नमस्कार, FM 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਦਿਨ ਸੋਮਵਾਰ ਹੈ, ਸ਼ਕ ਸੰਵਤ 1948 ਦੇ ਵਿਸਾਖ ਮਹੀਨੇ ਦੀ 21 ਤਾਰੀਖ, ਤਦ ਅਨੁਸਾਰ ਈਸਵੀ ਸੰਨ 2026 ਦੇ ਮਈ ਮਹੀਨੇ ਦੀ ਅੱਜ 11 ਤਰੀਕ ਹੈ। ਇਸ ਵੇਲੇ ਸਵੇਰ ਦੇ 5:58 ਹੋਏ ਨੇ ਅਤੇ ਸਾਡੇ ਅੱਜ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ ਅਤੇ ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ

ਪੰਜਾਬੀ ਖਬਰਾਂ ਸਵੇਰੇ 8:40 ਤੇ ਨੋਨ ਸਟੋਪ ਪੰਜਾਬੀ ਬੀਟ ਮਿਊਜ਼ਿਕ ਬੀਟ ਸੌਂਗਸ ਸੁਣਨ ਦਾ ਵੇਲਾ ਹੋਵੇਗਾ। ਸੈਗਮੈਂਟ ਰਹੇਗਾ ਅੱਡੀ ਟੱਪਾ। ਸਵੇਰੇ 9 ਐਫ ਐਮ ਨਿਊਜ਼ ਹੈਡਲਾਈਨਸ ਤੇ ਉਸ ਤੋਂ ਠੀਕ ਬਾਅਦ ਤੁਹਾਡਾ ਮਨ ਪਸੰਦੀਦਾ ਵਟਸਐਪ ਦੇ ਆਡੀਓ ਮੈਸੇਜਿਸ ਤੇ ਬੇਸਡ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਸਵੇਰੇ 10 ਐਫ ਐਮ ਨਿਊਜ਼ ਹੈਡਲਾਈਨਸ ਔਰ ਉਸ ਤੋਂ ਠੀਕ ਬਾਅਦ ਗੀਤ ਬਹਾਰ। ਸਵੇਰੇ 11 ਐਫ ਐਮ ਨਿਊਜ਼ ਹੈਡਲਾਈਨਸ ਤੇ ਉਸ ਤੋਂ ਠੀਕ ਬਾਅਦ ਤੁਹਾਡਾ ਮਨ ਪਸੰਦੀਦਾ ਲਾਈਵ ਟੈਲੀਫੋਨ ਐਂਡ ਪ੍ਰੋਗਰਾਮ ਪੰਜਾਬੀ ਤੜਕਾ। ਦੁਪਹਿਰ 12 ਐਫ ਐਮ ਨਿਊਜ਼ ਹੈਡਲਾਈਨਸ ਸੁਣਨ ਤੋਂ ਠੀਕ ਬਾਅਦ ਪ੍ਰੋਗਰਾਮ ਹੋਮ

ਪਰਮਾਤਮਾ ਦੇ ਨਾਮ ਦੇ ਨਾਲ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ, ਅਸੀਂ ਆਪਣੇ ਸਾਰੇ ਸ਼ੁਭ ਕਾਰਜਾਂ ਦੀ ਸ਼ੁਰੂਆਤ ਕਰਦੇ ਹਾਂ। ਅਤੇ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਹਰ ਪਲ ਅਪਣਾਉਂਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਅਤੇ ਆਤਮਿਕ ਸ਼ਾਂਤੀ ਦਾ ਵਾਸ ਹੁੰਦਾ ਹੈ।

ਪਰਮਾਤਮਾ ਦੇ ਨਾਮ ਦਾ ਸਿਮਰਨ ਤੇ ਕੀਰਤਨ ਸਾਨੂੰ ਆਤਮਿਕ ਰੂਹਾਨੀ ਸੁੱਖ ਤੇ ਸ਼ਾਂਤੀ ਦਿੰਦਾ ਹੈ। ਤੇ ਪਰਮਾਤਮਾ ਸਾਨੂੰ ਇਹ ਕਹਿੰਦਾ ਹੈ ਕਿ ਜੋ ਇਨਸਾਨ ਬਿਨਾਂ ਸ਼ਿਕਾਇਤ ਸਭ ਕੁਝ ਸਹਿਣ ਕਰ ਲੈਂਦਾ ਹੈ, ਉਸੇ ਤੇ ਉਸ ਪਰਮਾਤਮਾ ਦੀ ਕਿਰਪਾ ਜ਼ਰੂਰ ਹੁੰਦੀ ਹੈ। ਇਨਸਾਨ ਦਾ ਸੱਚਾ ਸੰਘਰਸ਼ ਕਦੀ ਵਿਅਰਥ ਨਹੀਂ ਜਾਂਦਾ। ਪਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਮੇਸ਼ਾ ਉਸਦੇ ਨਾਲ ਆ ਕੇ ਖੜਾ ਹੁੰਦਾ ਹੈ, ਸਾਥ ਦਿੰਦਾ ਹੈ। ਜੋ ਉਸਨੂੰ ਸੱਚੇ ਮਨ ਦੇ ਨਾਲ ਹਮੇਸ਼ਾ ਯਾਦ ਰੱਖਦਾ ਹੈ।

ਐਫਐਮ ਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ ਹੁਣ ਅਸੀਂ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਜਲੰਧਰ 102.7 ਅਤੇ 103.6 ਮੈਗਾਹਰਟਜ਼ ਤੇ।

FM ਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ 103.6 ਮੈਗਾਹਰਟਜ਼ ਤੇ ਹੁਣ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਐਫਐਮ ਰੇਨਬੋ ਦੀ ਕੜੀ ਤੇ ਸਵੇਰ ਦੇ 7 ਵਜ ਰਹੇ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਭਾਰਤ ਪੱਛਮੀ ਏਸ਼ੀਆ ਵਿਚ ਟਕਰਾਅ ਤੋਂ ਪੈਦਾ ਹੋਣ ਵਾਲੇ ਊਰਜਾ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਵਿਤ ਹੜ੍ਹਾਂ ਅਤੇ ਲੂ ਦੀ ਸਥਿਤੀ ਨਾਲ ਨਜਿੱਠਣ ਲਈ ਦੇਸ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਏ। ਉੱਤਰ ਪ੍ਰਦੇਸ਼ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ। 6 ਭਾਜਪਾ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਗੁਰੂਗ੍ਰਾਮ ਦੀ ਇਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ED ਦੀ 7 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਏ। ਵਾਈਸ ਐਡਮਿਰਲ ਸੰਜੇ ਵਾਤਸਾਇਨ ਨੂੰ ਮੁੰਬਈ ਸਥਿਤ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦਾ ਅਗਲਾ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਨਿਯੁਕਤ ਕੀਤਾ ਗਿਆ ਏ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ 3 ਗੇੜ ਦੌਰਾਨ ਪੰਜਾਬ ਵਿਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਸਕੂਲੀ ਸਿੱਖਿਆ ਵਿਚ ਪੰਜਾਬ ਨੀਤੀ ਆਯੋਗ ਦੀ ਰਿਪੋਰਟ ਵਿਚ ਦੇਸ਼ ਦਾ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਾ ਸੂਬਾ ਬਣਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ

ਘਟਨਾ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਲਾ ਰਿਹਾ ਏ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਦੂਪੁਰ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ 3 ਵਿਅਕਤੀਆਂ ਦੀ ਮੌਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਲਈ ਮੀਂਹ ਪੈਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਏ। ਕਜ਼ਾਕਿਸਤਾਨ ਵਿੱਚ ISSF ਵਿਸ਼ਵ ਕੱਪ ਨਿਸ਼ਾਨੇਬਾਜ਼ੀ ਵਿੱਚ ਨੀਰੂ ਟੰਡਾ ਅਤੇ ਵਿਵਾਨ ਕਪੂਰ ਦੀ ਭਾਰਤੀ ਜੋੜੀ ਨੇ ਟ੍ਰੈਪ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਏ। ਇਸ ਹੁਣ ਤੱਕ ਦੇ FM ਨਿਊਜ਼ ਹੈਡਲਾਈਨਜ਼। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ।

9 ਵਜੇ ਨਿਊਜ਼ ਹੈਡਲਾਈਨਸ ਮੇਰੇ ਤੋਂ ਸੁਣਨ ਤੋਂ ਬਾਅਦ ਚ ਦਿਲ ਆਪਣਾ ਪੰਜਾਬੀ ਦੇ ਵਿੱਚ ਫਿਰ ਤੋਂ ਪੰਜਾਬੀ ਮਿਊਜ਼ਿਕ ਸੁਣੋਗੇ, ਯਾਨੀ ਕਿ ਫੁੱਲ ਔਨ ਪੰਜਾਬੀ ਤੜਕਾ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਚੱਲੇਗਾ ਠੀਕ 10 ਵਜੇ ਤੱਕ। ਸੋ ਸ਼ੁਰੂਆਤ ਹੋ ਚੁੱਕੀ ਹੈ ਇਸ ਪਿਆਰੇ ਜਿਹੇ ਸਫ਼ਰ ਦੀ, ਔਰ ਮੈਨੂੰ ਲੱਗਦਾ ਪਿਆਰੇ ਜਿਹੇ ਸਫ਼ਰ ਦੀ ਸ਼ੁਰੂਆਤ ਦੇ ਵਿੱਚ ਇੱਕ ਪਿਆਰਾ ਜਿਹਾ ਸੌਂਗ ਸੁਣਨਾ ਵੀ ਬਣਦਾ ਹੈ। ਤੇ ਪਿਆਰਾ ਜਿਹਾ ਸੌਂਗ ਅੱਜ ਇੱਕ ਅਲੱਗ ਜਿਹਾ ਤੁਹਾਡੇ ਲਈ ਲੱਭ ਕੇ ਲੈ ਕੇ ਆਈ ਹਾਂ, ਇੰਜੋਏ ਕਰੋ ਐਂਡ ਸਟੇ ਟਿਊਨ ਰਹੋ। ਤੇ ਸ਼ੁਰੂਆਤ ਕਰਦੇ ਹਾਂ ਗੁੱਡ ਮਾਰਨਿੰਗ ਜਲੰਧਰ ਤੇ ਪਿਆਰੀ ਜਿਹੀ ਹੈਪੀ ਜਿਹੀ ਔਰ ਬਲੈਸਡ ਜਿਹੀ ਮੰਡੇ ਮਾਰਨਿੰਗ ਦੀ ਇਸ ਪਿਆਰੇ ਜਿਹੇ ਸੌਂਗ ਦੇ ਨਾਲ।

ਚਾਹੀਦਾ। ਵੈਸੇ ਤੁਹਾਨੂੰ ਕਿਹਾ ਸੀ ਕਿ ਅੱਜ ਅੱਛੇ ਅੱਛੇ ਵਾਲੇ ਟਰੈਕ ਤੁਹਾਡੇ ਲਈ ਲੱਭ ਕੇ ਲੈ ਕੇ ਆਈ ਹਾਂ, ਔਰ ਉਮੀਦ ਕਰਦੀ ਹਾਂ ਗੱਲਾਂ ਦੇ ਨਾਲ ਨਾਲ ਜਿੱਦਾਂ ਜਿੱਦਾਂ ਆਪਾਂ ਗਾਣੇ ਸੁਣਾਂਗੇ ਤੁਹਾਨੂੰ ਉਹ ਗੀਤ ਔਰ ਐਂਟਰਟੇਨਮੈਂਟ ਅਤੇ ਇਨਫੋਰਮੇਸ਼ਨ ਦੇ ਨਾਲ ਦੀ ਨਾਲ ਮੇਰੀਆਂ ਗੱਲਾਂ ਜ਼ਰੂਰ ਪਸੰਦ ਆਉਣਗੀਆਂ। ਫੀਡਬੈਕ ਤਾਂ ਤੁਸੀਂ ਦੇ ਹੀ ਸਕਦੇ ਹੋ ਨਾਲ ਦੀ ਨਾਲ। ਅੱਛਾ, ਅੱਜ ਬੇਸ਼ੱਕ ਮੰਡੇ ਮਾਰਨਿੰਗ ਹੈ, ਲੇਕਿਨ ਹੈ ਵੀ ਜਿਹਾ ਜਿਹੜਾ ਦਿਨ ਹੁੰਦਾ ਹੈ ਵੀ ਜੇ ਸਵੇਰ ਹੁੰਦੀ ਹੈ, ਉਸਨੂੰ ਪਤਾ ਕਿਸ ਤਰੀਕੇ ਦੇ ਨਾਲ ਠੀਕ ਕਰ ਸਕਦੇ ਹਾਂ? ਵਿਦ ਅ ਲੋਟ ਆਫ ਐਂਡ ਫੁੱਲ ਆਫ ਗ੍ਰੈਟੀਟਿਊਡ ਵਾਲੀ ਮਾਰਨਿੰਗ ਬਣਾ ਕੇ, ਔਰ ਬਹੁਤ ਜ਼ਿਆਦਾ ਸਬਰ ਰੱਖ ਕੇ, ਕਿਉਂਕਿ ਸਬਰ ਵਾਲੇ ਕਹਿੰਦੇ ਨੇ ਹਮੇਸ਼ਾ ਸਕੂਨ ਦੇ ਵਿੱਚ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪਰਮਾਤਮਾ ਉਹਨਾਂ ਦੀ ਜ਼ਰੂਰ ਸੁਣੇਗਾ, ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਸੁਣੇਗਾ, ਔਰ ਸਭ ਚੰਗਾਈ ਕਰੂਗਾ। ਇਸੇ ਕਰਕੇ ਜ਼ਿੰਦਗੀ 'ਚ ਕਦੇ ਹਾਰ ਨਾ ਮੰਨੋ, ਕਿਉਂਕਿ ਜਿੱਤਣ ਦੀ ਸ਼ੁਰੂਆਤ ਪਤਾ ਅਕਸਰ ਹਾਰ ਤੋਂ ਹੀ ਤਾਂ ਹੁੰਦੀ ਹੈ, ਔਰ ਹਰ ਚੀਜ਼ ਦੇ ਲਈ ਪਰਮਾਤਮਾ ਦਾ ਸ਼ੁਕਰੀਆ ਕਰੋ। ਜਿਵੇਂ ਮੈਂ ਹਮੇਸ਼ਾ ਕਹਿੰਦੀ ਹਾਂ, ਗ੍ਰੈਟੀਟਿਊਡ, ਸ਼ੁਕਰਾਨਾ ਬਹੁਤ ਜ਼ਰੂਰੀ ਹੈ। ਪਰਮਾਤਮਾ ਨੇ ਕਈ ਵਾਰੀ ਸਾਨੂੰ ਛੋਟੇ ਛੋਟੇ ਸਿਗਨਲ ਜ਼ਰੂਰ ਦਿੰਦਾ ਹੈ, ਛੋਟੇ ਛੋਟੇ ਆਈਡੀਆਜ਼ ਦੇ ਜ਼ਰੀਏ ਸਾਨੂੰ ਸਿਗਨਲ ਦਿੰਦਾ ਹੈ ਕੀ ਕੀਤਾ ਜਾ ਸਕਦਾ ਅਤੇ ਕੀ ਠੀਕ ਹੈ। ਅਤੇ ਜਦੋਂ ਇੱਦਾਂ ਦੇ ਥੋਟਸ ਆਉਣ ਨਾ, ਅੱਛੇ ਵਾਲੇ, ਪੋਜ਼ਿਟਿਵ ਵਾਲੇ, ਬਸ ਸਮਝ ਆਓ ਪਰਮਾਤਮਾ ਦਾ ਇਸ਼ਾਰਾ ਹੈ। ਲੇਕਿਨ ਇੱਕ ਚੀਜ਼ ਹੋਰ, ਸ਼ੁਕਰੀਆ ਕਰਨ ਦੇ ਲਈ ਵੀ ਪਰਮਾਤਮਾ ਦੇ ਕੋਲ ਬਹਾਨੇ ਲੱਭਿਆ ਕਰੋ, ਬਣਾਇਆ ਕਰੋ, ਕਿਉਂਕਿ ਇਹਦੇ ਵਿੱਚ ਵੀ ਪਰਮਾਤਮਾ ਸਾਨੂੰ ਛੋਟੇ ਛੋਟੇ ਇਸ਼ਾਰਿਆਂ ਦੇ ਨਾਲ ਜ਼ਰੂਰ ਦੱਸਦਾ ਹੈ ਕਿ ਉਹ ਸਾਡੇ ਨਾਲ ਹੈ, ਅਸੀਂ ਚੰਗਾ ਕਰ ਰਹੇ ਹਾਂ ਜਾਂ ਮਾੜਾ, ਮਤਲਬ ਸਹੀ ਰਸਤੇ 'ਤੇ ਹਾਂ, ਮਿਹਨਤ ਦੇ ਰਸਤੇ 'ਤੇ ਹਾਂ, ਹਾਰਡਵਰਕ ਵਾਲੇ ਰਸਤੇ 'ਤੇ ਹਾਂ, ਔਰ ਅਗਰ ਉਸਦਾ ਫਲ ਨਹੀਂ ਨਾ ਮਿਲ ਰਿਹਾ, ਐਪਰੀਸੀਏਸ਼ਨ ਨਹੀਂ ਮਿਲ ਰਹੀ, ਕੋਈ ਚਾਪਲੂਸੀ ਵਾਲਿਆਂ ਨੂੰ ਜ਼ਿਆਦਾ ਐਪਰੀਸੀਏਸ਼ਨ ਮਿਲ ਰਹੀ ਹੈ, ਤਾਂ ਕੋਈ ਗੱਲ ਨਹੀਂ, ਸਬਰ, ਸ਼ੁਕਰਾਨਾ ਜ਼ਰੂਰ ਕਰਦੇ ਰਹੋ, ਔਰ ਪਰਮਾਤਮਾ ਇੱਕ ਦਿਨ ਤੁਹਾਡੇ ਟੈਲੈਂਟ ਨੂੰ, ਤੁਹਾਡੇ ਕੰਮ ਨੂੰ ਇੱਦਾਂ ਦਾ ਚਮਕਾਏਗਾ ਸੂਰਜ ਦੀ ਤਰ੍ਹਾਂ, ਔਰ ਹਰ ਕੋਈ ਉਸ ਦਿਨ ਤੁਹਾਨੂੰ ਮੰਨ ਜਾਏਗਾ। ਲੇਕਿਨ ਉਸ ਲਈ ਸ਼ੁਕਰ ਜ਼ਰੂਰੀ ਹੈ ਪਰਮਾਤਮਾ ਦਾ ਹਰ ਸਾਹ ਦੇ ਨਾਲ। ਸੋ ਸਟੇ ਟਿਊਨਡ ਪੂਜਾ ਟੋਹਾਨੀ ਦੇ ਨਾਲ, ਓਨਲੀ ਔਨ FM Rainbow।

ਗੱਲ ਤੇ ਬਿਲਕੁਲ ਸਹੀ ਹੈ, ਔਰ ਇੱਥੇ ਗੱਲ ਮੈਂ ਕਿਸੇ ਹੋਰ ਦੀ ਨਹੀਂ, ਗੱਲ ਮੈਂ ਆਪਣੀ ਕਰ ਰਹੀ ਹਾਂ, ਕਿਉਂਕਿ ਆਕਾਸ਼ਵਾਣੀ ਤੇ ਐਫ ਐਮ ਰੇਨਬੋ ਦੇ ਨਾਲ ਏਦਾਂ ਦੇ ਰਿਸ਼ਤਾ ਮੈਨੂੰ ਮਹਿਸੂਸ ਹੁੰਦਾ ਹੈ, ਔਰ ਤੁਹਾਨੂੰ ਵੀ ਐਫ ਐਮ ਰੇਨਬੋ ਦੇ ਨਾਲ ਏਦਾਂ ਦਾ ਹੀ ਰਿਸ਼ਤਾ ਮਹਿਸੂਸ ਹੁੰਦਾ ਹੈ, ਹੈ ਨਾ? ਸੋ ਵੈਲਕਮ ਬੈਕ ਆਫਟਰ ਦਿਸ ਬਿਊਟੀਫੁਲ ਟਰੈਕ, ਔਰ ਟਿਊਨ ਕੀਤਾ ਹੋਇਆ ਜੀ ਤੁਸੀਂ ਤੁਹਾਡਾ ਤੇ ਮੇਰਾ ਫੇਵਰੇਟ ਵਾਲਾ ਰੇਡੀਓ ਸਟੇਸ਼ਨ 102.7 ਤੇ, ਔਰ 103.6 ਤੇ, ਔਰ ਇਸੇ ਫ੍ਰੀਕੁਐਂਸੀ ਦੇ ਜ਼ਰੀਏ ਸਰਹੱਦ ਪਾਰ ਤੋਂ ਵੀ ਸਾਡੇ ਪਿਆਰੇ ਪਿਆਰੇ ਲਿਸਨਰਸ ਟਿਊਨ ਕਰਦੇ ਨੇ ਐਫ ਐਮ ਰੇਨਬੋ ਜਲੰਧਰ ਨੂੰ, ਔਰ ਨਿਊਜ਼ ਔਨ AIR ਐਪ ਦੇ ਜ਼ਰੀਏ ਤੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਕੋਨੇ ਕੋਨਿਆਂ 'ਚ ਸੁਣਦੇ ਹੀ ਹੋ ਤੁਹਾਡਾ ਆਪਣਾ ਫੇਵਰੇਟ ਰੇਡੀਓ ਸਟੇਸ਼ਨ ਐਫ ਐਮ ਰੇਨਬੋ ਜਲੰਧਰ ਸੀ ਕਿ ਇਸ ਤਰ੍ਹਾਂ ਦੀ ਕ੍ਰਾਂਤੀ ਕਿਸੇ ਬਾਹਰੀ ਕਾਰਕ ਕਰਕੇ ਸੰਭਵ ਕਦੀ ਨਹੀਂ ਹੋ ਸਕਦੀ, ਚਾਹੇ ਉਹ ਧਾਰਮਿਕ ਨੇ, ਰਾਜਨੀਤਿਕ ਨੇ ਜਾਂ ਸਮਾਜਿਕ, ਚਾਹੇ ਕੁਝ ਵੀ ਹੋਵੇ, ਇਹ ਅੰਦਰੋਂ ਹੁੰਦੀ ਹੈ, ਅੰਦਰੋਂ ਪੈਦਾ ਕੀਤੀ ਜਾ ਸਕਦੀ ਹੈ ਔਰ ਜ਼ਰੂਰੀ ਵੀ ਹੈ। ਜਿਵੇਂ ਕ੍ਰਿਸ਼ਨ ਭਗਵਾਨ ਵਾਸੂਦੇਵ ਜੀ ਦੀ 8ਵੀਂ ਔਲਾਦ ਸਨ, ਉਸੇ ਤਰ੍ਹਾਂ ਜੇ ਕ੍ਰਿਸ਼ਨ ਮੂਰਤੀ ਜੀ ਵੀ ਆਪਣੇ ਮਾਤਾ ਪਿਤਾ ਦੀ 8ਵੀਂ ਔਲਾਦ ਦੇ ਰੂਪ ਦੇ ਵਿੱਚ ਪੈਦਾ ਹੋਏ, ਔਰ ਇਸੇ ਵਜ੍ਹਾ ਕਰਕੇ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦਾ ਨਾਮ ਕ੍ਰਿਸ਼ਨ ਮੂਰਤੀ ਰੱਖਿਆ ਸੀ। ਸੋ ਇਹ ਸੀ ਸਟੋਰੀ ਉਹਨਾਂ ਦੇ ਨਾਮ ਦੇ ਪਿੱਛੇ। 1895 ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਮਦਨਾਪਾਲੀ ਦੇ ਵਿੱਚ ਇੱਕ ਬਹੁਤ ਹੀ ਮੱਧਮ ਵਰਗੀ ਬ੍ਰਾਹਮਣ ਪਰਿਵਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਲੇਕਿਨ ਇਹਨਾਂ ਨੂੰ ਆਪਣੇ ਦੇਸ਼ ਦੇ ਪ੍ਰਤੀ ਔਰ ਇੱਦਾਂ ਸਾਈਕੋਲੋਜੀਕਲ ਰੈਵੋਲਿਊਸ਼ਨ ਦੇ ਪ੍ਰਤੀ, ਇਹ ਰੂਹਾਨੀ ਕ੍ਰਾਂਤੀ ਦੇ, ਇਹ ਇੱਦਾਂ ਦੇ ਵਿਸ਼ੇ ਸੀ ਜਿਵੇਂ ਉਹਨਾਂ ਨੂੰ ਜਨਮ ਤੋਂ ਹੀ ਪਰਮਾਤਮਾ ਨੇ ਉਹ ਸੋਝੀ ਦੇ ਕੇ ਭੇਜਿਆ ਸੀ। ਹਰ ਕੋਈ ਉਹਨਾਂ ਦੀਆਂ ਗੱਲਾਂ ਸੁਣ ਕੇ, ਉਹਨਾਂ ਦੇ ਵਿਚਾਰ ਜਾਣ ਕੇ ਹੈਰਾਨ ਹੋ ਜਾਂਦਾ ਸੀ। ਪੰਜਾਬੀ ਦੇ ਵਿੱਚ ਉਹਨਾਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਵੀ ਅਨੁਵਾਦ ਕੀਤੀਆਂ ਗਈਆਂ ਨੇ, ਸਿੱਖਿਆ ਸੰਵਾਦ, ਪਹਿਲੀ ਅਤੇ ਆਖਰੀ ਆਜ਼ਾਦੀ, ਜਾਣੇ ਹੋਏ ਤੋਂ ਆਜ਼ਾਦੀ ਅਤੇ ਮੁਰਸ਼ਦ ਦੇ ਪੈਰਾਂ 'ਚ, ਇਹ ਉਹਨਾਂ ਦੀਆਂ ਪੰਜਾਬੀ ਦੇ ਵਿੱਚ ਕੀਤੀਆਂ ਗਈਆਂ ਅਨੁਵਾਦ ਵਾਲੀਆਂ ਪੁਸਤਕਾਂ ਨੇ। ਉਹਨਾਂ ਨੂੰ ਬਚਪਨ ਤੋਂ ਹੀ ਪ੍ਰਕਿਰਤੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ, ਬਹੁਤ ਜ਼ਿਆਦਾ, ਜਿਹੜਾ ਫਿਰ ਸਾਰੀ ਜ਼ਿੰਦਗੀ ਕਾਇਮ ਰਿਹਾ। ਔਰ ਉਹਨਾਂ ਨੇ ਥਿਓਸੋਫਿਕਲ ਸੁਸਾਇਟੀ ਦੇ ਪ੍ਰਧਾਨ ਬਣਾ ਕੇ ਡਾਕਟਰ ਐਨੀ ਬੇਸੈਂਟ ਨੂੰ ਸੌਂਪਿਆ। ਪ੍ਰਕਿਰਤੀ ਦੇ ਨਾਲ ਪਿਆਰ, ਉਹ ਅਕਸਰ ਮਾਨਸਿਕ ਤੌਰ 'ਤੇ ਪਛੜੇ ਬੱਚਿਆਂ ਨੂੰ ਮਿਲਦੇ ਅਤੇ ਉਹਨਾਂ ਨੂੰ ਸੰਵੇਦਨਸ਼ੀਲਤਾ ਦੇ ਨਾਲ ਉਹਨਾਂ ਦਾ ਇਲਾਜ ਕਰਦੇ, ਖਾਸ ਕਰਕੇ ਉਹ ਬੱਚੇ ਜਿਹਨਾਂ ਨੂੰ ਅਕਸਰ ਪੜ੍ਹਾਈ ਦੇ ਵਿੱਚ ਪਿੱਛੇ ਹੋਣ ਕਰਕੇ ਜਾਂ ਚੀਜ਼ਾਂ ਉੱਦਾਂ ਦੀਆਂ ਸਮਝਣ ਦੇ ਵਿੱਚ ਅਸਮਰੱਥ ਹੋਣ ਕਰਕੇ, ਮਤਲਬ ਅਕਸਰ ਜਿਹਨਾਂ ਬੱਚਿਆਂ ਨੂੰ ਉਹਨਾਂ ਦੇ ਅਧਿਆਪਕਾਂ ਵੱਲੋਂ ਅਤੇ ਮਾਤਾ ਪਿਤਾ ਕੋਲੋਂ ਕੁੱਟ

ਵੀ ਪੈਂਦੀ ਸੀ। ਇੱਦਾਂ ਦੇ ਬੱਚਿਆਂ ਨੂੰ ਉਹਨਾਂ ਦੇ ਕੇਂਦਰ ਦੇ ਵਿੱਚ ਲੈ ਕੇ ਜਾਇਆ ਜਾਂਦਾ ਸੀ ਤਾਂ ਕਿ ਉਹ ਮਾਨਸਿਕ ਤੌਰ 'ਤੇ ਜੋ ਪਛੜੇ ਹੋਏ ਬੱਚੇ ਨੇ ਜਿਹਨਾਂ ਨੂੰ ਸਮਾਜ ਅਸੰਵੇਦਨਸ਼ੀਲ ਅਤੇ ਬਿਮਾਰ ਕਹਿੰਦਾ ਹੈ, ਉਹ ਉਹਨਾਂ ਨੂੰ ਸੁਪਨੇ ਦੇਖਣੇ ਦਿਖਾਉਂਦੇ ਸਿਖਾਉਂਦੇ ਅਤੇ ਉਹਨਾਂ ਦਾ ਪਿਆਰ ਦੇ ਨਾਲ ਇਲਾਜ ਕਰਕੇ ਸਮਾਜ ਨੂੰ ਇਹ ਸਾਬਿਤ ਕਰਦੇ ਰਹੇ ਕਿ ਉਹ ਬਿਲਕੁਲ ਵੀ ਅਸੰਵੇਦਨਸ਼ੀਲ ਨਹੀਂ ਹੈ। ਇੱਦਾਂ ਦੇ ਬੱਚੇ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਨੇ। ਥਿਓਸੋਫਿਕਲ ਸੁਸਾਇਟੀ ਦੁਆਰਾ ਉਹਨਾਂ ਨੂੰ ਇੱਕ ਸੰਭਾਵਿਤ ਵਿਸ਼ਵ ਸ਼ਿਕਸ਼ਕ ਦੇ ਰੂਪ ਦੇ ਵਿੱਚ ਵੀ ਪਹਿਚਾਣਿਆ ਗਿਆ ਔਰ ਅੱਜ ਵੀ ਉਹਨਾਂ ਦੀਆਂ ਇਹ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਇਹ ਵਿਚਾਰਧਾਰਾ ਦੇਖੋ ਕਿੰਨੀਆਂ ਅਸਲ ਜੀਵਨ ਦੇ ਵਿੱਚ ਲਾਗੂ ਹੋ ਰਹੀਆਂ ਨੇ। ਸਾਈਕੋਲੋਜੀਕਲ ਰੈਵੋਲਿਊਸ਼ਨ ਜਿਸ ਦੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ, ਹਰ ਕੋਈ ਸਾਈਕੋਲੋਜੀਕਲ ਰੈਵੋਲਿਊਸ਼ਨ ਬਾਰੇ ਗੱਲ ਕਰ ਰਿਹਾ, ਯਾਨੀ ਕਿ ਰੂਹਾਨੀ ਕ੍ਰਾਂਤੀ ਦੀ ਗੱਲ ਕਰ ਰਿਹਾ ਹੈ, ਮਨ ਦੀ ਕੁਦਰਤ ਨੂੰ, ਧਿਆਨ ਨੂੰ, ਮਾਨਵੀ ਸੰਬੰਧਾਂ 'ਤੇ ਜ਼ੋਰ ਦੇ ਰਿਹਾ ਹੈ, ਸਕਾਰਾਤਮਕ ਤਬਦੀਲੀ ਲੈ ਕੇ ਆਉਣ ਦੀ ਗੱਲ ਕਰਦਾ ਹੈ। ਜੇ ਕ੍ਰਿਸ਼ਨ ਮੂਰਤੀ ਜੀ ਨੇ ਉਸ ਵੇਲੇ 1895 ਨੂੰ ਜਨਮ ਲੈ ਕੇ 1986 ਜਦੋਂ ਇਸ ਨੂੰ ਅਲਵਿਦਾ ਕਹਿ ਕੇ ਗਏ, ਇਸ ਸਾਰੇ ਵਕਫੇ ਦੌਰਾਨ ਇਸ ਬਾਰੇ ਹੀ ਇਹਨਾਂ ਦੀ ਜ਼ਿੰਦਗੀ ਕੇਂਦਰਿਤ ਰਹੀ। ਸੋ ਇੱਦਾਂ ਦੇ ਮਹਾਨ ਦਾਰਸ਼ਨਿਕ ਨੂੰ ਅਸੀਂ ਦਿਲ ਤੋਂ ਸਲਿਊਟ ਕਰਦੇ ਹਾਂ। ਅਤੇ ਹੁਣ ਸਮਾਂ ਹੋ ਗਿਆ ਹੈ ਇੱਕ ਗੀਤ ਸੁਣਨ ਦਾ ਔਰ ਗੀਤ ਤੋਂ ਬਾਅਦ ਸਾਡੇ ਅੱਜ ਦੇ ਖਾਸ ਮਹਿਮਾਨ ਨੂੰ ਲੈ ਕੇ ਆਵਾਂਗੇ ਅਸੀਂ ਫੋਨ ਲਾਈਨ 'ਤੇ। ਸੋ ਤੁਸੀਂ ਜਾਣਾ ਕਿਤੇ ਨਹੀਂ ਹੈ, ਸਟੇ ਟਿਊਨ ਰਹੋ ਸਿਰਫ ਔਰ ਸਿਰਫ FM ਰੇਨਬੋ 'ਤੇ।

ਬਾਈ ਮਿਊਜ਼ਿਕਲੀ ਯੋਰਸ ਐਂਡ ਓਨਲੀ ਯੋਰਸ, ਤੇ ਜਦੋਂ ਕੋਈ ਵੀ ਨਹੀਂ ਹੈ ਉਦੋਂ ਮੈਂ ਹੈਗੀ ਆ ਨਾ ਤੁਹਾਡੇ ਨਾਲ, ਤੇ ਮੇਰੇ ਨਾਲ ਤੁਸੀਂ ਹੋ, ਤੇ ਸਾਡੀ ਦੋਨਾਂ ਦੇ ਨਾਲ, ਮਤਲਬ ਕਿ ਲਿਸਨਰਸ ਦੇ ਨਾਲ ਔਰ ਮੇਰੇ ਨਾਲ, ਸਾਡਾ ਐਫ ਐਮ ਰੇਨਬੋ ਹੈ। ਤੇ ਬਸ ਕੋਈ ਗੱਲ ਨਹੀਂ, ਮੰਡੇ ਮੋਰਨਿੰਗ ਨੂੰ ਆਪਾਂ ਹੈਵੀ ਬਿਲਕੁਲ ਨਹੀਂ ਕਰਨਾ। ਕਈ ਵਾਰੀ ਠੀਕ ਹੈ ਅੱਖ ਨਹੀਂ ਖੁੱਲਦੀ ਹੁੰਦੀ, ਮੰਨਿਆ ਮੈਂ, ਲੇਕਿਨ ਕਈ ਤਾਂ ਦੇਖੋ ਸਵੇਰੇ ਸਵੇਰੇ ਉੱਠ ਕੇ ਅੱਛੇ ਬੱਚੇ ਬਣ ਕੇ ਪ੍ਰੋਗਰਾਮ ਸੁਣ ਰਹੇ ਨੇ ਦੂਰੋਂ ਦੂਰੋਂ। ਕੋਈ ਕੈਨੇਡਾ ਤੋਂ ਸੁਣ ਕੇ ਮੈਸੇਜ ਕਰ ਰਿਹਾ, ਤੇ ਕੋਈ ਸਾਨੂੰ ਹੈਦਰਾਬਾਦ ਤੋਂ ਸੁਣ ਕੇ ਮੈਸੇਜ ਕਰ ਰਿਹਾ ਹੈ। ਸਵੇਰੇ ਸਵੇਰੇ ਵਾਕ 'ਤੇ ਵੀ ਚਲੇ ਗਏ ਹੋ, ਔਰ ਕਈ ਤਾਂ ਲੇਜ਼ੀ ਹਜੇ ਵੀ ਮਤਲਬ ਸੁੱਤੇ ਹੋਏ ਆ। 7:31 ਹੋ ਚੁੱਕੇ ਨੇ, ਗੁੱਡ ਵਾਲੀ ਮੋਰਨਿੰਗ ਹੋ ਚੁੱਕੀ ਹੈ। ਜਿਵੇਂ ਹੈਪੀ ਵਾਲਾ ਬਰਥਡੇ ਹੁੰਦਾ, ਉਹਦੀ ਗੁੱਡ ਵਾਲੀ ਮੋਰਨਿੰਗ ਹੁੰਦੀ ਹੈ, ਅਤੇ ਖਾਸ ਕਰਕੇ ਉਦੋਂ ਗੁੱਡ ਵਾਲੀ ਮੋਰਨਿੰਗ ਬਣਦੀ ਹੈ ਅਤੇ ਜਦੋਂ ਉਹ ਮੋਰਨਿੰਗ ਹੁੰਦੀ ਹੈ ਐਫ ਐਮ ਰੇਨਬੋ ਦੇ ਨਾਲ, ਔਰ ਨਾਲ ਹੋਵੇ ਤੁਹਾਡੀ ਪੂਜਾ ਟੋਹਾਨੀ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਵਾਲੀ ਮੋਰਨਿੰਗ ਆ ਨਾ ਜਿਹੜੀ ਜ਼ਿਆਦਾ ਅੱਛੀ ਅੱਛੀ ਵਾਲੀ ਔਰ ਐਨਰਜੈਟਿਕ ਹੋਵੇ। ਸੋ ਚਲੋ ਚਲੋ ਚਲੋ ਜਲਦੀ ਦੇ ਨਾਲ ਚਿਹਰੇ 'ਤੇ ਸਮਾਈਲ ਲੈ ਕੇ ਆਓ। ਠੀਕ ਹੈ, ਮੈਨੂੰ ਪਤਾ ਹੈ ਤੁਹਾਨੂੰ ਇੰਤਜ਼ਾਰ ਕਿਸੇ ਚੀਜ਼ ਦਾ ਹੈ, ਔਰ ਕਹਿ ਰਹੇ ਹੋ ਕਿ ਮੈਂ ਤੁਹਾਨੂੰ ਗੱਲਾਂ ਦੇ ਵਿੱਚ ਘੁਮਾਈ ਜਾ ਰਹੀ ਹਾਂ। ਕੋਈ ਗੱਲ ਨਹੀਂ, ਗੱਲਾਂ ਵੀ ਤਾਂ ਕਰਨ ਨੂੰ ਹੀ ਹੁੰਦੀਆਂ ਨੇ, ਅਤੇ ਘੁੰਮਣਾ ਘੁਮਾਉਣਾ ਵੀ ਤਾਂ ਘੁੰਮਣ ਨੂੰ ਹੀ ਹੁੰਦਾ। ਫਿਰ ਕੀ ਆ, ਕੋਈ ਜਾ ਕੇ ਘੁੰਮ ਲੈਂਦਾ ਅਤੇ ਕੋਈ ਮੇਰੀਆਂ ਗੱਲਾਂ ਨਾਲ ਹੀ ਘੁੰਮ ਲੈਂਦਾ। ਚਲੋ ਕੋਈ ਗੱਲ ਨਹੀਂ, ਅਸੀਂ ਵਾਪਸ ਟਰਾਈ ਕਰਾਂਗੇ ਸਾਡੇ ਅੱਜ ਦੇ ਮਹਿਮਾਨ ਨੂੰ ਫੋਨ ਲਾਈਨ 'ਤੇ ਲੈ ਕੇ ਆਉਣ ਦਾ, ਲੇਕਿਨ ਜਦੋਂ ਤੱਕ ਅਸੀਂ ਕਨੈਕਟ ਨਹੀਂ ਕਰ ਪਾਉਂਦੇ, ਮੈਂ ਹੈਗੀ ਆ ਨਾ ਤੁਹਾਡੇ ਨਾਲ। ਹੁਣ ਪਤਾ ਲੱਗਾ ਮੈਂ ਕਿਉਂ ਕਿਹਾ, ਸਮਝਦਾਰ ਕੋਈ ਇਸ਼ਾਰਾ ਕਾਫੀ, ਸਮਝਦਾਰ ਤਾਂ ਤੁਸੀਂ ਬਹੁਤ ਜ਼ਿਆਦਾ ਹੋ, ਪਤਾ ਮੈਨੂੰ। ਸੋ ਚਲੋ ਕੋਈ ਗੱਲ ਨਹੀਂ, ਮੈਂ ਹਾਂ ਤੁਹਾਡੀ ਆਪਣੀ ਅਤੇ ਤੁਹਾਡੇ ਦਿਲਾਂ ਦੀ ਆਵਾਜ਼ ਦੇ ਨਾਲ, ਯਾਨੀ ਕਿ ਐਫ ਐਮ ਰੇਨਬੋ ਦੇ ਨਾਲ, ਆਰ ਜੇ ਪੂਜਾ ਟੋਹਾਨੀ। ਔਰ ਆ ਰਹੀਆਂ ਜੀ ਬਹੁਤ ਸਾਰੀ ਕਿਊਟ ਜਿਹੀ ਸਮਾਈਲਸ ਦੇ ਨਾਲ, ਸਟੋਰੀਜ਼ ਅਤੇ ਸੋਲਫੁੱਲ ਵਾਈਬਸ ਦੇ ਨਾਲ, ਐਂਡ ਲੋਡਸ ਆਫ ਪੋਜ਼ਿਟਿਵਿਟੀ ਦੇ ਨਾਲ ਅਗਲੀ ਇਨਫੋਰਮੇਸ਼ਨ ਲੈ ਕੇ। ਸੋ ਅੱਜ ਹੈ ਜੀ 11 ਮਈ, ਲੇਕਿਨ 11 ਮਈ 2026 ਹੈ ਅੱਜ ਦਾ ਦਿਨ, ਲੇਕਿਨ ਮੈਂ ਗੱਲ ਕਰਨ ਜਾ ਰਹੀ ਹਾਂ 11 ਮਈ 1888 ਨੂੰ। ਵਾਓ, ਵਾਟ ਅ ਨੰਬਰ, 1888। 1888 11 ਮਈ ਨੂੰ ਜਨਮ ਹੋਇਆ ਸੀ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਦਾ, ਜੋ ਕਿ ਭਾਰਤੀ ਸੁਤੰਤਰਤਾ ਸੈਨਾਨੀ ਵੀ ਰਹੇ ਔਰ ਭਾਰਤ ਦੇ ਇੱਕ ਇੱਦਾਂ ਦੇ ਪ੍ਰਸਿੱਧ ਵਕੀਲ ਰਹੇ, ਭਾਰਤੀ ਵਕੀਲ, ਜਿਹਨਾਂ ਦਾ ਲੋਹਾ ਪੂਰੀ ਦੁਨੀਆ ਨੇ ਮੰਨਿਆ। ਉਹ ਭਾਰਤ ਦੇ ਸੰਯੁਕਤ ਰਾਜ ਅਮੈਰੀਕਾ ਦੇ ਪਹਿਲੇ ਰਾਜਦੂਤ ਵੀ ਰਹੇ। ਉਹਨਾਂ ਨੇ ਉੜੀਸਾ ਦੇ ਰਾਜਪਾਲ ਦੇ ਰੂਪ ਦੇ ਵਿੱਚ ਵੀ ਕੰਮ ਕੀਤਾ। ਗੱਲ ਮੈਂ ਕਰ ਰਹੀ ਹਾਂ ਅਸਫ ਅਲੀ ਜੀ ਦੀ। ਜੀ ਹਾਂ, ਅੱਜ ਬਰਥ ਐਨੀਵਰਸਰੀ ਹੈ ਅਸਫ ਅਲੀ ਜੀ ਦੀ ਵੀ। ਬ੍ਰਿਟਿਸ਼ ਭਾਰਤ ਦੇ ਦੌਰਾਨ, ਯਾਨੀ ਕਿ 1888 ਨੂੰ, ਉਦੋਂ ਜ਼ਿਲ੍ਹਾ ਬਿਜਨੌਰ ਦੇ ਸਿਓਹਾਰਾ ਉੱਤਰ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਲੇਕਿਨ ਭਾਰਤੀ ਰਾਸ਼ਟਰੀ ਅੰਦੋਲਨ ਦੇ ਵਿੱਚ, ਜਿਹੜਾ ਉਹਨਾਂ ਨੇ ਬ੍ਰਿਟਿਸ਼ ਸਾਮਰਾਜ 'ਤੇ ਆਪਣਾ ਬਹੁਤ ਵੱਡਾ ਪ੍ਰਭਾਵ ਪਾਇਆ, ਦੁਨੀਆ ਨੂੰ ਕਦੀ ਵੀ ਨਹੀਂ ਭੁੱਲ ਸਕਦੇ। 1914 ਦੇ ਵਿੱਚ ਉਹਨਾਂ ਨੇ ਆਪਣੇ ਸਮੁਦਾਇ ਦੇ ਵਿੱਚ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਖੜ੍ਹੇ ਹੋ ਕੇ ਇੱਦਾਂ ਦਾ ਸਟੈਂਡ ਲਿਆ। ਅਸਫ ਅਲੀ ਨੇ ਉਸ ਵੇਲੇ ਪ੍ਰਵੀ ਕੌਂਸਲ ਤੋਂ ਅਸਤੀਫਾ ਦੇ ਦਿੱਤਾ, ਕਿਉਂਕਿ ਤੁਰਕੀ ਖਿਲਾਫਤ ਦੇ ਪੱਖ ਦੇ ਵਿੱਚ ਉਹਨਾਂ ਨੇ ਸਮਰਥਨ ਦਿੱਤਾ। ਔਰ ਸਭ ਤੋਂ ਵੱਡਾ, ਇਹਨਾਂ ਨੇ ਅਸਹਿਯੋਗ ਦੇ ਵਿੱਚ ਇੱਕ ਜਿਹੜਾ ਅਧਿਨਿਯਮ ਦੇ ਤੌਰ 'ਤੇ ਉਸਨੂੰ ਦੇਖਿਆ ਜਾਂਦਾ ਸੀ, ਉਸਦਾ ਸਾਥ ਦਿੱਤਾ, ਔਰ 1914 ਦੇ ਵਿੱਚ ਵਾਪਸ ਭਾਰਤ ਆ ਗਏ। ਅਤੇ ਭਾਰਤ ਆਉਣ ਤੋਂ ਸਭ ਤੋਂ ਪਹਿਲਾਂ ਅਸਫ ਅਲੀ ਜੀ ਨੇ ਰਾਸ਼ਟਰਵਾਦੀ ਅੰਦੋਲਨ ਦੇ ਵਿੱਚ ਇੱਕ ਬਹੁਤ ਹੀ ਉੱਘੇ

0: ਭਾਰਤੀ ਸੁਤੰਤਰਤਾ ਸੈਨਾਨੀ ਤੇ ਅੰਦੋਲਨਕਾਰੀ ਦੇ ਰੂਪ ਦੇ ਵਿੱਚ ਸ਼ਾਮਿਲ ਹੋ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਉਹਨਾਂ ਨੇ 1919 ਦੇ ਵਿੱਚ ਖਿਲਾਫਤ ਅੰਦੋਲਨ 'ਚ ਸ਼ਾਮਿਲ ਹੋ ਕੇ ਬ੍ਰਿਟਿਸ਼ ਸਰਕਾਰ ਦਾ ਵਿਰੋਧ ਕੀਤਾ। 1920-21 ਦੇ ਵਿੱਚ ਮਹਾਤਮਾ ਗਾਂਧੀ ਜੀ ਦੁਆਰਾ ਚਲਾਏ ਗਏ ਅਸਹਿਯੋਗ ਅੰਦੋਲਨ ਵਿੱਚ ਉਹਨਾਂ ਨੇ ਬਹੁਤ ਹੀ ਸਕ੍ਰਿਯ ਭੂਮਿਕਾ ਨਿਭਾਈ। ਔਰ ਸਭ ਤੋਂ ਵੱਡੀ ਘਟਨਾ ਜਿਸਦੇ ਲਈ ਉਹਨਾਂ ਨੂੰ ਜਾਣਿਆ ਜਾਂਦਾ ਹੈ, 8 ਅਪ੍ਰੈਲ 1928 ਨੂੰ ਜਦੋਂ ਭਗਤ ਸਿੰਘ ਜੀ ਅਤੇ ਬਟੁਕੇਸ਼ਵਰ ਦੱਤ ਦੁਆਰਾ ਅਸੈਂਬਲੀ ਦੇ ਵਿੱਚ ਬੰਬ ਸਿੱਟਣ ਦੀ ਘਟਨਾ ਨੂੰ ਲੈ ਕੇ ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਹਨਾਂ ਦੇ ਬਚਾਵ ਪੱਖ ਦੇ ਵਕੀਲ ਦੇ ਤੌਰ 'ਤੇ ਅਸਫ ਅਲੀ ਜੀ ਉਹਨਾਂ ਦੇ ਪੱਖ ਦੇ ਵਕੀਲ ਬਣੇ ਅਤੇ ਉਹਨਾਂ ਨੇ ਭਗਤ ਸਿੰਘ ਜੀ ਅਤੇ ਬਟੁਕੇਸ਼ਵਰ ਦੱਤ ਦੇ ਮੁੱਦੇ ਦੀ ਮੁਕੱਦਮੇ ਦੀ ਪੈਰਵਾਈ ਕੀਤੀ। ਉਹਨਾਂ ਨੇ ਭਾਰਤ ਦੇ ਲਈ ਸੁਤੰਤਰਤਾ ਸੈਨਾਨੀ ਦੇ ਤੌਰ 'ਤੇ ਬਹੁਤ ਕੰਮ ਕੀਤਾ। 1942 'ਚ ਗਾਂਧੀ ਜੀ ਦੇ ਆਹਵਾਨ 'ਤੇ ਭਾਰਤ ਛੱਡੋ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਔਰ ਆਖਰ ਭਾਰਤ ਦੇ ਰਾਜਦੂਤ ਦੇ ਰੂਪ ਦੇ ਵਿੱਚ ਵੀ ਉਹਨਾਂ ਨੇ ਸੇਵਾ ਦਿੱਤੀ। ਔਰ 1989 ਦੇ ਵਿੱਚ ਭਾਰਤ ਡਾਕ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ। ਔਰ ਇੰਨਾ ਹੀ ਨਹੀਂ, ਉਹਨਾਂ ਦੀ ਪਤਨੀ ਅਰੁਣਾ ਅਸਫ ਅਲੀ ਨੂੰ ਵੀ ਭਾਰਤ ਦੇ ਸਰਵੋੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਤੋਂ ਸਨਮਾਨਿਤ ਕੀਤਾ ਗਿਆ ਸੀ। ਸੋ ਇੱਦਾਂ ਹੁੰਦਾ ਹੈ ਜਦੋਂ ਕੋਈ ਆਪਣੇ ਦੇਸ਼ ਦੇ ਲਈ ਕੰਮ ਕਰਦਾ ਹੈ, ਆਪਣੇ ਜੀਵਨ ਸਾਥੀ ਦੇ ਨਾਲ ਮਿਲ ਕੇ ਕੰਮ ਕਰਦਾ ਹੈ ਤੇ ਸਿਰਫ ਔਰ ਸਿਰਫ ਦੇਸ਼ ਭਗਤੀ ਹੀ ਉਹਨਾਂ ਦੀ ਜ਼ਿੰਦਗੀ ਦਾ ਇੱਕ ਸਿਰਫ ਇੱਕ ਉਹੀ ਗੋਲ ਰਹਿ ਜਾਂਦਾ ਹੈ। ਇੱਦਾਂ ਦੇ ਸਮਾਜ ਨੂੰ, ਇੱਦਾਂ ਦੇ ਦੇਸ਼ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਅਤੇ ਇੱਦਾਂ ਦਾ ਦੇਸ਼ ਹਮੇਸ਼ਾ ਸੁਰੱਖਿਅਤ ਰਹਿੰਦਾ ਹੈ। ਲੇਕਿਨ ਜ਼ਰੂਰੀ ਹੈ ਤਾਂ ਇੱਦਾਂ ਦੀ ਦੇਸ਼ ਭਗਤੀ ਦੀ ਭਾਵਨਾ ਸਾਡੇ ਸਾਰਿਆਂ ਦੇ ਅੰਦਰ ਹੋਣ ਦੀ। ਪੂਜਾ ਟੋਹਾਨੀ ਤੁਹਾਡੇ ਨਾਲ ਪ੍ਰੋਗਰਾਮ 'ਚ ਚੱਲਦੇ ਹਾਂ ਅਗਲੇ ਗੀਤ ਦੇ ਵੱਲ।
1: ਦੇਸ਼ ਸੇ ਹੈ ਪਿਆਰ ਤੋਂ ਹਰ ਪਲ ਯੇ ਕਹਿਣਾ ਚਾਹੀਏ, ਮੈਂ ਰਹੂੰ ਯਾ ਨਾ ਰਹੂੰ ਭਾਰਤ ਯੇ ਰਹਿਣਾ ਚਾਹੀਏ। ਭਾਰਤ

0: ਜੇਕਰ ਕਿਸਾਨ ਪੱਕੀਆਂ ਵੱਟਾਂ ਢਾ ਕੇ ਤੇ ਦੁਬਾਰਾ ਛੋਟੀਆਂ ਵੱਟਾਂ ਅਗਰ ਰੱਖਣ ਤੇ ਉੱਥੇ ਵੀ ਚੂਹੇ ਦਾ ਜਿਹੜਾ ਨੁਕਸਾਨ ਘੱਟ ਹੋਏਗਾ
1: ਜੀ।
0: ਠੀਕ ਹੈ, ਤੇ ਜਿਵੇਂ ਗੰਨਾ ਹੈ, ਗੰਨੇ ਚ ਚੂਹੇ ਦਾ ਨੁਕਸਾਨ 40-50% ਤੱਕ ਵੀ ਵੱਧ ਜਾਂਦਾ ਹੈ, ਉਹ ਉਸ ਕੇਸ ਵਿੱਚ ਵੱਧਦਾ ਜੇਕਰ ਅੰਦਰ ਨਦੀਨ ਹੋਣ ਤੇ ਜਿਹੜਾ ਗੰਨਾ ਡਿੱਗਿਆ ਹੋਇਆ ਹੋਵੇ ਫਿਰ ਚੂਹਾ ਜ਼ਿਆਦਾ ਨੁਕਸਾਨ ਕਰੇਗਾ। ਅਗਰ ਗੰਨੇ ਨੂੰ ਬੰਨ ਕੇ ਰੱਖਣਗੇ ਤਾਂ ਫਿਰ ਵੀ ਨੁਕਸਾਨ ਘੱਟ ਜਾਏਗਾ। ਸੋ ਇਹ ਕੁਛ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਦੇ ਨਾਲ ਅਗਰ ਆਪਾਂ ਪ੍ਰੀਵੈਂਟਿਵ ਮੈਜਰਸ ਲਈਏ ਤਾਂ ਸਾਨੂੰ ਦਵਾਈ ਰੱਖਣ ਦੀ ਲੋੜ ਹੀ ਨਹੀਂ ਪੈਂਦੀ ਹੈਗੀ
1: ਜੀ। ਤੇ ਜਿਵੇਂ ਤੁਸੀਂ ਹੁਣੇ ਮੈਮ ਇਹ ਗੱਲ ਕਹੀ ਸੀ ਕਿ ਜਿਹੜੇ ਕਿਸਾਨ ਭਰਾ ਨੇ ਉਹ ਟਾਈਮ ਟੂ ਟਾਈਮ ਆਪਣੇ ਖੇਤਾਂ ਦੇ ਵਿੱਚ ਚੱਕਰ ਲਗਾਉਂਦੇ ਰਹਿਣ, ਤੇ ਇੱਥੇ ਮੇਰੇ ਦਿਮਾਗ ਦੇ ਵਿੱਚ ਇੱਕ ਹੋਰ ਚੀਜ਼ ਇਹ ਆਈ ਕਿ ਕਿਸਾਨ ਭਰਾ ਜਿਹੜੇ ਮਤਲਬ ਪਰੇਸ਼ਾਨ ਨੇ ਇਸ ਪ੍ਰੋਬਲਮ ਤੋਂ, ਕਿਵੇਂ ਪਛਾਣ ਸਕਦੇ ਨੇ ਕਿ ਉਹਨਾਂ ਦੇ ਖੇਤ ਦੇ ਵਿੱਚ ਕੋਈ ਚੂਹਿਆਂ ਦੀ ਸਮੱਸਿਆ ਵੀ ਸ਼ੁਰੂ ਹੋ ਗਈ ਹੈ ਜਾਂ ਹੋ ਰਹੀ ਹੈ, ਕੋਈ ਖਾਸ ਨਿਸ਼ਾਨੀ ਚੂਹਿਆਂ ਦੀ?
0: ਹਾਂਜੀ, ਜਦੋਂ ਚੂਹੇ ਜਿਵੇਂ ਖੇਤ ਜ਼ਿਆਦਾ ਨੁਕਸਾਨ ਜਿਹੜੇ ਚੂਹੇ ਨੇ, ਉਹ ਇੱਕ ਗੱਲ ਹੋਰ ਮੈਂ ਕਹਿ ਦੇਣਾ ਚਾਹੁੰਦੀ ਹਾਂ, ਬਿਜਾਈ ਵੇਲੇ ਜਾਂ ਫਸਲ ਪੱਕਣ ਵੇਲੇ ਜ਼ਿਆਦਾ ਨੁਕਸਾਨ ਕਰਦੇ ਨੇ।
1: ਠੀਕ ਹੈ,
0: ਜਦੋਂ ਇਹ ਖੇਤਾਂ ਵੱਲ ਆਉਂਦੇ ਨੇ ਤਾਂ ਇਹ ਪਹਿਲਾਂ ਆਪਣੀਆਂ ਵੱਟਾਂ ਤੇ ਖੱਡਾ ਬਣਾਉਂਦੇ ਨੇ,
1: ਘਰ ਬਣਾਉਂਦੇ ਆਪਣੇ।
0: ਠੀਕ ਹੈ, ਹੌਲੀ ਹੌਲੀ ਜਿਵੇਂ ਜਿਵੇਂ ਫਸਲ ਪੱਕਣ ਲੱਗ ਪੈਂਦੀ ਹੈ ਖੇਤ ਦੇ ਵਿੱਚ ਆਪਣੀਆਂ ਬਣਾ ਕਰਦੇ, ਸੋ ਉਹਨਾਂ ਦੀਆਂ ਖੱਡਾਂ ਤੋਂ ਹੀ ਆਪਾਂ ਪਹਿਚਾਣ ਲੈਂਦੇ ਹਾਂ ਕਿ ਜਿਹੜਾ ਚੂਹਾ ਹੈਗਾ ਉਹ ਖੇਤ ਵਿੱਚ ਆਉਣਾ ਸ਼ੁਰੂ ਹੋ ਗਿਆ। ਦੂਸਰਾ, ਅਗਰ ਖੱਡਾ ਨਹੀਂ ਹੈਗੀਆਂ ਤੇ ਉਹਨਾਂ ਦੇ ਕੱਟੇ ਦੇ ਨਿਸ਼ਾਨ ਤੋਂ ਜਿਹੜਾ ਚੂਹਾ ਏ ਉਹ ਸਲਾਂਟ ਕੱਟ ਮਾਰਦਾ, ਜਦੋਂ ਫਸਲ ਨੂੰ ਕੱਟਦਾ ਸਿੱਧਾ ਕੱਟ ਮਾਰਦਾ। ਸੋ ਜੇਕਰ ਸਲਾਂਟ ਕੱਟ 45 degrees ਤੇ ਜੇਕਰ ਕੱਟ ਹੈਗਾ ਤਾਂ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਕਿ ਚੂਹੇ ਦਾ ਨੁਕਸਾਨ ਖੇਤ ਵਿੱਚ ਹੈਗਾ
1: ਜੀ। ਤੇ ਇਹ ਜਿਹੜੀ ਹੁਣ ਤੁਸੀਂ ਆਪਾਂ ਨੀਲ ਗਾਂ ਦੀ ਗੱਲ ਕਰੀਏ ਕਿ ਨੀਲ ਗਾਂ ਇਹ ਵੀ ਕੋਈ ਖਾਸ ਫਸਲ ਨੂੰ ਪ੍ਰਭਾਵਿਤ ਕਰਦੀ ਹੈ ਜਾਂ ਸਾਰੀਆਂ ਫਸਲਾਂ ਨੀਲ ਗਾਂ ਤੋਂ ਪ੍ਰਭਾਵਿਤ ਹੋ ਸਕਦੀਆਂ ਨੇ?
0: ਹਾਂਜੀ, ਇਹਨਾਂ ਦੀਆਂ ਕੁਝ ਪ੍ਰੈਫਰਡ ਕ੍ਰੋਪਸ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਜਿਵੇਂ ਮੱਕੀ ਹੋ ਗਈ, ਕਣਕ ਦੇ ਵਿੱਚ ਵੀ ਨੁਕਸਾਨ ਕਰਦੇ ਨੇ, ਓਟਸ ਵਿੱਚ ਕਰਦੇ ਨੇ ਨੁਕਸਾਨ, ਸਬਜ਼ੀਆਂ ਦੀਆਂ ਫਸਲਾਂ
1: ਜੀ
0: ਹੈਨਾ, ਫਲਾਂ ਦੀਆਂ ਫਸਲਾਂ ਹੈਨਾ, ਬਾਗ ਜਿਹੜੇ ਨੇ ਉਹਨਾਂ ਚ ਨੁਕਸਾਨ ਕਰਦੇ ਨੇ, ਅਮਰੂਦਾਂ ਦੇ ਬਾਗ ਦੇਖੇ ਹੈਨਾ, ਦੈਨ ਅੰਬਾਂ ਦੇ ਬਾਗ, ਸੋ ਇਹਨਾਂ ਸਾਰੀਆਂ ਜਗ੍ਹਾ ਤੇ ਇਹਨਾਂ ਦਾ ਨੁਕਸਾਨ ਹੈਗਾ ਏ। ਬਟ ਇਹ ਜਿਹੜਾ ਨੁਕਸਾਨ ਹੈਗਾ ਇਹ ਜ਼ਿਆਦਾਤਰ ਜੰਗਲ ਦੇ ਲਾਗੇ ਜਾਂ ਜਿੱਥੇ ਪਾਣੀ ਦੇ ਸਰੋਤ ਅਵੇਲੇਬਲ ਨੇ ਤੇ ਲੁਕਣ ਨੂੰ ਜਗ੍ਹਾ ਅਵੇਲੇਬਲ ਹੈ ਜਾਨਵਰ ਦੀ,
1: ਜ਼ਿਆਦਾ ਹੈ ਜੀ ਜੀ। ਤੇ ਇਹਨਾਂ ਯਾਨੀ ਕਿ ਨੀਲ ਗਾਂ ਤੋਂ ਬਚਣ ਦੇ ਲਈ ਕਿਹੜੇ ਵਿਹਾਰਿਕ ਤੇ ਅਸੀਂ ਕਾਨੂੰਨੀ ਤਰੀਕਿਆਂ ਦੀ ਜੇ ਗੱਲ ਕਰੀਏ ਤੇ ਅਪਣਾ ਸਕਦੇ ਹਾਂ?
0: ਹਾਂਜੀ, ਉਹਦੇ ਲਈ ਇੱਕ ਤਾਂ ਹੈਗਾ ਜੋ ਮੈਂ ਆਮ ਦੇਖਿਆ ਜਿਹੜਾ ਫਾਰਮਰ ਅਡੋਪਟ ਕਰ ਰਹੇ ਨੇ ਮੈਥਡ, ਉਹ ਹੈਗਾ ਝਟਕਾ ਮਸ਼ੀਨ, ਇਲੈਕਟ੍ਰਿਕ ਫੈਂਸਿੰਗ।
1: ਓਕੇ,
0: ਹੈਨਾ, ਉਹ ਇਲੈਕਟ੍ਰਿਕ ਫੈਂਸਿੰਗ ਜਿਹੜੀ ਹੈ ਉਹ ਜਸਟ ਇੱਕ ਝਟਕਾ ਦਿੰਦੀ ਹੈ, ਉਹਦੇ ਨਾਲ ਜਾਨਵਰ ਜਿਹੜਾ ਹੈਗਾ ਉਹ ਮਰਦਾ ਨਹੀਂ ਹੈ।
1: ਓਕੇ ਓਕੇ ਜੀ,
0: ਠੀਕ ਹੈ। ਇਹ ਜਿਹੜੀ ਮਸ਼ੀਨ ਹੈਗੀ ਹੈ ਆਮ ਤੌਰ ਤੇ ਫਾਰਮਰ ਇੱਕ ਜਿੱਥੇ ਖਾਸ ਕਰਕੇ ਜੰਗਲ ਦੇ ਲਾਗੇ ਜਾਂ ਜਿੱਥੇ ਇੱਧਰ ਬੇਟ ਵਾਲੇ ਪਾਸੇ ਨੂਰਪੁਰ ਬੇਟ ਲੁਧਿਆਣੇ ਦੇ ਲਾਗੇ
1: ਜੀ
0: ਹੈਨਾ, ਤਾਂ ਇੱਧਰ ਪਾਣੀ ਦੇ ਜਿੱਥੇ ਸਰੋਤ ਹੈਗੇ ਨੇ ਇੱਥੇ ਨੀਲ ਗਾਵਾਂ ਇਹਨਾਂ ਪਿੰਡਾਂ ਦੇ ਵਿੱਚ ਹੈਗੀਆਂ ਨੇ
1: ਜੀ।
0: ਠੀਕ ਹੈ, ਸੋ ਇੱਥੇ ਜਿਹੜੇ ਫਾਰਮਰ ਹੈਗੇ ਨੇ ਉਹ ਝਟਕਾ ਮਸ਼ੀਨ ਜ਼ਿਆਦਾਤਰ ਵਰਤਦੇ ਨੇ, ਬਟ ਜਿਹੜੀਆਂ ਨੀਲ ਗਾਵਾਂ ਨੇ ਇਹਨਾਂ ਨੂੰ ਇਹ ਪ੍ਰੋਬਲਮ ਹੈ ਫਾਰਮਰਸ ਨੂੰ ਆਉਂਦੀ ਹੈ ਕਿ ਨੀਲ ਗਾਵਾਂ ਜਿਹੜੀ ਤਾਰ ਹੈ ਉਹ ਤੋੜ ਜਾਂਦੀਆਂ ਨੇ।
1: ਓਕੇ,
0: ਠੀਕ ਹੈ, ਸੋ ਉਹਦੇ ਵਾਸਤੇ ਮੈਂ ਉਹਨਾਂ ਨੂੰ ਸਿਰਫ ਇੰਨਾ ਹੀ ਕਹਾਂਗੀ ਕਿ ਇੱਕ ਵਾਰੀ ਜਦੋਂ ਉਹਨਾਂ ਨੂੰ ਜਾਨਵਰ ਨੂੰ ਝਟਕਾ ਲੱਗ ਜਾਂਦਾ ਹੈ ਨਾ ਤੇ ਉਹਦੇ ਅੰਦਰ ਇੱਕ ਡਰ ਆ ਜਾਂਦਾ, ਉਹ ਦੁਬਾਰਾ ਨਹੀਂ ਆਉਂਦਾ
1: ਜੀ।
0: ਠੀਕ ਹੈ, ਅਗਰ ਤਾਰ ਟੁੱਟ ਜਾਏ ਤਾਂ ਇੱਕ ਦੋ ਵਾਰੀ ਅਗਰ ਉਹਨੂੰ ਫੇਰ ਦੁਬਾਰਾ ਠੀਕ ਕਰਕੇ ਦੁਬਾਰਾ ਲਗਾ ਦੇ ਤਾਂ ਕਾਫੀ ਹੱਦ ਤੱਕ ਜਿਹੜੀ ਹੈ ਝਟਕਾ ਮਸ਼ੀਨ ਹੈ ਇਹ ਬਚਾ ਕਰਦੀ ਹੈ
1: ਜੀ।
0: ਠੀਕ ਹੈ, ਜਿਹੜੀ ਇਹ ਝਟਕਾ ਮਸ਼ੀਨ ਹੈ ਇਹ ਉਸ ਟਾਈਮ ਤੇ ਕੰਮ ਨਹੀਂ ਕਰਦੀ ਜਦੋਂ ਬਿਜਲੀ ਬੰਦ ਹੋ ਜਾਂਦੀ ਹੈ।
1: ਓਕੇ,
0: ਠੀਕ ਹੈ। ਦੂਸਰਾ, ਅਗਰ ਕਿਸਾਨ ਨੇ ਜੇਕਰ ਤਾਰ ਥੱਲੇ ਲਗਾਈ ਹੋਵੇ ਤੇ ਨਦੀਨ ਉਗਣ
1: ਜੀ
0: ਉਹ ਇਨਸੂਲੇਸ਼ਨ ਹੋਣ ਕਰਕੇ ਉਹ ਫੇਰ ਵੀ ਕੰਮ ਕਰਨਾ ਬੰਦ ਹੋ ਜਾਂਦੀ ਹੈ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਫਾਰਮਰ ਇੱਕ ਤੋਂ ਵੱਧ ਅਗਰ ਬੈਟਰੀ ਆਪਣੇ ਕੋਲ ਰੱਖੇਗਾ ਤੇ ਜਦੋਂ ਬਿਜਲੀ ਬੰਦ ਹੋ ਜਾਏਗੀ ਤੇ ਉਹ ਦੂਜੀ ਬੈਟਰੀ ਲਗਾ ਸਕਦਾ ਹੈ। ਠੀਕ ਹੈ, ਥੱਲੇ ਜਿਹੜਾ ਘਾਹ ਫੂਸ ਹੈ ਜਿਹੜੀ ਨੀਚੇ ਵਾਲੀ ਤਾਰ ਹੈ ਉਹ ਘਾਹ ਫੂਸ ਸਾਰਾ ਸਾਫ਼ ਕਰਕੇ ਰੱਖਣ ਤੇ ਇਹ ਕੰਮ ਕਰਦੀ ਰਹਿੰਦੀ ਹੈ। ਦੂਸਰਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਰਿਪੈਲੈਂਟ ਡਿਵੈਲਪ ਕੀਤਾ ਹੈਗਾ, ਉਹਨੂੰ ਅਸੀਂ ਰਿਪੈਲੈਂਟ ਬੇਸਡ ਫਾਰਮੂਲੇਸ਼ਨ RBF ਹਾਲੇ ਨਾਂ ਦਿੱਤਾ, ਹਾਲੇ ਉਹ ਮਾਰਕੀਟ ਵਿੱਚ ਨਹੀਂ ਆਇਆ।

0: ਜੀ
1: ਠੀਕ ਹੈ, ਉਹ ਜਿਹੜਾ ਰਿਪੈਲੈਂਟ ਹੈ ਉਹ ਅਗਰ ਅਸੀਂ ਉਸ ਟਾਈਮ ਤੇ ਨਾਲ ਲਗਾ ਦਿੰਦੇ ਹਾਂ ਬਿਜਲੀ ਇਲੈਕਟ੍ਰਿਕ ਫੈਂਸਿੰਗ ਦੇ ਜਿਹੜਾ ਫੈਂਸਿੰਗ ਹੈਗੀ ਹੈ ਉਹਦੇ ਉੱਤੇ ਅਗਰ ਉਹ ਪਾਊਚਿਸ ਬੰਨ ਦਿੰਦੇ ਆ
0: ਜੀ
1: ਰਿਪੈਲੈਂਟ ਦੇ, ਉਹਦੇ ਨਾਲ ਬਿਲਕੁਲ 100% ਜਿਹੜਾ ਇਹ ਫਸਲ ਦਾ ਨੁਕਸਾਨ ਹੋਣ ਤੋਂ ਬਚਾ ਹੋ ਜਾਂਦਾ ਹੈ।
0: ਤੇ ਮੈਮ ਇੱਕ ਨਾ ਮੈਂ ਸੋਲਰ ਫੈਂਸਿੰਗ ਨਾਮ ਸੁਣਿਆ ਹੋਇਆ ਹੈ, ਬਾਇਓ ਫੈਂਸਿੰਗ?
1: ਉਹ ਇਹੀ ਫੈਂਸਿੰਗ ਹੀ ਹੈ।
0: ਓਕੇ,
1: ਇਲੈਕਟ੍ਰਿਕ ਫੈਂਸਿੰਗ ਅਗਰ ਆਪਾਂ ਸਿੱਧਾ ਜਿਹੜੀ ਬੈਟਰੀ ਹੈ ਉਹਨੂੰ ਬਿਜਲੀ ਨਾਲ ਚਾਰਜ ਕਰੀਏ ਜਾਂ ਨਾਲ ਸੋਲਰ ਪੈਨਲ ਆ ਜਾਂਦੇ ਨੇ
0: ਜੀ,
1: ਹੈ ਨਾ, ਉਹ ਜਿਹੜੀ ਚਾਰਜਿੰਗ ਹੈ ਬੈਟਰੀ ਦੀ ਉਹ ਸੋਲਰ ਪੈਨਲ ਦੇ ਥਰੂ ਹੋ ਜਾਂਦੀ ਹੈ
0: ਜੀ।
1: ਤੇ
0: ਹੁਣ ਜੇ ਗੱਲ ਕਰੀਏ ਮਤਲਬ ਕਿਸੇ ਦੇ ਖੇਤ ਵਿੱਚ ਕੋਈ ਫਸਲ ਹੁੰਦੀ ਹੈ, ਕਿਸੇ ਦੇ ਖੇਤ ਵਿੱਚ ਕੋਈ, ਯਾਨੀ ਕਿ ਅਲੱਗ ਅਲੱਗ ਫਸਲਾਂ ਹੁੰਦੀਆਂ ਨੇ, ਤੇ ਇੱਥੇ ਜੇ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਅੱਜ ਦਾ ਟੌਪਿਕ ਹੈ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ, ਤੇ ਇੱਦਾਂ ਦੇ ਹਾਲਾਤਾਂ ਦੇ ਵਿੱਚ ਜਿਸ ਪਿੰਡ ਦੀ ਜਾਂ ਅਸੀਂ ਕਮਿਊਨਿਟੀ ਦੀ ਗੱਲ ਕਰੀਏ, ਹੈ ਨਾ, ਤੇ ਉਹਨਾਂ ਦੀ ਕੋਈ ਸਾਂਝੀ ਭੂਮਿਕਾ ਵੀ ਮਤਲਬ ਕੋਈ ਬਣਦੀ ਹੈ ਜਾਂ ਫਿਰ ਉਹ ਕਿੰਨੀ ਕੁ ਮਹੱਤਵਪੂਰਨ ਹੋ ਸਕਦੀ ਹੈ ਜੇ ਮਤਲਬ ਉਹ ਸਿੰਗਲ ਲੈਵਲ 'ਤੇ ਨਹੀਂ ਸਾਂਝੀ ਮਿਲ ਜੁਲ ਕੇ ਕੰਮ ਕਰਨ, ਤਾਂ ਉਹ ਫਿਰ ਕਿੰਨਾ ਕੁ ਮਹੱਤਵਪੂਰਨ ਬਣ ਜਾਂਦਾ ਇੱਦਾਂ ਦੇ ਹਾਲਾਤਾਂ ਦੇ ਵਿੱਚ?
1: ਹਾਂਜੀ, ਬਹੁਤ ਜ਼ਿਆਦਾ। ਇਹ ਮੈਂ ਮੋਹਾਲੀ ਦੇ ਲਾਗੇ ਪਿੰਡ ਹੈਗਾ ਹਸਨਪੁਰ, ਉੱਥੇ ਮੈਂ ਕੰਮ ਕਰ ਰਹੀ ਹਾਂ, ਬਿਲਕੁਲ ਜੰਗਲ ਦੇ ਨਾਲ ਹੈ
0: ਜੀ।
1: ਉੱਥੇ ਜਿਹੜੇ ਫਾਰਮਰਸ ਜਿਨ੍ਹਾਂ ਦੀ ਬਿਲਕੁਲ ਜੰਗਲ ਦੇ ਨਾਲ ਖੇਤੀ ਹੈ
0: ਜੀ,
1: ਉਹਨਾਂ ਨੇ ਉਹ ਅਗਰ ਤਾਰ ਲਗਾਉਂਦੇ ਨੇ ਜਿਹੜੀ ਇਲੈਕਟ੍ਰਿਕ ਫੈਂਸਿੰਗ ਕਰਦੇ ਨੇ ਜੰਗਲ ਦੇ ਨਾਲ ਨਾਲ, ਉਹਦੇ ਨਾਲ ਸਾਰੇ ਦਾ ਸਾਰਾ ਜਿਹੜਾ ਪਿੰਡ ਉਹਦੇ ਨਾਲ ਦੀ ਜਿਹੜੀ ਜ਼ਮੀਨ ਹੈ ਉਹ ਸਾਰੀ ਦਾ ਬਚਾਅ ਹੁੰਦਾ ਇਹਨਾਂ ਜਾਨਵਰਾਂ ਦੀ ਨੁਕਸਾਨ
0: ਜੀ।
1: ਤੇ ਨੋ ਡਾਊਟ ਜਿਹੜੀ ਕਮਿਊਨਿਟੀ ਹੈ ਉਹ ਮੈਟਰ ਕਰਦੀ ਹੈ। ਔਰ ਇਹ ਹੈ ਕਿ ਅਗਰ ਇੱਕ ਖੇਤ ਦੇ ਵਿੱਚ ਜਾਨਵਰ ਬਾਹਰ ਨਿਕਲਦਾ ਹੈ ਉਹ ਪਹਿਲਾਂ ਹੀ ਅਲਰਟ ਕਰ ਦਿੰਦਾ ਹੈ
0: ਬਾਕੀ ਦੇ
1: ਜਿਹੜੇ
0: ਸਾਰੇ ਮਿਲ ਜੁਲ ਕੇ ਆਪਣਾ
1: ਜਿਹੜਾ ਬਚਾਅ ਕੀਤਾ ਜਾ ਸਕੇ। ਦੂਜਾ, ਕਈ ਪਿੰਡਾਂ ਦੇ ਵਿੱਚ ਰਾਤ ਨਿਗਰਾਨੀ ਕਰਦੇ ਨੇ ਫਾਰਮਰ, ਉਹ ਵਾਰੀ ਸਿਰ ਨਿਗਰਾਨੀ ਕਰਦੇ ਨੇ, ਕਦੇ ਕੋਈ ਕਰ ਲੈਂਦਾ ਕਦੇ ਕੋਈ ਕਰ ਲੈਂਦਾ, ਸੋ ਇਸ ਤਰੀਕੇ ਨਾਲ ਮਿਲ ਜੁਲ ਕੇ ਜਿਹੜਾ ਹੈਗਾ ਉਹ ਆਪਣੇ ਖੇਤਾਂ ਨੂੰ ਬਚਾ ਲੈਂਦੇ ਨੇ
0: ਜੀ। ਇਸੇ ਵਜ੍ਹਾ ਕਰਕੇ ਕਹਿੰਦੇ ਕਿ ਕੰਮ ਮਿਲ ਜੁਲ ਕੇ ਕੀਤਾ ਜ਼ਿਆਦਾ ਫਾਇਦੇ 'ਚ ਰਹਿੰਦਾ। ਸੋ ਮੈਮ ਭੁਪਿੰਦਰ ਕੌਰ ਜੀ ਦੇ ਨਾਲ ਅੱਜ ਗੱਲ ਹੋ ਰਹੀ ਸੀਗੀ, ਅਸੀਂ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ 'ਤੇ ਗੱਲ ਕਰ ਰਹੇ ਸੀ। ਸੋ ਮੈਮ ਐਂਡ ਦੇ ਵਿੱਚ ਤੁਸੀਂ ਆਪਣੇ ਵੱਲੋਂ ਜੋ ਲਿਸਨਰਸ ਸੁਣਦੇ ਨੇ ਇਸ ਵੇਲੇ ਸੁਣ ਰਹੇ ਨੇ ਬਹੁਤ ਧਿਆਨ ਦੇ ਨਾਲ ਔਰ ਫਾਰਮਿੰਗ ਕਰਦੇ ਨੇ, ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੋਈ ਸੰਦੇਸ਼ ਦੇਣਾ ਚਾਹੋਗੇ ਤਾਂ ਕਿ ਉਹ ਇਹ ਜਿਹੜੇ ਚੂਹੇ ਨੇ ਨੀਲ ਗਾਂ ਅਤੇ ਜੰਗਲੀ ਸੂਰਾਂ ਤੋਂ ਆਪਣੀ ਫਸਲਾਂ ਦੀ ਸੁਰੱਖਿਆ ਵਧੇਰੇ ਕਰ ਸਕਣ ਜਾਂ ਫਿਰ ਆਪਣੇ ਵੱਲੋਂ ਕੋਈ ਐਕਸਪਰਟ ਐਡਵਾਈਸ ਮੈਮ ਪਲੀਜ਼?
1: ਹਾਂਜੀ, ਇੱਕ ਜਿਵੇਂ ਮੈਂ ਝਟਕਾ ਮਸ਼ੀਨ ਜਾਂ ਸੋਲਰ ਫੈਂਸਿੰਗ ਦੀ ਗੱਲ ਕੀਤੀ ਹੈ, ਇਸ ਤੋਂ ਇਲਾਵਾ ਕਈ ਫਾਰਮਰ ਜਿਹੜੇ ਹੈਗੇ ਨੇ ਉਹ ਅਸੀਂ ਇੱਕ ਯੂਨੀਵਰਸਿਟੀ ਵੱਲੋਂ ਇੱਕ ਆਵਾਜ਼ਾਂ ਵੀ ਰਿਕਾਰਡ ਕੀਤੀਆਂ ਹੋਈਆਂ ਨੇ ਜਿਹੜੀਆਂ ਕਿ ਅਲਾਰਮ ਕਾਲਸ ਨੇ
0: ਓਕੇ
1: ਜਾਂ ਡਿਸਟ੍ਰੈਸ ਕਾਲਸ ਨੇ ਉਹ ਰਿਕਾਰਡ ਕੀਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਸੁਣ ਕੇ ਜਿਹੜਾ ਜਾਨਵਰ ਡਰ ਜਾਂਦਾ ਹੈ। ਠੀਕ ਹੈ, ਅਗਰ ਫਾਰਮਰ ਉਸ ਟਾਈਮ ਤੇ ਮਤਲਬ ਜਿਹੜਾ ਇਹ ਜਾਨਵਰ ਹੈ ਨਾ ਇਹ ਹਰ ਵੇਲੇ ਨੁਕਸਾਨ ਨਹੀਂ ਕਰਦਾ, ਜਦੋਂ ਵਲਨਰੇਬਲ ਇੱਕ ਸਟੇਜ ਹੁੰਦੀ ਹੈ ਕ੍ਰੋਪ ਦੀ ਉਸ ਟਾਈਮ ਤੇ ਇਹਦਾ ਨੁਕਸਾਨ ਜ਼ਿਆਦਾ ਹੈ, ਜਿਵੇਂ ਕਿ ਬਿਜਾਈ ਵੇਲੇ ਜਾਂ ਫਰੂਟਿੰਗ ਸਟੇਜ ਤੇ ਉਸ ਟਾਈਮ ਤੇ ਅਗਰ ਇਹ ਵਾਲੀਆਂ ਜਿਹੜੀਆਂ ਕਾਲਸ ਨੇ ਉਹ ਪਲੇ ਕਰ ਲੈਣ। ਕਈ ਵਾਰੀ ਜਿਹੜੇ ਫਾਰਮਰ ਨੇ ਆਪਣੀਆਂ ਹੀ ਆਵਾਜ਼ਾਂ ਰਿਕਾਰਡ ਕਰਕੇ ਰਾਤੀ ਲਗਾ ਦਿੰਦੇ ਨੇ, ਉਹਦੇ ਨਾਲ ਵੀ ਜਿਹੜਾ ਫਾਰਮਰ ਹੈ ਉਹ ਜਿਹੜਾ ਜਾਨਵਰ ਹੈ ਉਹ ਭੱਜ ਲੈਂਦਾ। ਇਸ ਤੋਂ ਇਲਾਵਾ ਚਮਕੀਲਾ ਫੀਤਾ ਹੈ
0: ਜੀ,
1: ਦਿਨ ਵੇਲੇ ਅਗਰ ਜਾਨਵਰ ਬਾਹਰ ਨਿਕਲ ਰਿਹਾ ਹੈ ਤਾਂ ਉਸ ਟਾਈਮ ਤੇ ਅਗਰ ਚਮਕੀਲਾ ਫੀਤਾ ਲਗਾ ਦੇਣ ਤੇ ਉਹਦੀ ਆਵਾਜ਼ ਜਿਹੜੀ ਚਮਕੀਲਾ ਫੀਤਾ ਜਦੋਂ ਸਨਲਾਈਟ ਦੇ ਵਿੱਚ
0: ਚਮਕੇਗਾ
1: ਇਸ ਤਰ੍ਹਾਂ ਲੱਗਦਾ ਹੈ ਦੂਰੋਂ ਕਿ ਜਿਵੇਂ ਕਿਤੇ ਅੱਗ ਬਲ ਰਹੀ
0: ਹੋਵੇ,
1: ਤੇ ਉਹ ਜਿਹੜਾ ਜਾਨਵਰ ਹੈ ਉਸ ਪਾਸੇ ਨਹੀਂ ਆਉਂਦਾ। ਸੋ ਇਹ ਛੋਟੇ ਛੋਟੇ ਤਰੀਕੇ ਹੈਗੇ ਨੇ ਤੇ ਸਸਤੇ ਵੀ ਤਰੀਕੇ ਨੇ
0: ਜਿਹਨਾਂ
1: ਨਾਲ ਜਿਹੜੇ ਫਾਰਮਰ ਨੇ ਜੇਕਰ ਝਟਕਾ ਮਸ਼ੀਨ ਨਹੀਂ ਲਗਾ ਸਕਦੇ ਕਿਉਂਕਿ ਇਹ ਥੋੜੀ ਕੋਸਟਲੀ ਪੈਂਦੀ ਹੈ, 10,000 ਦੀ ਇੱਕ ਮਸ਼ੀਨ ਹੈ ਬਟ ਇਹ 50 acres ਏਰੀਆ ਕਵਰ ਕਰ ਲੈਂਦੀ ਹੈ।
0: ਪਰ ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਇਹ ਜਿਹੜੇ ਤੁਸੀਂ ਬਾਕੀ ਛੋਟੇ ਛੋਟੇ ਤਰੀਕੇ ਦੱਸੇ ਇਹ ਜ਼ਿਆਦਾ ਇੰਪ੍ਰੈਸਿਵ ਵੀ ਨੇ ਤੇ ਕ੍ਰੀਏਟਿਵ ਵੀ ਨੇ।
1: ਹਾਂਜੀ, ਸੋ ਇਹ ਜਿਹੜੇ ਤਰੀਕੇ ਨੇ ਇਹ ਅਗਰ ਗਾਏ ਬਗਾਏ ਮਤਲਬ ਹਰ ਵੇਲੇ ਇੱਕੋ ਤਰੀਕਾ ਨਹੀਂ ਲਗਾਉਣਾ
0: ਜੀ ਜੀ ਜੀ,
1: ਤਰੀਕੇ ਬਦਲ ਕੇ ਯੂਜ਼ ਕਰਨੇ ਨੇ, ਉਹਦੇ ਨਾਲ ਵੀ ਜਿਹੜਾ ਫਾਰਮਰ ਹੈ ਵਲਨਰੇਬਲ ਸਟੇਜ ਤੇ ਆਪਣੀ ਕ੍ਰੌਪ ਨੂੰ ਬਚਾ
0: ਸਕਦਾ ਹੈ। ਸੋ ਮੈਮ ਭੁਪਿੰਦਰ ਕੌਰ ਜੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਆਏ, ਸਾਡੇ ਲਿਸਨਰਸ ਨੂੰ ਇੰਨੀ ਅਹਿਮ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਉਮੀਦ ਕਰਦੀ ਹਾਂ ਕਿ ਜਿਹੜੇ ਵੀ ਲਿਸਨਰਸ

0: ਕਿਸਾਨੀ ਕਰਦੇ ਨੇ, ਫਾਰਮਿੰਗ ਕਰਦੇ ਨੇ, ਅਤੇ ਉਹ ਇੱਕ ਹੀ ਤਰੀਕੇ 'ਤੇ ਨਿਰਭਰ ਰਹਿਣ ਦੀ ਬਜਾਏ ਇਕੱਠੇ ਹੋ ਕੇ ਸਮਝਦਾਰੀ ਦੇ ਨਾਲ ਅਤੇ ਵੱਖ ਵੱਖ ਤਰੀਕੇ ਅਪਣਾ ਕੇ, ਜਿਵੇਂ ਮੈਮ ਨੇ ਦੱਸਿਆ, ਆਪਣੀਆਂ ਫਸਲਾਂ ਨੂੰ ਆਰਾਮ ਦੇ ਨਾਲ ਸੁਰੱਖਿਅਤ ਰੱਖ ਸਕਦੇ ਨੇ। ਥੈਂਕ ਯੂ ਸੋ ਮੱਚ ਮੈਮ,
1: ਥੈਂਕ ਯੂ ਮੈਡਮ,
0: ਐਂਡ ਹੈਵ ਅ ਗ੍ਰੇਟ ਡੇ ਹੈਡ ਮੈਮ। ਥੈਂਕ ਯੂ।
1: ਹਾਂਜੀ ਹਾਂਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ
0: ਜੀ। ਔਰ ਉਮੀਦ ਕਰਦੀ ਹਾਂ ਕਿ ਤੁਸੀਂ ਇਹਨਾਂ ਸਾਰੀ ਹੀ ਗੱਲਬਾਤ ਨੂੰ, ਸਾਰੀਆਂ ਗੱਲਾਂ ਨੂੰ, ਸਾਰੇ ਤਰੀਕਿਆਂ ਨੂੰ ਧਿਆਨ ਦੇ ਨਾਲ ਸੁਣਿਆ ਹੋਊਗਾ, ਔਰ ਜਿੱਥੇ ਤੁਹਾਨੂੰ ਲੱਗੇਗਾ ਤੁਹਾਡੀ ਫੈਮਿਲੀ ਦੇ ਵਿੱਚ, ਤੁਹਾਡੇ ਦੋਸਤਾਂ ਨੂੰ, ਮਿੱਤਰਾਂ ਨੂੰ, ਜਾਂ ਫਿਰ ਤੁਹਾਨੂੰ ਥੋੜ੍ਹੇ ਜਿਹੇ ਕ੍ਰੀਏਟਿਵ ਹੋ ਕੇ ਔਰ ਘੱਟ ਖਰਚੇ 'ਤੇ ਥੋੜ੍ਹੇ ਵਧੀਆ ਵਾਲੇ ਤਰੀਕੇ ਅਪਣਾ ਕੇ ਬਿਨਾਂ ਕਿਸੇ ਜਾਨਵਰ ਨੂੰ ਨੁਕਸਾਨ ਪਹੁੰਚਾਏ ਕੰਟਰੋਲ ਕਰ ਸਕਦੇ ਹਾਂ ਉਹਨਾਂ ਵੱਲੋਂ ਕੀਤੀ ਗਈ ਜੋ ਨੁਕਸਾਨ ਹੈ ਤੁਹਾਡੀਆਂ ਫਸਲਾਂ ਨੂੰ। ਤਾਂ ਮੈਨੂੰ ਲੱਗਦਾ ਸਾਨੂੰ ਇਹਨਾਂ ਤਰੀਕੇ ਅਪਣਾਉਣ ਦੇ ਵਿੱਚ ਕੋਈ ਦਿੱਕਤ ਹੋਣੀ ਨਹੀਂ ਚਾਹੀਦੀ। ਆਰਜੇ ਪੂਜਾ ਤੁਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ।

0: ਗੱਲ ਤੇ ਸਹੀ ਹੈ ਨਾ, ਜਦੋਂ ਕੋਈ ਆਪਣੇ ਤਜਰਬੇ ਤੋਂ ਸਾਨੂੰ ਕੋਈ ਗੱਲ ਦੱਸਦਾ ਹੈ ਤਾਂ ਫਿਰ ਸਾਨੂੰ ਗੱਲ ਥੋੜ੍ਹੀ ਪੈਣਾ ਚਾਹੀਦਾ ਹੈ, ਗੱਲ ਸੁਣ ਲੈਣੀ ਚਾਹੀਦੀ ਹੈ ਉਹਨਾਂ ਦੀ ਬੜੇ ਧਿਆਨ ਦੇ ਨਾਲ। ਸੋ ਫਿਲਹਾਲ ਮੈਂ ਵੀ ਕੁਝ ਕਹਿਣ ਜਾ ਰਹੀ ਹਾਂ, ਮਤਲਬ ਕਹਿਣ ਨਹੀਂ ਜਾ ਰਹੀ, ਇੱਕ ਛੋਟਾ ਜਿਹਾ ਬ੍ਰੇਕ ਲੈਣ ਜਾ ਰਹੀ ਹਾਂ, ਔਰ ਬ੍ਰੇਕ ਵੀ ਤਾਂ ਜ਼ਰੂਰੀ ਹੋ ਜਾਂਦਾ ਨਾ। ਸੋ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਕਰਦੇ ਹਾਂ ਜੀ ਇਨਫੋਰਮੇਸ਼ਨ ਐਂਟਰਟੇਨਮੈਂਟ ਦਾ ਸਿਲਸਿਲਾ ਜਾਰੀ। ਗੁੱਡ ਮਾਰਨਿੰਗ ਜਲੰਧਰ, ਆਰ ਜੇ ਪੂਜਾ ਟੋਹਾਨੀ ਦੇ ਨਾਲ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: सच लिखना आसान नहीं होता, हर लफ्ज का हिसाब देना पड़ता है। मंटो जैसा बनने के लिए जमाने से भी लड़ना पड़ता है। तुसी सुन रहे हो गुड मॉर्निंग जलंधर, मुस्कुराते हुए चाह दिया चुस्कियां लेंदे हुए ते दिल तो जुड़े हुए हो जी FM रेनबो जलंधर दे नाल। And welcome back, RJ Pooja Tohani de naal. Enjoy kar rahe ho tusi infotainment aaye safar. Dosto, kai log zindagi jiyunde ne, par kuch log aise hunde ne jo apne lafzaan naal pura zamana ji lende ne. Te ajj asi gal hun karan ja rahe haan ehdan de lekhak di, jisne samaj diyan unhan sachaiyan nu likhya jinna wal log dekhna nahi si chahunde. ਇੱਕ ਇੱਦਾਂ ਦੇ ਉੱਗੇ ਉਰਦੂ ਕਹਾਣੀਕਾਰ, ਉਹਨਾਂ ਨੇ ਆਪਣੀਆਂ ਨਿੱਕੀਆਂ ਕਹਾਣੀਆਂ ਇੱਦਾਂ ਦੀਆਂ ਲਿਖੀਆਂ, ਟੋਬਾ ਟੇਕ ਸਿੰਘ, ਸ਼ਾਹਕਾਰ, ਠੰਡਾ ਗੋਸ਼ਤ, ਇਹਨਾਂ ਦੇ ਲਈ ਉਹਨਾਂ ਨੂੰ ਜਾਣਿਆ ਜਾਂਦਾ ਹੈ। ਸਾਦਤ ਹਸਨ ਮੰਟੋ, ਉਹਨਾਂ ਨੇ 22 ਨਿੱਕੀਆਂ ਕਹਾਣੀਆਂ ਦੇ ਸੰਗ੍ਰਹਿ ਲਿਖੇ, 5 ਰੇਡੀਓ ਨਾਟਕ ਸੰਗ੍ਰਹਿ ਨੇ ਉਹਨਾਂ ਦੇ, 1 ਨਾਵਲ, 3 ਨਿੱਜੀ ਸਕੈਚ ਸੰਗ੍ਰਹਿ ਤੇ 3 ਲੇਖ ਸੰਗ੍ਰਹਿ ਉਹਨਾਂ ਦੇ ਛਾਪੇ ਨੇ।

ਉਹਨਾਂ ਦੀਆਂ ਇਹ ਲੇਖਣੀਆਂ ਕਈ ਭਾਸ਼ਾਵਾਂ ਦੇ ਵਿੱਚ ਲਿਖੀਆਂ ਜਾ ਚੁੱਕੀਆਂ ਨੇ, ਛਾਪੀਆਂ ਜਾ ਚੁੱਕੀਆਂ ਨੇ। ਇਹ ਐਸਾ ਨਾਮ ਹੈ ਜਿਸਨੇ ਇਨਸਾਨੀਅਤ ਦੇ ਜ਼ਖਮਾਂ ਨੂੰ ਸ਼ਬਦ ਦਿੱਤੇ। ਸਾਦਤ ਹਸਨ ਮੰਟੋ। ਮੰਟੋ ਸਾਹਿਬ ਦਾ ਜਨਮ ਅੱਜ ਯਾਨੀ ਕਿ 11 ਮਈ 1912 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੇ ਇਲਾਕੇ ਦੇ ਵਿੱਚ ਹੋਇਆ ਸੀ। ਬਚਪਨ ਤੋਂ ਉਹ ਬਹੁਤ ਸ਼ਰਾਰਤੀ ਰਹੇ। ਰਿਬੈਲੀਅਸ ਨੇਚਰ ਦੇ ਆਪਾਂ ਕਹਿ ਸਕਦੇ ਹਾਂ। ਪੜ੍ਹਾਈ ਵਿੱਚ ਬਹੁਤ ਹੀ ਜ਼ਿਆਦਾ ਖਾਸ ਦਿਲਚਸਪੀ ਨਹੀਂ ਰਹੀ ਉਹਨਾਂ ਨੂੰ, ਇੱਥੇ ਤੱਕ ਕਿ ਉਹ ਕਈ ਵਾਰੀ ਉਰਦੂ ਦੇ ਇਮਤਿਹਾਨ 'ਚ ਵੀ ਫੇਲ ਹੋ ਗਏ ਅਤੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਰਦੂ ਦੇ ਵਿੱਚ ਇੰਨਾ ਸੋਹਣਾ ਲਿਖਣਗੇ। ਔਰ ਇਹ ਬੰਦਾ ਅੱਗੇ ਜਾ ਕੇ ਉਰਦੂ ਸਾਹਿਤ ਦਾ ਸਿਤਾਰਾ ਬਣੇਗਾ, ਜਿਹੜਾ ਵਾਰ ਵਾਰ ਛੋਟੀਆਂ ਜਿਹੀਆਂ ਉਰਦੂ ਦੀਆਂ ਇਮਤਿਹਾਨ ਦੇ ਵਿੱਚੋਂ, ਐਗਜ਼ਾਮਸ ਵਿੱਚੋਂ ਫੇਲ ਹੋ ਜਾਂਦਾ ਹੈ। ਅਤੇ ਇਹ ਗੱਲ ਸਾਨੂੰ ਸਿਖਾਉਂਦੀ ਹੈ ਦੋਸਤੋ ਕਿ ਜ਼ਿੰਦਗੀ ਵਿੱਚ ਜਿਹੜੀ ਸ਼ੁਰੂਆਤੀ ਨਾਕਾਮੀ ਹੁੰਦੀ ਹੈ ਨਾ, ਉਹ ਆਖਰੀ ਹਾਰ ਕਦੀ ਵੀ ਨਹੀਂ ਹੁੰਦੀ। ਮੰਟੂ ਸਾਹਿਬ ਨੂੰ ਲਿਖਣ ਦੀ ਪ੍ਰੇਰਣਾ ਮਿਲੀ ਇੱਕ ਜਰਨਲਿਸਟ ਅਤੇ ਰਾਈਟਰ ਅਬਦੁਲ ਬਾਰੀ ਅਲਿਖ ਤੋਂ। ਫਿਰ ਉਹ ਬੰਬੇ ਚਲੇ ਗਏ, ਉੱਥੇ ਉਹਨਾਂ ਨੇ ਫਿਲਮਸ ਲਈ ਸਕ੍ਰਿਪਟਸ ਵੀ ਲਿਖੀਆਂ। ਯਾਨੀ ਹਾਂਜੀ, ਮੰਟੂ ਸਾਹਿਬ ਦਾ ਕਨੈਕਸ਼ਨ ਬਾਲੀਵੁੱਡ ਦੇ ਨਾਲ ਵੀ ਰਿਹਾ ਹੈ। ਉਸ ਵੇਲੇ ਉਹਨਾਂ ਨੇ ਬਹੁਤ ਸਾਰੇ ਫਿਲਮ ਮੈਗਜ਼ੀਨਸ ਅਤੇ ਸਕ੍ਰਿਪਟਸ 'ਤੇ ਵੀ ਕੰਮ ਕੀਤਾ। ਬੰਬੇ ਉਹਨਾਂ ਨੂੰ ਬਹੁਤ ਪਿਆਰਾ ਰਿਹਾ ਕਿਉਂਕਿ ਉੱਥੇ ਕੰਮ ਨੂੰ ਦੇਖਿਆ ਜਾਂਦਾ, ਦੋਸਤੀ ਜ਼ਿਆਦਾ ਸੀ ਕੰਮ ਨੂੰ ਲੈ ਕੇ। ਫਿਰ ਆਇਆ 1947, ਦੇਸ਼ ਦੀ ਵੰਡ, ਲੋਕਾਂ ਦੇ ਘਰ ਵੰਡੇ ਗਏ, ਦਿਲ ਵੰਡੇ ਗਏ, ਰਿਸ਼ਤੇ ਟੁੱਟੇ, ਔਰ ਇਹ ਦਰਦ ਮੰਟੋ ਦੇ ਅੰਦਰ ਬਹੁਤ ਡੂੰਘਾ ਵੱਸ ਗਿਆ। ਉਹ ਸਰਹੱਦ ਪਾਰ ਚਲੇ ਗਏ ਪਰ ਬੰਬੇ ਨੂੰ ਕਦੀ ਨਹੀਂ ਭੁੱਲੇ। ਇੱਕ ਵਾਰ ਮੰਟੋ ਜੀ ਨੇ ਕਿਹਾ ਵੀ ਸੀ ਕਿ ਬੰਬੇ ਛੋੜ ਦਿਆ ਹੈ ਲੇਕਿਨ ਬੰਬੇ ਮੇਰੇ ਅੰਦਰ ਸੇ ਕਭੀ ਨਹੀਂ ਨਿਕਲਾ। ਸੋਚੋ ਕਿੰਨਾ ਡੂੰਘਾ ਦਰਦ ਤੇ ਪਿਆਰ ਹੋਏਗਾ ਉਹਨਾਂ ਨੂੰ ਉਸ ਜਗ੍ਹਾ ਦੇ ਲਈ। ਟੋਬਾ ਟੇਕ ਸਿੰਘ ਕਹਾਣੀ ਸਾਨੂੰ ਪੁੱਛਦੀ ਹੈ ਕਿ ਕੀ ਸਰਹੱਦਾਂ ਸਿਰਫ ਜ਼ਮੀਨ ਵੰਡਦੀਆਂ ਨੇ ਜਾਂ ਇਨਸਾਨ ਵੀ। ਦੋਸਤੋ ਸੱਚ ਬੋਲਣਾ ਆਸਾਨ ਨਹੀਂ ਹੁੰਦਾ ਔਰ ਮੰਟੋ ਕਦੇ ਵੀ ਸੱਚ ਬੋਲਣ ਤੋਂ ਤੇ ਲਿਖਣ ਤੋਂ ਪਿੱਛੇ ਨਹੀਂ ਹਟੇ। ਉਹ ਸਮਾਜ ਦੇ ਉਹ ਹਿੱਸੇ ਲਿਖਦੇ ਸੀ ਜਿਨ੍ਹਾਂ ਨੂੰ ਲੋਕ ਛੁਪਾਉਂਦੇ ਸੀ। ਸੋ ਇੱਦਾਂ ਦਾ ਰਾਈਟਰ ਹੋਣਾ, ਇੱਦਾਂ ਦੀ ਕਲਮ ਹੋਣਾ ਔਰ ਇੱਦਾਂ ਦਾ ਲਿਖਣਾ ਸੌਖਾ ਨਹੀਂ ਹੁੰਦਾ। ਔਰ ਹੁਣ ਸਮਾਂ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਨੂੰ ਇੰਜੋਏ ਕਰਨ ਦਾ।

ਕੋੜੀ ਤੇ ਸਵਾਰ ਤੇ ਨਹੀਂ, ਲੇਕਿਨ ਅਸੀਂ ਸਮੇਂ ਦੀ ਘੜੀ ਤੇ ਸਵਾਰ ਜ਼ਰੂਰ ਹਾਂ। ਔਰ ਜਲਦੀ ਦੇ ਨਾਲ ਇੱਕ ਚੀਜ਼ ਹੋਰ ਤੁਹਾਨੂੰ ਦੱਸਦੀ ਹਾਂ, ਕਿਉਂਕਿ ਟਾਈਮ ਕੱਢ ਹੈ, ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈ। ਔਰ ਅੱਜ ਦਾ ਦਿਨ 11 ਮਈ ਸਾਡੇ ਦੇਸ਼ ਦੇ ਲਈ ਬਹੁਤ ਅਹਿਮ ਹੈ, ਕਿਉਂਕਿ ਹਰ ਸਾਲ ਇਹ ਦਿਨ 11 ਮਈ ਦਾ ਮਨਾਇਆ ਜਾਂਦਾ ਹੈ ਸਾਡੇ ਦੇਸ਼ ਦੇ ਵਿੱਚ ਨੈਸ਼ਨਲ ਟੈਕਨੋਲੋਜੀ ਡੇ ਦੇ ਤੌਰ ਤੇ ਵੀ। ਯਾਦ ਆ ਰਿਹਾ ਕੁਛ? ਯਾਦ ਕਰੋ ਰਾਸ਼ਟਰੀ ਪ੍ਰੌਦਯੋਗਿਕੀ ਦਿਵਸ, ਕਿਉਂਕਿ ਇਹ ਜੋ ਦਿਨ ਹੈ ਦੇਸ਼ ਦੀ ਇਤਿਹਾਸਿਕ ਵਿਗਿਆਨਿਕ ਉਪਲਬਧੀਆਂ ਨੂੰ, ਵਿਸ਼ੇਸ਼ ਕਰਕੇ 1998 ਵਿੱਚ, ਹਾਂਜੀ 1998 ਦੇ ਵਿੱਚ ਯਾਦ ਆਇਆ ਕੁਛ, ਸਫਲ ਪੋਖਰਣ ਦਵਿਤੀਯ ਪਰਮਾਣੂ ਪਰੀਕਸ਼ਣਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਭਾਰਤੀ ਵਿਗਿਆਨਿਕਾਂ, ਇੰਜੀਨੀਅਰਾਂ ਅਤੇ ਨਵ ਪ੍ਰਵਰਤਕਾਂ ਦੀ ਆਤਮ ਨਿਰਭਰਤਾ ਅਤੇ ਤਕਨੀਕੀ ਪ੍ਰਗਤੀ ਨੂੰ ਅੱਗੇ ਵਧਣ ਨੂੰ ਲੈ ਕੇ ਉਹਨਾਂ ਦੇ ਕੀਤੇ ਹੋਏ ਸੰਘਰਸ਼ ਔਰ ਸੈਲਫ ਰਿਲਾਇੰਸ ਆਪਾਂ ਕਹਿ ਸਕਦੇ ਹਾਂ, ਔਰ ਉਹਨਾਂ ਦੀ ਬਹੁਤ ਜ਼ਿਆਦਾ ਇਨੋਵੇਸ਼ਨਸ ਨੂੰ ਸਮਰਪਿਤ ਹੈ ਇਹ ਦਿਨ। ਪੋਖਰਣ 2 ਇਹ ਯਾਨੀ ਕਿ ਦੂਸਰਾ ਜਿਹੜਾ ਦਵਿਤੀਯ ਆ, ਹੈ ਨਾ, ਇੰਡੀਆ ਨੇ ਸਕਸੈਸਫੁਲੀ ਕੰਡਕਟ ਕੀਤਾ ਸੀ, ਕਿਉਂਕਿ ਫਸਟ ਆਫ 5 ਅੰਡਰਗਰਾਊਂਡ ਨਿਊਕਲੀਅਰ ਟੈਸਟ ਦੇ ਵਿੱਚੋਂ ਦੂਸਰਾ ਅੱਜ ਦੇ ਦਿਨ ਕੀਤਾ ਗਿਆ ਸੀ ਪੋਖਰਣ ਟੈਸਟ 11 ਮਈ 1998 ਨੂੰ, ਔਰ ਇਸਨੂੰ ਨਾਮ ਦਿੱਤਾ ਗਿਆ ਸੀ ਓਪਰੇਸ਼ਨ ਸ਼ਕਤੀ। ਪੋਖਰਣ ਪਤਾ ਹੀ ਹੋਏਗਾ ਕਿ ਰਾਜਸਥਾਨ ਦੇ ਵਿੱਚ ਜੀ, ਔਰ ਉਹ ਵੀ ਯਾਦ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਭਾਰਤ ਨੇ ਪੂਰੀ ਸੂਝ ਬੂਝ ਦੇ ਨਾਲ ਪੂਰੇ ਵਿਸ਼ਵ ਨੂੰ ਦੱਸਿਆ ਸੀ ਕਿ ਅਸੀਂ ਕਿਸ ਕਾਬਲ ਹਾਂ। ਲੇਕਿਨ ਨਾਲ ਹੀ ਵਰਲਡ ਈਗੋ ਅਵੇਅਰਨੈਸ ਡੇ ਵੀ ਹੈ, ਕਿਉਂਕਿ ਇਹ ਦਿਨ ਸਾਨੂੰ ਜਿੱਥੇ ਸ਼ਕਤੀ ਦਾ ਦੇ ਪ੍ਰਤੀ ਜਾਗਰੂਕ ਹੋਣ ਦਾ ਅਤੇ ਸ਼ਕਤੀ ਨੂੰ ਹਾਸਿਲ ਕਰਨ ਦਾ ਦਿਲ ਦੱਸਦਾ ਹੈ, ਉੱਥੇ ਹੀ ਸਾਨੂੰ ਪੂਰੇ ਦੁਨੀਆ ਨੂੰ ਇਹ ਵੀ ਦਿਨ ਦੱਸਦਾ ਹੈ ਸਾਨੂੰ ਕਿ ਇਹ ਦਿਨ ਈਗੋ ਪ੍ਰਤੀ ਅਵੇਅਰ ਹੋ ਕੇ ਵੀ ਕੰਮ ਕਰਨ ਦਾ ਹੈ, ਅਵੇਅਰਨੈਸ ਜਗਾਈ ਜਾਵੇ ਤਾਂ ਕਿ ਈਗੋ ਕਲੈਸ਼ਿਸ ਜਦੋਂ ਆਉਂਦੇ ਨੇ ਤਾਂ ਉਦੋਂ ਚੀਜ਼ਾਂ ਠੀਕ ਹੋਣ ਦੀ ਬਜਾਏ ਖਰਾਬ ਹੋ ਜਾਂਦੀਆਂ ਨੇ। ਯਾਨੀ ਕਿ ਇਹ ਦਿਨ ਵਿਸ਼ਵ ਅਹੰਕਾਰ ਜਾਗਰੂਕਤਾ ਦਿਵਸ ਦੇ ਤੌਰ 'ਤੇ ਵੀ ਮਨਾਇਆ ਜਾਂਦਾ ਹੈ, ਤਾਂ ਕਿ ਆਤਮ ਚਿੰਤਨ ਕੀਤਾ ਜਾ ਸਕੇ ਦੁਨੀਆ ਦੇ ਸਾਰੇ ਦੇਸ਼ਾਂ ਵੱਲੋਂ, ਤਾਂ ਕਿ ਅਹੰਕਾਰ ਨੂੰ, ਈਗੋ ਨੂੰ ਤਿਆਗ ਕੇ ਅੱਗੇ ਵਧਿਆ ਜਾ ਸਕੇ ਪੀਸਫੁਲੀ, ਸ਼ਾਂਤੀ ਦੇ ਨਾਲ। ਔਰ ਇਸ ਤੋਂ ਬਾਅਦ ਨੈਸ਼ਨਲ ਟਵਾਈਲਾਈਟ ਜ਼ੋਨ ਡੇ ਵੀ ਹੈ। ਸਾਇੰਸ ਫਿਕਸ਼ਨ ਐਂਥੋਲੋਜੀ ਸੀਰੀਜ਼ ਦੇ ਤਹਿਤ ਇਹ ਦਿਨ ਮਨਾਇਆ ਜਾਂਦਾ ਹੈ ਦ ਟਵਾਈਲਾਈਟ ਜ਼ੋਨ ਦੇ ਤੌਰ 'ਤੇ ਵੀ, ਔਰ ਸਾਡੇ ਦੇਸ਼ ਦੇ ਵਿੱਚ ਵੀ ਇੱਦਾਂ ਦੀਆਂ ਸਾਈਟਸ ਹੈਗੀਆਂ ਨੇ ਜਿੱਥੇ ਅਸੀਂ ਕੁਦਰਤ ਦੇ ਉਸ ਰੂਪ ਨੂੰ ਦੇਖ ਸਕਦੇ ਹਾਂ, ਅਰੋਰਾ ਲਾਈਟਸ ਨੂੰ ਦੇਖ ਸਕਦੇ, ਜਿੱਥੇ ਸਾਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਇਹ ਓਰੀਜਨਲ ਹੈ, ਮੰਨ ਹੀ ਨਹੀਂ ਸਕਦੇ ਕਿ ਕੁਦਰਤ ਦਾ ਏਦਾਂ ਦਾ ਕਰਿਸ਼ਮਾ ਵੀ ਹੋ ਸਕਦਾ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਹਰ ਦਿਨ ਦੇ ਵਿੱਚ ਖਾਸ, ਔਰ ਅੱਜ ਗੱਲ ਕਰ ਰਹੇ ਹਾਂ ਇਹਨਾਂ ਦੇਸ਼ਾਂ ਨੂੰ, ਇਹਨਾਂ ਸਾਰੇ ਹੀ ਦੁਨੀਆ ਭਰ ਦੇ ਦੇਸ਼ਾਂ ਨੂੰ ਮਿਲ ਜੁਲ ਕੇ ਈਗੋ ਨੂੰ ਤਿਆਗ ਕੇ ਪਿਆਰ ਦੇ ਨਾਲ, ਸ਼ਾਂਤੀ ਦੇ ਨਾਲ ਇਕਜੁੱਟ ਹੋ ਕੇ ਅੱਗੇ ਵਧਣ ਦੀ। ਔਰ ਨਾਲ ਹੀ 1857 ਦੇ ਵਿੱਚ ਵੀ ਕੁਝ ਹੋਇਆ ਸੀ, ਯਾਦ ਕਰੋ ਨਹੀਂ ਤਾਂ ਫਿਰ ਮੈਂ ਦੱਸ ਹੀ ਦਿੰਦੀ ਹਾਂ। ਭਾਰਤੀ ਵਿਦਰੋਹ ਦੇ ਦੌਰਾਨ ਭਾਰਤੀ ਵਿਦਰੋਹੀਆਂ ਨੇ ਅੰਗਰੇਜ਼ਾਂ ਤੋਂ ਦਿੱਲੀ 'ਤੇ ਕਬਜ਼ਾ ਲਿਆ ਸੀ ਅੱਜ ਦੇ ਦਿਨ। ਸੋ ਅੱਜ ਦਾ ਇਹ ਦਿਨ ਬਹੁਤ ਤਰੀਕੇ ਦੇ ਨਾਲ ਭਾਰਤ ਨੂੰ ਸਸ਼ਕਤ ਰੂਪ ਦੇ ਵਿੱਚ ਅੱਗੇ ਵੱਧਦਾ ਹੋਇਆ ਦਿਖਾਉਣ ਦਾ ਇਹ ਦਿਨ ਕਹਿ ਸਕਦੇ ਹਾਂ। ਸੋ ਜਾਣਾ ਕਿਤੇ ਨਹੀਂ ਹੈ, ਸਟੇ ਟਿਊਨ ਰਹੋ, ਫਿਲਹਾਲ ਇੰਜੋਏ ਕਰੋ ਨੈਕਸਟ ਟ੍ਰੈਕ।

ਹਰ ਕਿਸੇ ਦੀ ਕਹਾਣੀ ਅਲੱਗ ਹੁੰਦੀ ਹੈ, ਹਰ ਕਿਸੇ ਦਾ ਸਟਰਗਲ ਅਲੱਗ ਹੁੰਦਾ ਹੈ, ਔਰ ਕੋਈ ਅਸਲ ਦੇ ਵਿੱਚ ਖੂਨ ਦੀ ਨਦੀ ਨੂੰ ਪਾਰ ਕਰਕੇ ਜ਼ਿੰਦਗੀ ਦੀ ਜੰਗ ਜਿੱਤਦਾ ਹੈ। ਤੇ ਜਦੋਂ ਉਹ ਜੰਗ ਕਿਸੇ ਕੁੜੀ ਨੇ ਜਿੱਤੀ ਹੋਵੇ ਫਿਰ ਉਸ 'ਤੇ ਕੀ ਕਹੋਗੇ? ਏਦਾਂ ਦੀ ਹੀ ਇੱਕ ਘਟਨਾ ਮੈਂ ਤੁਹਾਨੂੰ ਸੁਣਾਉਂਦੀ ਹਾਂ। ਇੱਕ ਲੜਕੀ ਜਿਸਦਾ ਨਾਮ ਅਰੁਣਿਮਾ ਸਿਨਹਾ ਟ੍ਰੇਨ 'ਚ ਸਫ਼ਰ ਕਰ ਰਹੀ ਹੁੰਦੀ ਹੈ ਔਰ ਕੁਝ ਗੁੰਡੇ ਆ ਕੇ ਉਸ ਨਾਲ ਛੇੜਛਾੜ ਕਰਨ ਲੱਗਦੇ ਨੇ। ਵਿਰੋਧ ਕਰਨ 'ਤੇ ਉਸਨੂੰ ਧੱਕ ਕੇ ਗੱਡੀ 'ਚੋਂ ਚੱਲਦੀ ਟ੍ਰੇਨ ਦੇ ਵਿੱਚੋਂ ਸੁੱਟ ਦਿੱਤਾ ਜਾਂਦਾ ਹੈ, ਉਸਦਾ ਸਮਾਨ ਖੋਲਿਆ ਜਾਂਦਾ ਹੈ। ਗਲਤ ਵਿਵਹਾਰ ਦੇ ਵਿਰੋਧ 'ਤੇ ਜਦੋਂ ਉਹ ਉਹਨਾਂ ਗੁੰਡਿਆਂ ਦੀ ਗੱਲ ਨਹੀਂ ਮੰਨਦੀ ਅਤੇ ਚੱਲਦੀ ਟ੍ਰੇਨ ਤੋਂ ਜਦੋਂ ਉਸਨੂੰ ਧੱਕਾ ਦੇ ਦਿੱਤਾ ਜਾਂਦਾ ਹੈ ਤਾਂ ਉਹ ਟਰੈਕਸ 'ਤੇ ਰੇਲਵੇ ਟਰੈਕਸ 'ਤੇ ਡਿੱਗ ਜਾਂਦੀ ਹੈ। ਗੱਡੀ ਦੇ ਵਿੱਚ ਵੀ ਬਹੁਤ ਮਦਦ ਦੇ ਲਈ ਚਲਾਉਂਦੀ ਹੈ ਲੇਕਿਨ ਸਾਡੇ ਵਰਗੇ ਸਿਰਫ ਦੇਖ ਰਹੇ ਹੁੰਦੇ ਨੇ ਤਮਾਸ਼ਾ, ਕੋਈ ਉਸਦੀ ਮਦਦ ਦੇ ਲਈ ਅੱਗੇ ਨਹੀਂ ਆਉਂਦਾ। ਗੁੰਡਿਆਂ ਨਾਲ ਕੋਈ ਲੜਨਾ ਨਹੀਂ ਚਾਹੁੰਦਾ ਕਿਉਂਕਿ ਜਿੰਨੀ ਦੇਰ ਤੱਕ ਗੱਲ ਖੁਦ 'ਤੇ ਨਾ ਆਵੇ ਅਸੀਂ ਅੱਗੇ ਕਿੱਥੇ ਵੱਧਦੇ ਹਾਂ, ਅਸੀਂ ਦੇਖਦੇ ਹਾਂ ਸਿਰਫ ਚੁੱਪ ਕਰਕੇ ਤਮਾਸ਼ਾ। ਔਰ ਗੁੰਡੇ ਉਸਨੂੰ ਚੱਲਦੀ ਟ੍ਰੇਨ 'ਚੋਂ ਜਦੋਂ ਧੱਕਾ ਦੇ ਦਿੰਦੇ ਨੇ ਰੇਲਵੇ ਟਰੈਕ 'ਤੇ ਡਿੱਗਦੀ ਹੈ ਔਰ ਡਿੱਗਣ ਦੇ ਨਾਲ ਟ੍ਰੇਨ ਉਸਦੀ ਲੱਤ ਦੇ ਉੱਪਰੋਂ ਉਸਦੀ ਲੱਤ ਵੱਢ ਕੇ ਨਿਕਲ ਜਾਂਦੀ ਹੈ। ਸਾਰੀ ਰਾਤ ਉਹ ਲੜਕੀ ਉਹਨਾਂ ਰੇਲਵੇ ਟਰੈਕ 'ਤੇ ਪਈ ਰਹਿੰਦੀ ਹੈ, ਮਦਦ ਦੇ ਲਈ ਬਹੁਤ ਚਿੱਲਾਉਂਦੀ ਹੈ ਕਿਉਂਕਿ ਉਸਦੀ ਅੱਧੀ ਲੱਤ ਵੱਢ ਹੋ ਚੁੱਕੀ ਹੁੰਦੀ ਹੈ ਲੇਕਿਨ ਕੋਈ ਉਸਦੀ ਪੁਕਾਰ ਨਹੀਂ ਸੁਣਦਾ। ਸਾਰੀ ਰਾਤ ਦਰਦ ਦੇ ਵਿੱਚ ਚੀਕਦਿਆਂ ਕੱਟਦੀ ਹੈ, ਇੰਨਾ ਹੀ ਨਹੀਂ ਬਹੁਤ ਜ਼ਿਆਦਾ ਬਲੱਡ ਲੋਸ ਹੋਣ ਦੇ ਨਾਲ ਜਦੋਂ ਬੇਹੋਸ਼ ਹੋ ਜਾਂਦੀ ਹੈ ਤਾਂ ਰੇਲਵੇ ਟਰੈਕ 'ਤੇ ਜਿਹੜੇ ਮੋਟੇ ਮੋਟੇ ਚੂਹੇ ਹੁੰਦੇ ਨੇ ਸਾਰੀ ਰਾਤ ਪਤਾ

0: ਉਹਦਾ ਕਿੰਨਾ ਕੁ ਮਾਸ ਉਸਦੀ ਲੱਤ ਦਾ ਖਾ ਗਏ ਹੁੰਦੇ ਨੇ, ਜਿਸ ਦੇ ਨਾਲ ਹੋਰ ਜ਼ਿਆਦਾ ਜਿਹੜਾ ਖੂਨ ਹੈ ਉਹ ਨਿਕਲ ਜਾਂਦਾ ਹੈ, ਕਿਉਂਕਿ ਸਾਰੀ ਰਾਤ ਉਸਨੇ ਰੇਲਵੇ ਟਰੈਕ 'ਤੇ ਕੱਟੀ ਹੁੰਦੀ ਹੈ ਔਰ ਚੂਹੇ ਨੇ ਉਸਦੀ ਲੱਤ ਨੂੰ ਖਾਧਾ ਹੁੰਦਾ ਆਪਣਾ ਭੋਜਨ ਬਣਾ ਕੇ। ਮਦਦ ਲਈ ਚੀਖਦੀ ਹੈ, ਪੁਕਾਰਦੀ ਹੈ, ਕੋਈ ਉਸਦੀ ਆਵਾਜ਼ ਨਹੀਂ ਸੁਣਦਾ। ਅਗਲੀ ਸਵੇਰ ਜਿਸ ਤਰ੍ਹਾਂ ਕਰਕੇ ਪਰਮਾਤਮਾ ਦੀ ਮਿਹਰ ਹੁੰਦੀ ਹੈ, ਕੋਈ ਦੇਖਦਾ ਹੈ ਔਰ ਉਸਨੂੰ ਹਸਪਤਾਲ ਲੈ ਕੇ ਜਾਂਦਾ ਹੈ। ਹਸਪਤਾਲ ਜਾ ਕੇ ਡਾਕਟਰਸ ਉਹਦਾ ਹਾਲਤ ਦੇਖਦੇ ਨੇ, ਟੈਸਟ ਹੁੰਦੇ ਨੇ ਔਰ ਇਹ ਕਿਹਾ ਜਾਂਦਾ ਕਿ ਇਸਨੂੰ ਬਚਾਉਣਾ ਮੁਮਕਿਨ ਨਹੀਂ ਹੈ, ਬਹੁਤ ਜ਼ਿਆਦਾ ਬਲੱਡ ਲੋਸ ਹੋ ਗਿਆ ਹੈ, ਲੇਕਿਨ ਜੋ ਲੱਤ ਕੱਟ ਹੋ ਚੁੱਕੀ ਹੈ ਟ੍ਰੇਨ ਦੇ ਨਾਲ ਔਰ ਚੂਹਿਆਂ ਨੇ ਜੋ ਖਾਧੇ, ਇਨਫੈਕਸ਼ਨ ਬਹੁਤ ਜ਼ਿਆਦਾ ਬੋਡੀ 'ਚ ਫੈਲ ਚੁੱਕਾ ਹੈ, ਇਹ ਸਰਵਾਈਵ ਨਹੀਂ ਕਰ ਸਕਦੀ, ਡਾਕਟਰਸ ਸਾਫ਼ ਸਾਫ਼ ਦੱਸ ਦਿੰਦੇ ਨੇ। ਲੇਕਿਨ ਕਰਿਸ਼ਮਾ ਹੁੰਦਾ ਹੈ, ਕੁੜੀ ਅੱਖਾਂ ਖੋਲਦੀ ਹੈ ਔਰ ਅੱਖਾਂ ਖੋਲ ਕੇ ਡਾਕਟਰਸ ਨੂੰ ਸਾਫ਼ ਕਹਿੰਦੀ ਹੈ ਜ਼ੋਰ ਦੇ ਨਾਲ, ਮੈਂ ਮਰ ਨਹੀਂ ਸਕਦੀ, ਮੈਂ ਜੀਣਾ ਹੈ, ਮੇਰਾ ਮਨ ਹੈ ਜੀਣ ਦਾ, ਆਈ ਵਾਂਟ ਟੂ ਲਿਵ, ਮੈਂ ਮਰ ਨਹੀਂ ਸਕਦੀ। ਉਸ ਤੋਂ ਬਾਅਦ ਡਾਕਟਰਸ ਬਹੁਤ ਜ਼ਿਆਦਾ ਹੈਰਾਨ ਹੁੰਦੇ ਨੇ, ਫਟਾਫਟ ਐਨੇਸਥੀਜ਼ੀਆ ਦੇ ਕੇ ਉਸਦਾ ਟ੍ਰੀਟਮੈਂਟ ਸ਼ੁਰੂ ਕੀਤਾ ਜਾਂਦਾ ਹੈ। ਟ੍ਰੀਟਮੈਂਟ ਜਦੋਂ ਸ਼ੁਰੂ ਹੁੰਦਾ ਹੈ, ਉਸ ਤੋਂ ਪਹਿਲਾਂ ਬੇਹੋਸ਼ ਹੋਣ ਤੋਂ ਪਹਿਲਾਂ ਉਸਦੇ ਆਖਰੀ ਸ਼ਬਦ ਇਹ ਹੁੰਦੇ ਨੇ, ਮੇਰੇ ਦਰਦ ਦੀ ਪਰਵਾਹ ਨਾ ਕਰੋ, ਮੈਂ ਪੂਰੀ ਰਾਤ ਦਰਦ ਬਰਦਾਸ਼ਤ ਕੀਤਾ, ਮੈਂ ਹੁਣ ਵੀ ਕਰ ਲਾਂਗੀ, ਪਰ ਮੈਂ ਜੀਣਾ ਹੈ, ਮੈਨੂੰ ਮਰਨ ਨਾ ਦਿਓ। ਸਵੇਰੇ ਹੋਸ਼ ਆਉਂਦੀ ਹੈ, ਆਪਣੇ ਮਾਂ ਬਾਪ ਨੂੰ ਅੱਖਾਂ ਖੋਲਦਿਆਂ ਨਾਲ ਹੀ ਕਹਿੰਦੀ ਹੈ, ਮੇਰੀ ਲੱਤ ਵੱਡੀ ਗਈ ਹੈ, ਚਿੰਤਾ ਨਾ ਕਰੋ, ਕਿਉਂਕਿ ਮੈਂ ਸਿਰਫ ਤੁਰੂੰਗੀ ਨਹੀਂ, ਮੈਂ ਤੁਹਾਨੂੰ ਮਾਊਂਟ ਐਵਰੈਸਟ 'ਤੇ ਚੜ੍ਹ ਕੇ ਦਿਖਾਉਂਗੀ। ਮਾਂ ਬਾਪ ਕਹਿੰਦੇ ਨੇ, ਹੁਣ ਤਾਂ ਤੂੰ ਵਾਲੀਬਾਲ ਵੀ ਨਹੀਂ ਖੇਡ ਸਕਦੀ, ਕਿਉਂਕਿ ਉਹ ਵਾਲੀਬਾਲ ਦੀ ਬਹੁਤ ਅੱਛੀ ਖਿਡਾਰੀ ਸੀ। ਉਹ ਮਾਂ ਬਾਪ ਨੂੰ ਕਹਿੰਦੇ ਨੇ, ਵਾਲੀਬਾਲ ਦੀ ਚਿੰਤਾ ਨਾ ਕਰੋ, ਮੈਂ ਮਾਊਂਟ ਐਵਰੈਸਟ 'ਤੇ ਚੜ੍ਹ ਕੇ ਆਪਣਾ ਨਹੀਂ ਤੁਹਾਡਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰੂੰਗੀ। ਔਰ ਉਹੀ ਹੁੰਦਾ, ਅਰੁਣਿਮਾ ਆਪਣੇ ਹੌਸਲੇ ਦੇ ਨਾਲ ਮਾਊਂਟ ਐਵਰੈਸਟ 'ਤੇ ਚੜ੍ਹਦੀ ਹੈ, ਲੋਕ ਪੈਰਾਂ ਦੇ ਨਾਲ ਪਹਾੜ ਚੜ੍ਹਦੇ ਨੇ, ਉਸਨੇ ਆਪਣੇ ਹੌਸਲੇ ਦੇ ਨਾਲ ਮਾਊਂਟ ਐਵਰੈਸਟ ਨੂੰ ਫਤਿਹ ਕੀਤਾ ਹੋਇਆ ਹੈ ਵਿਦਆਊਟ ਆਕਸੀਜਨ, ਸਿਰਫ ਔਰ ਸਿਰਫ ਆਪਣੇ ਹੌਸਲੇ ਦੇ ਦਮ 'ਤੇ। ਇੱਦਾਂ ਦੀ ਹੁੰਦੀ ਹੈ ਸ਼ੂਨੇ ਤੋਂ ਲੈ ਕੇ, ਯਾਨੀ ਕਿ ਸਿਫਰ ਤੋਂ ਲੈ ਕੇ ਸ਼ਿਖਰ ਤੱਕ ਦੀ ਕਹਾਣੀ, ਮਾਊਂਟ ਐਵਰੈਸਟ ਤੱਕ ਦੀ ਕਹਾਣੀ, ਅਰੁਣਿਮਾ ਸਿਨਹਾ ਦੀ ਕਹਾਣੀ, ਆਕਸੀਜਨ ਤੋਂ ਬਿਨਾਂ ਦੀ ਕਹਾਣੀ, ਇੱਕ ਲੱਤ ਤੋਂ ਬਿਨਾਂ ਸ਼ਿਖਰ ਤੱਕ ਪਹੁੰਚਣ ਦੀ ਕਹਾਣੀ, ਅਸਲੀ ਸ਼ੇਰ ਇੱਦਾਂ ਦੇ ਹੁੰਦੇ ਨੇ ਜੋ ਜਿਗਰੇ ਦੇ ਨਾਲ ਜੰਮਦੇ ਨੇ ਔਰ ਆਪਣੀ ਜ਼ਿੰਦਗੀ ਦੀ ਕਹਾਣੀ ਲਿਖਦੇ ਨੇ। ਔਰ ਇਸ ਦੇ ਨਾਲ ਹੀ ਗੁੱਡ ਮਾਰਨਿੰਗ ਜਲੰਧਰ ਇਸੀ ਪੋਜ਼ਿਟਿਵ ਨੋਟ 'ਤੇ ਵਾਈਂਡ ਅਪ ਕਰਦੀ ਹਾਂ ਮੈਂ ਪੂਜਾ ਟੋਹਾਨੀ, ਲੇਕਿਨ ਜਾਣਾ ਤੁਸੀਂ ਕਿਤੇ ਨਹੀਂ ਹੈ, ਤੁਹਾਡਾ ਅਤੇ ਮੇਰਾ ਸਫ਼ਰ ਗੱਲਾਂ ਬਾਤਾਂ ਦਾ ਔਰ ਇੱਦਾਂ ਦੀਆਂ ਕਹਾਣੀਆਂ ਦਾ ਅਤੇ ਇੱਦਾਂ ਦੀ ਗੱਲਾਂ ਬਾਤਾਂ ਦੇ ਨਾਲ ਨਾਲ ਚਲੇਗਾ ਠੀਕ 10 ਵਜੇ ਤੱਕ, ਲੇਕਿਨ ਜਾਂਦੇ ਜਾਂਦੇ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਜਿਹਾ ਟਰੈਕ ਜ਼ਰੂਰ ਪਲੇ ਕਰਨ ਜਾ ਰਹੀ ਹਾਂ, ਸੋ ਜਾਣਾ ਕਿਤੇ ਨਹੀਂ, ਸਟੇ ਟਿਊਨਡ ਰਹੋ ਐਫ ਐਮ ਰੇਨਬੋ ਦੇ ਨਾਲ, ਐਂਡ ਹੇਅਰ ਕਮਜ਼ ਦ ਲਾਸਟ ਟਰੈਕ ਆਫ ਗੁੱਡ ਮਾਰਨਿੰਗ ਜਲੰਧਰ।
1: ਜ਼ਿੱਦ ਹੈ ਮੇਰੀ ਦਰਦ ਚੀਰ ਕੇ ਨਿਕਲ ਚੁੱਕਾ, ਮੌਕਾ ਮਿਲੇ ਤਾਂ ਕਰੂੰ ਮੈਂ ਇਹ ਦੁਬਾਰਾ, ਜਨੂ ਕੇ ਆਗ ਮੈਂ ਉਬਲਤੀ ਮੇ

0: ਤੇ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਲੋਕਾਂ ਨੂੰ ਇੱਕ ਸਾਲ ਲਈ ਸੋਨਾ ਨਾ ਖਰੀਦਣ, ਈਂਧਨ ਦੀ ਖਪਤ ਘਟਾਉਣ ਅਤੇ ਵਿਦੇਸ਼ੀ ਸਿੱਕੇ ਦੀ ਬਚਤ ਦੀ ਅਪੀਲ ਕੀਤੀ ਹੈ। ਅਸਾਮ ਦੇ ਰਾਜਪਾਲ ਨੇ ਹਿਮੰਤ ਬਿਸਵ ਸਰਮਾ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਭਾਰਤ ਵਿਸ਼ਵ ਪੱਧਰ 'ਤੇ ਸਥਾਪਿਤ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਤੀਜੇ ਸਥਾਨ 'ਤੇ ਹੈ। ਉੱਤਰਾਖੰਡ ਪ੍ਰਸ਼ਾਸਨ ਨੇ ਖਰਾਬ ਮੌਸਮ ਦਰਮਿਆਨ ਚਾਰ ਧਾਮ ਯਾਤਰੀਆਂ ਅਤੇ ਸੈਲਾਨੀਆਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਤੇ ਔਰਤਾਂ ਦੇ AFC ਅੰਡਰ 17 ਏਸ਼ੀਆ ਕੱਪ ਫੁੱਟਬਾਲ ਦੇ ਕੁਆਟਰ ਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਚੀਨ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਲੋਕਾਂ ਨੂੰ ਇੱਕ ਸਾਲ ਲਈ ਸੋਨਾ ਨਾ ਖਰੀਦਣ, ਈਂਧਨ ਦੀ ਖਪਤ ਘਟਾਉਣ ਅਤੇ ਵਿਦੇਸ਼ੀ ਸਿੱਕੇ ਦੀ ਬਚਤ ਦੀ ਅਪੀਲ ਕੀਤੀ ਹੈ। ਹੈਦਰਾਬਾਦ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਘਰ ਤੋਂ ਕੰਮ ਕਰਨ ਭਾਵ ਵਰਕ ਫਰੋਮ ਹੋਮ ਦੇ ਤਰੀਕਿਆਂ ਨੂੰ ਮੁੜ ਸੁਚੇਤ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਦੀ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਪੱਛਮੀ ਏਸ਼ੀਆ ਵਿੱਚ ਵੱਧਦੇ ਤਣਾਅ ਅਤੇ ਹੋਰ ਮੁਸਪਣਜੋੜ ਦੇ ਆਲੇ ਦੁਆਲੇ ਵਿਘਨਾਂ ਕਾਰਨ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਕਰੀਬ $70 ਪ੍ਰਤੀ ਬੈਰਲ ਤੋਂ ਵੱਧ ਕੇ ਕਰੀਬ $126 ਪ੍ਰਤੀ ਬੈਰਲ ਹੋ ਗਈਆਂ ਨੇ।
2: ਜੋ ਐਨਰਜੀ ਪ੍ਰੋਡਕਟ ਹਮ ਵਿਦੇਸ਼ੋਂ ਸੇ ਮੰਗਾਤੇ ਹੈ, ਹਮੇ ਪ੍ਰਯਾਸ ਕਰਨਾ ਹੈ ਕਿ ਜਿਤਨੀ ਜ਼ਰੂਰਤ ਹੈ ਉਤਨਾ ਹੀ ਉਪਯੋਗ ਕਰੇ। ਇਸਸੇ ਵਿਦੇਸ਼ੀ ਮੁਦਰਾ ਕੀ ਵੀ ਬਚਤ ਹੋਗੀ ਔਰ ਯੁੱਧ ਕੇ ਸੰਕਟ ਸੇ ਹੋਣੇ ਵਾਲੇ ਦੁਸ਼ਪ੍ਰਭਾਵ ਕੋ ਵੀ ਕਮ ਕੀਆ ਜਾ ਸਕੇਗਾ।
1: ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਵਿਵੇਕਪੂਰਨ ਖਰਚਿਆਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਕਿਉਂਕਿ ਦੇਸ਼ ਵੱਧਦੀ ਵਿਸ਼ਵਵਿਆਪੀ ਊਰਜਾ ਲਾਗਤ ਕਾਰਨ ਆਰਥਿਕ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਖਾਣ ਵਾਲੇ ਤੇਲ ਦੀ ਖਪਤ ਘਟਾਉਣ ਲਈ ਵੀ ਕਿਹਾ ਅਤੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਦਰਾਮਦ ਕੀਤੇ ਜਾਣ ਵਾਲੇ ਰਸਾਇਣਕ ਖਾਦਾਂ 'ਤੇ ਨਿਰਭਰਤਾ ਘਟਾਉਣ ਦੀ ਅਪੀਲ ਵੀ ਕੀਤੀ। ਪ੍ਰਧਾਨ ਮੰਤਰੀ ਅੱਜ ਪਹਿਲੇ ਜੋਤਿਰਲਿੰਗ ਸੋਮਨਾਥ ਮਹਾਦੇਵ ਮੰਦਿਰ ਦੀ ਮੁੜ ਉਸਾਰੀ ਦੇ ਮੌਕੇ 'ਤੇ ਅੱਜ ਸੋਮਨਾਥ ਅੰਮ੍ਰਿਤ ਪਰਬ 2026 ਵਿੱਚ ਹਿੱਸਾ ਲੈਣਗੇ। ਉਹ ਭਗਵਾਨ ਸੋਮਨਾਥ ਦੀ ਪੂਜਾ ਅਤੇ ਕੁੰਭ ਅਭਿਸ਼ੇਕ ਕਰਨਗੇ ਅਤੇ ਬਾਅਦ ਵਿੱਚ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੇ ਇੱਕ ਰੋਡ ਸ਼ੋਅ ਦਾ ਵੀ ਪ੍ਰੋਗਰਾਮ ਹੈ। ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਵੀ ਇਸ ਮੌਕੇ 'ਤੇ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਬਾਅਦ ਵਿੱਚ ਵਡੋਦਰਾ ਜਾਣਗੇ ਜਿੱਥੇ ਉਹ ਸ਼ਾਮ 6 ਵਜੇ ਦੇ ਕਰੀਬ ਸਰਦਾਰ ਧਾਮ ਹੋਸਟਲ ਦਾ ਉਦਘਾਟਨ ਕਰਨਗੇ। ਇਸ ਹੋਸਟਲ ਵਿੱਚ 1000 ਮੁੰਡਿਆਂ ਅਤੇ 1000 ਕੁੜੀਆਂ ਲਈ ਰਿਹਾਇਸ਼ ਸਹੂਲਤਾਂ ਦੇ ਨਾਲ ਨਾਲ ਇੱਕ ਕੇਂਦਰੀ ਡਾਇਨਿੰਗ ਹਾਲ, ਲਾਇਬ੍ਰੇਰੀ ਅਤੇ ਆਡੀਟੋਰੀਅਮ ਵਰਗੀਆਂ ਸਹੂਲਤਾਂ ਸ਼ਾਮਿਲ ਨੇ। ਸ੍ਰੀ ਮੋਦੀ ਸਰਦਾਰ ਧਾਮ ਕੰਪਲੈਕਸ ਦੇ ਅੰਦਰ ਵੱਖ ਵੱਖ ਸਹੂਲਤਾਂ ਦਾ ਦੌਰਾ ਵੀ ਕਰਨਗੇ। ਆਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰਿਆ ਨੇ ਭਾਰਤੀ ਜਨਤਾ ਪਾਰਟੀ ਦੇ ਹਿਮੰਤ ਬਿਸਵ ਸਰਮਾ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਇਹ ਆਸਾਮ ਵਿੱਚ ਲਗਾਤਾਰ ਤੀਜੀ NDA ਸਰਕਾਰ ਹੋਏਗੀ। NDA ਵਿਧਾਨ ਸਭਾ ਪਾਰਟੀ ਦੇ ਸਰਬਸੰਮਤੀ ਨਾਲ ਨੇਤਾ ਚੁਣੇ ਜਾਣ ਤੋਂ ਬਾਅਦ ਸ੍ਰੀ ਹਿਮੰਤ ਹੋਰ ਗਠਜੋੜ ਨੇਤਾਵਾਂ ਦੇ ਨਾਲ ਲੋਕ ਭਵਨ ਵਿੱਚ ਰਾਜਪਾਲ ਨੂੰ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸ੍ਰੀ ਆਚਾਰਿਆ ਕੱਲ੍ਹ ਸ੍ਰੀ ਸ਼ਰਮਾ ਅਤੇ ਮੰਤਰੀ ਪ੍ਰੀਸ਼

ਤੇ ਨਵੇਂ ਮੈਂਬਰਾਂ ਨੂੰ ਅਹੁਦਿਆਂ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ। ਸਹੁੰ ਚੁੱਕ ਸਮਾਰੋਹ ਖਾਨਪਾੜਾ ਤੇ ਵੈਟਨਰੀ ਕਾਲਜ ਸਪੋਰਟਸ ਗਰਾਊਂਡ ਵਿੱਚ ਕਰਾਇਆ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਨਿਤ ਨਵੀਨ ਸਮੇਤ ਹੋਰਾਂ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਉਮੀਦ ਏ। ਹਾਲੀਆ ਵਿਧਾਨ ਸਭਾ ਚੋਣਾਂ ਵਿੱਚ NDA ਨੇ 126 ਮੈਂਬਰੀ ਵਿਧਾਨ ਸਭਾ ਵਿੱਚੋਂ 102 ਸੀਟਾਂ ਜਿੱਤੀਆਂ ਸਨ। ਭਾਜਪਾ ਨੇ 82 ਸੀਟਾਂ ਜਿੱਤੀਆਂ ਸਨ ਅਤੇ ਗਠਜੋੜ ਪਾਰਟੀਆਂ ਅਸਮ ਗਣ ਪ੍ਰੀਸ਼ਦ ਅਤੇ ਬੋਡੋਲੈਂਡ ਪੀਪਲਸ ਫਰੰਟ ਨੇ 10-10 ਸੀਟਾਂ ਜਿੱਤੀਆਂ ਸਨ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਅੱਜ ਰਾਜ ਸਕੱਤਰੇਤ ਨਬੰਨਾ ਵਿਖੇ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਸ਼ਨਿਚਰਵਾਰ ਨੂੰ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਮੁੱਖ ਮੰਤਰੀ ਨਾਲ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਣ ਵਾਲੇ 5 ਮੰਤਰੀਆਂ ਵਿੱਚ ਵਿਭਾਗ ਵੰਡੇ ਜਾਣ ਦੀ ਉਮੀਦ ਏ। ਨਵੀਂ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਦੇ ਚੋਣ ਵਾਅਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਵਿਧਾਇਕ ਇਸ ਹਫ਼ਤੇ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਹੁੰ ਚੁੱਕਣਗੇ। ਪੱਛਮੀ ਬੰਗਾਲ ਵਿੱਚ ਕਾਂਗਰਸ ਅਤੇ ਖੱਬੀ ਪੱਖੀ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਇੱਕ ਸਾਂਝਾ ਵਿਰੋਧੀ ਮੋਰਚਾ ਬਣਾਉਣ ਦੀ ਮਮਤਾ ਬੈਨਰਜੀ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਇੱਕ ਸੰਦੇਸ਼ ਵਿੱਚ ਮਮਤਾ ਬੈਨਰਜੀ ਨੇ ਕਾਂਗਰਸ, ਭਾਰਤੀ ਕਮਿਊਨਿਸਟ ਪਾਰਟੀ, ਮਾਰਕਸਵਾਦੀ ਅਤੇ ਕੱਟੜਪੰਥੀ ਖੱਬੇ ਪੱਖੀ ਪਾਰਟੀਆਂ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਭਾਜਪਾ ਦੇ ਖਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਭਾਜਪਾ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਦੀ ਅਪੀਲ ਨੂੰ ਅਪ੍ਰਸੰਗਿਕ ਦੱਸਦਿਆਂ ਖਾਰਜ ਕੀਤਾ ਅਤੇ ਕਿਹਾ ਕਿ ਇਸ ਦਾ ਹੁਣ ਕੋਈ ਸਿਆਸੀ ਮਹੱਤਵ ਨਹੀਂ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XNLA @AIR ਜਲੰਧਰ। ਭਾਰਤ ਵਿਸ਼ਵ ਪੱਧਰ ਤੇ ਸਥਾਪਿਤ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਤੀਜੇ ਸਥਾਨ ਤੇ ਹੈ। ਮੋਰਗਨ ਸਟੈਨਲੀ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਭਾਰਤ ਦੀ ਨਵਿਆਉਣਯੋਗ ਊਰਜਾ ਤਬਦੀਲੀ ਬਾਹਰੀ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰੇਗੀ, ਪਰ ਇਸ ਦੀ ਸਫਲਤਾ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਦੇਸ਼ ਸਥਾਨਕ ਤੌਰ 'ਤੇ ਸੂਰਜੀ ਸੈੱਲ ਵੇਫਰ ਅਤੇ ਪੋਲੀਸਿਲੀਕਨ ਵਰਗੇ ਮੁੱਖ ਹਿੱਸਿਆਂ ਦਾ ਉਤਪਾਦਨ ਕਿੰਨੀ ਜਲਦੀ ਕਰਦਾ ਹੈ। ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਘਰੇਲੂ ਸੂਰਜੀ ਮੋਡਿਊਲ ਸਮਰੱਥਾ ਮਾਰਚ 2024 ਵਿੱਚ 38 ਗੀਗਾਵਾਟ ਤੋਂ ਵੱਧ ਕੇ ਮਾਰਚ 2025 ਵਿੱਚ 74 ਗੀਗਾਵਾਟ ਹੋ ਗਈ ਹੈ। ਸੋਲਰ ਸੈੱਲ ਸਮਰੱਥਾ ਵੀ 9 ਗੀਗਾਵਾਟ ਤੋਂ ਵੱਧ ਕੇ 25 ਗੀਗਾਵਾਟ ਹੋ ਗਈ ਹੈ। ਰਿਪੋਰਟ ਇਹ ਵੀ ਉਜਾਗਰ ਕਰਦੀ ਹੈ ਕਿ ਭਾਰਤ ਹੁਣ ਵੀ ਪ੍ਰਮੁੱਖ ਹਿੱਸਿਆਂ ਲਈ ਦਰਾਮਦ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਉੱਤਰਾਖੰਡ ਪ੍ਰਸ਼ਾਸਨ ਨੇ 4 ਧਾਮ ਯਾਤਰਾ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਰਾਜ ਵਿੱਚ ਖਰਾਬ ਮੌਸਮ ਦੀ ਸਥਿਤੀ ਦੇ ਮੱਦੇਨਜ਼ਰ ਸੁਚੇਤ ਰਹਿਣ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਕੱਲ੍ਹ ਅਤੇ ਬੁੱਧਵਾਰ ਨੂੰ ਉੱਤਰਾਖੰਡ ਦੇ ਵੱਖ ਵੱਖ ਹਿੱਸਿਆਂ, ਖਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਖਰਾਬ ਮੌਸਮ ਅਤੇ ਮੀਂਹ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਗੜਵਾਲ ਡਿਵੀਜ਼ਨ ਦੇ ਕਮਿਸ਼ਨਰ ਵਿਨੇ ਸ਼ੰਕਰ ਪਾਂਡੇ ਨੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਦੌਰਾਨ ਮੌਸਮ ਬਾਰੇ ਤਾਜ਼ਾ ਜਾਣਕਾਰੀ ਲੈਂਦੇ ਰਹਿਣ ਅਤੇ ਉਸ ਮੁਤਾਬਿਕ ਹੀ ਯਾਤਰਾ ਦੀ ਯੋਜਨਾ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਸਬੰਧਿਤ ਸਰਕਾਰੀ ਵਿਭਾਗਾਂ ਨੂੰ ਯਾਤਰਾ ਲਈ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ। ਪੱਛਮੀ ਏਸ਼ੀਆ ਵਿੱਚ ਟਕਰਾਅ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੀ ਨਵੀਂ ਸ਼ਾਂਤੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਈਰਾਨ ਦੀ ਤਜਵੀਜ਼ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਕੱਲ੍ਹ ਪਹਿਲਾਂ ਈਰਾਨ ਨੇ ਕਿਹਾ ਸੀ ਕਿ ਉਸਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਨੂੰ ਖਤਮ ਕਰਨ ਦੇ ਉਦੇਸ਼ ਨਾਲ ਅਮਰੀਕਾ ਦੀ ਨਵੀਂ ਤਜਵੀਜ਼ 'ਤੇ ਆਪਣਾ ਜਵਾਬ ਭੇਜਿਆ ਹੈ। ਇਹ ਜਵਾਬ ਪਾਕਿਸਤਾਨ ਰਾਹੀਂ ਭੇਜਿਆ ਗਿਆ ਸੀ ਜੋ ਈਰਾਨ ਅਤੇ ਅਮਰੀਕਾ ਵਿਚਕਾਰ ਵਿਚੋਲੇ ਵਜੋਂ ਕੰਮ ਕਰ ਰਿਹਾ ਹੈ। ਈਰਾਨੀ ਰਾਸ਼ਟਰਪਤੀ ਮਸੂਦ ਪਜ਼ੇਸ਼ੀਆ ਨੇ ਕਿਹਾ ਹੈ ਕਿ ਪੱਛਮੀ ਦੇਸ਼ਾਂ ਨਾਲ ਉਨ੍ਹਾਂ ਦੀ ਗੱਲਬਾਤ ਨੂੰ ਸਮਰਪਣ ਜਾਂ ਪਿੱਛੇ ਹਟਣ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਨਿਆਮਿਨ ਨੇਤਨਯਾਹੂ ਨੇ ਕੱਲ੍ਹ ਰਾਤ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕੀਤੀ। ਇਜ਼ਰਾਈਲੀ ਅਧਿਕਾਰੀਆਂ ਮੁਤਾਬਕ ਦੋਵਾਂ ਨੇਤਾਵਾਂ ਨੇ ਖੇਤਰੀ ਸੁਰੱਖਿਆ ਸਥਿਤੀ 'ਤੇ ਚਰਚਾ ਕੀਤੀ। ਸਾਊਦੀ ਅਰਬ ਨੇ ਸੰਯੁਕਤ ਅਰਬ ਅਮੀਰਾਤ, ਕਤਰ ਅਤੇ ਕੁਵੈਤ ਦੇ ਖੇਤਰਾਂ ਅਤੇ ਸਮੁੰਦਰੀ ਸਰਹੱਦਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਈਰਾਨ ਦੇ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ ਅਤੇ ਖਾੜੀ ਦੇਸ਼ਾਂ ਦੀ ਸੁਰੱਖਿਆ ਲਈ ਆਪਣੀ ਹਮਾਇਤ ਦੁਹਰਾਈਏ। ਇਸ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਨੇ ਕੱਲ੍ਹ ਕੁਵੈਤ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲਿਆਂ ਦੀ ਵੀ ਸਖ਼ਤ ਨਿਖੇਧੀ ਕੀਤੀ ਸੀ। ਸਪੇਨ ਦੇ ਮੈਡ੍ਰਿਡ ਵਿੱਚ ਭਾਰਤੀ ਦੂਤਕਾਰ ਨੇ ਕਿਹਾ ਕਿ ਹੰਤਾ ਵਾਇਰਸ ਤੋਂ ਪ੍ਰਭਾਵਿਤ ਕਰੂਜ਼ ਜਹਾਜ਼ ਵਿੱਚ ਸਵਾਰ 2 ਭਾਰਤੀ ਨਾਗਰਿਕ ਸੁਰੱਖਿਅਤ ਨੇ ਅਤੇ ਉਨ੍ਹਾਂ ਵਿੱਚ ਵਾਇਰਸ ਦੇ ਕੋਈ ਲੱਛਣ ਨਹੀਂ ਨੇ। ਡੈਨਮਾਰਕ ਦੇ ਝੰਡੇ ਵਾਲਾ MV ਹੌਂਡੀਅਸ ਜਹਾਜ਼ ਕੱਲ੍ਹ ਸਪੇਨ ਪਹੁੰਚਿਆ, ਜਿਸ ਵਿੱਚ 2 ਭਾਰਤੀ ਨਾਗਰਿਕਾਂ ਸਮੇਤ ਕਰੀਬ 150 ਲੋਕ ਸਵਾਰ ਸਨ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਦੀ ਪੇਸ਼ੀਨਗੋਈ ਕੀਤੀ ਹੈ। ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਜਲੰਧਰ, ਹੁਸ਼ਿਆਰਪੁਰ ਅਤੇ ਮੋਹਾਲੀ ਸਮੇਤ ਵੱਖ ਵੱਖ ਜ਼ਿਲ੍ਹਿਆਂ ਵਿੱਚ ਬੱਦਲਵਾਈ ਬਣੀ ਹੋਈ ਹੈ ਅਤੇ ਰਾਤ

ਸਮੇਂ ਮੀਂਹ ਪਿਆ ਹੈ। ਖੇਡਾਂ ਵਿੱਚ ਚੀਨ ਦੇ ਸੁਜ਼ੋ ਵਿੱਚ ਔਰਤਾਂ ਦੇ AFC ਅੰਡਰ 17 ਏਸ਼ੀਆ ਕੱਪ ਫੁੱਟਬਾਲ ਦੇ ਕੁਆਟਰ ਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਚੀਨ ਨਾਲ ਹੋਏਗਾ। ਇਹ ਮੈਚ ਜਿੱਤਣ 'ਤੇ ਭਾਰਤੀ ਟੀਮ ਔਰਤਾਂ ਦੇ ਫੀਫਾ ਅੰਡਰ 17 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਏਗੀ। ਏਸ਼ੀਅਨ ਲਿਵੇਟ ਲਿਫਟਿੰਗ ਚੈਂਪੀਅਨਸ਼ਿਪ 2026 ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ਸ਼ੁਰੂ ਹੋ ਰਹੀ ਹੈ। ਇਹ ਚੈਂਪੀਅਨਸ਼ਿਪ 17 ਮਈ ਨੂੰ ਸਮਾਪਤ ਹੋਏਗੀ। ਇਹ ਮੁਕਾਬਲਾ ਭਾਰਤ ਵਿੱਚ 44 ਸਾਲਾਂ ਬਾਅਦ ਕਰਾਇਆ ਜਾ ਰਿਹਾ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਰਾਏਪੁਰ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਨੇ ਮੁੰਬਈ ਇੰਡੀਅਨਸ ਨੂੰ 2 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਇੱਕ ਹੋਰ ਮੈਚ ਵਿੱਚ ਚੇਨਈ ਵਿੱਚ ਚੇਨਈ ਸੁਪਰ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾਇਆ। ਅੱਜ ਧਰਮਸ਼ਾਲਾ ਵਿੱਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਲੋਕਾਂ ਨੂੰ 1 ਸਾਲ ਲਈ ਸੋਨਾ ਨਾ ਖਰੀਦਣ, ਈਂਧਨ ਦੀ ਖਪਤ ਘਟਾਉਣ ਅਤੇ ਵਿਦੇਸ਼ੀ ਸਿੱਕੇ ਦੀ ਬਚਤ ਦੀ ਅਪੀਲ ਕੀਤੀ ਏ। ਅਸਾਮ ਦੇ ਰਾਜਪਾਲ ਨੇ ਹਿਮੰਤ ਬਿਸਵ ਸ਼ਰਮਾ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਭਾਰਤ ਵਿਸ਼ਵ ਪੱਧਰ 'ਤੇ ਸਥਾਪਿਤ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ 3 ਸਥਾਨ 'ਤੇ ਹੈ। ਉੱਤਰਾਖੰਡ ਪ੍ਰਸ਼ਾਸਨ ਨੇ ਖਰਾਬ ਮੌਸਮ ਦਰਮਿਆਨ 4 ਧਾਮ ਯਾਤਰੀਆਂ ਅਤੇ ਸੈਲਾਨੀਆਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਮਿਊਜ਼ਿਕਲੀ ਯੋਰਸ ਐਂਡ ਓਨਲੀ ਯੋਰਸ, ਔਰ ਇੱਕ ਵਾਰੀ ਫਿਰ ਤੋਂ ਵੈਲਕਮ ਬੈਕ ਕਰਦੀ ਹਾਂ ਜੀ ਮੈਂ ਤੁਹਾਡੀ ਦੋਸਤ ਆਰ ਜੀ ਪੂਜਾ ਟੋਹਾਨੀ, ਕਿਉਂਕਿ ਟਾਈਮ ਹੋ ਗਿਆ ਹੈ ਸਵੇਰ ਦੀ 8:40 ਔਰ ਪੂਰੇ 22 ਸੈਕਿੰਡ, ਯਾਨੀ ਕਿ ਟਾਈਮ ਹੋ ਗਿਆ ਹੈ ਤੁਹਾਨੂੰ ਥੋੜ੍ਹਾ ਜਿਹਾ ਵਰਕਆਊਟ ਕਰਵਾਉਣ ਦਾ, ਕਿਉਂਕਿ ਮੈਨੂੰ ਪਤਾ ਅੱਜ ਦੀ ਮੋਰਨਿੰਗ ਕਾਫੀ ਲੇਜ਼ੀ ਸੀ, ਔਰ ਇਸ ਲੇਜ਼ੀ ਜਿਹੀ ਮੋਰਨਿੰਗ ਤੋਂ ਬਾਹਰ ਤੁਹਾਨੂੰ ਇੱਦਾਂ ਨਹੀਂ ਤੁਸੀਂ ਨਿਕਲਣਾ, ਤੁਹਾਨੂੰ ਖਿੱਚ ਕੇ ਕੱਢਣਾ ਪੈਣਾ ਆ, ਕਿਉਂਕਿ ਟਾਈਮ ਹੈ ਮੈਨੂੰ ਪਤਾ। ਹਾਂਜੀ, ਆਫਿਸ ਜਾਣ ਦਾ ਤਾਂ ਹੈ ਹੀ ਹੈ ਅਤੇ ਕਾਲਜ ਜਾਣ ਦਾ ਵੀ ਹੈ। ਅੱਛਾ, ਕੁਝ ਹੋਰ ਐਕਸਟਰਾ ਸਮਥਿੰਗ ਕਰਦੇ ਹੋ ਸਪੈਸ਼ਲ? ਉੱਠਣਾ ਤਾਂ ਫਿਰ ਵੀ ਪੈਣਾ ਹੀ ਸੀ, ਲੇਕਿਨ ਤੁਸੀਂ ਬੜੇ ਲੇਜ਼ੀ ਜਿਹੇ ਹੋ ਕੇ ਬੈਠੇ ਹੋ, ਇੱਦਾਂ ਗੱਲ ਬਣਦੀ ਨਹੀਂ ਹੁੰਦੀ। ਇਸ ਕਰਕੇ ਮੈਂ ਸੋਚਿਆ ਜੇ ਅੱਜ ਤੁਸੀਂ ਥੋੜ੍ਹਾ ਜਿਹਾ ਮੂਡ ਕਰ ਰਹੇ ਹੋ ਨਾ ਸਕਿੱਪ ਕਰਨ ਦਾ ਤੁਹਾਡਾ ਵਰਕਆਊਟ ਦਾ ਸੈਸ਼ਨ, ਤਾਂ ਮੈਂ ਉਹ ਹੋਣ ਨਹੀਂ ਦੇਣਾ, ਕਿਉਂਕਿ ਆਰ ਜੇ ਪੂਜਾ ਟੋਹਾਨੀ ਸਟੂਡੀਓ ਦੇ ਵਿੱਚ ਬੈਠੀ ਹੋਵੇ ਔਰ ਟਾਈਮ ਹੋਵੇ ਅੱਡੀ ਟੱਪਾ ਦਾ, ਅਤੇ ਅਸੀਂ ਤੁਹਾਡੀ ਅੱਡੀ ਨੂੰ ਆਰਾਮ ਕਿੱਥੇ ਆਉਣ ਦੇਣਾ ਹੈ। ਅਤੇ ਸ਼ੁਰੂਆਤ ਕਰਦੇ ਹਾਂ ਮੇਰੀ ਇੰਟਰਪਸ਼ਨ ਤੋਂ ਬਿਨਾਂ, ਹੁਣ 20 ਮਿੰਟਸ ਬੈਕ ਟੂ ਬੈਕ ਪੰਜਾਬੀ ਬੀਟ ਵਾਲੇ ਗਾਣੇ ਸੁਣਾਉਣ ਦਾ। ਸੁਣੋ, ਇੰਜੋਏ ਕਰੋ ਅਤੇ ਥੋੜ੍ਹਾ ਨੱਚ ਟੱਪ ਵੀ ਤਾਂ ਲਓ।

ਐਫਐਮ ਰੇਨਬੋ ਦੀ ਘੜੀ ਤੇ ਸਵੇਰ ਦੇ 9 ਵਜ ਰਹੇ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਲੋਕਾਂ ਨੂੰ ਇੱਕ ਸਾਲ ਲਈ ਸੋਨਾ ਨਾ ਖਰੀਦਣ, ਈਂਧਣ ਦੀ ਖਪਤ ਘਟਾਉਣ ਤੇ ਵਿਦੇਸ਼ੀ ਸਿੱਕੇ ਦੀ ਬਚਤ ਦੀ ਅਪੀਲ ਕੀਤੀ ਹੈ।

ਹੋਵੇਗਾ। IPL ਕ੍ਰਿਕਟ ਵਿਚ ਬੀਤੀ ਰਾਤ ਰਾਏਪੁਰ ਚ ਰਾਇਲ ਚੈਲੰਜਰਸ ਬੈਂਗਲੁਰੂ ਨੇ ਮੁੰਬਈ ਇੰਡੀਅਨਜ਼ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਇੱਕ ਹੋਰ ਮੈਚ ਵਿਚ ਚੇਨਈ ਸੁਪਰ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾਇਆ। ਇਹ ਸਨ ਸਾਡੇ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ।

ਨਵੀਂ ਸਵੇਰ ਨਵੀਆਂ ਉਮੀਦਾਂ ਨਾਲ ਭਰੀ ਹੋਈ ਅੱਜ ਦੀ ਇਸ ਪਿਆਰੀ ਜਿਹੀ ਸਵੇਰ ਦੇ ਵਿੱਚ ਸਵਾਗਤ ਕਰਦੀ ਹਾਂ ਜੀ ਤੁਹਾਡਾ ਸਾਰਿਆਂ ਦਾ ਹੀ। ਔਰ ਇਸ ਪਿਆਰੀ ਜਿਹੀ ਸਵੇਰ ਦੇ ਵਿੱਚ ਮੰਡੇ ਮੋਰਨਿੰਗ ਦੇ ਵਿੱਚ ਜਿੰਨੇ ਵੀ ਲਿਸਨਰਸ ਥੋੜ੍ਹੇ ਜਿਹੇ ਭਾਰੀ ਮਨ ਦੇ ਨਾਲ ਉੱਠ ਕੇ ਸਵੇਰ ਤੋਂ ਸੁਣ ਰਹੇ ਨੇ ਜੀ ਸਾਡਾ ਐਫ ਐਮ ਰੇਨਬੋ, ਉਹਨਾਂ ਨੂੰ ਵੱਡਾ ਵਾਲਾ ਦਿਲ ਤੋਂ ਥੈਂਕ ਯੂ, ਕਿਉਂਕਿ ਤੁਹਾਡੇ ਚਿਹਰੇ 'ਤੇ ਮੁਸਕਾਨ ਲਿਆਉਣ ਦੇ ਲਈ ਫਿਰ ਤੋਂ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਫੇਵਰੇਟ ਵਾਲਾ ਸ਼ੋਅ, ਤੁਹਾਡਾ ਆਪਣਾ ਦਿਲਾਂ ਨੂੰ ਦਿਲਾਂ ਨਾਲ ਜੋੜਨ ਵਾਲਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਅਤੇ ਹਾਜ਼ਰ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਦੋਸਤ ਆਰ ਜੇ ਪੂਜਾ ਟੋਹਾਨੀ ਐਂਡ ਵੰਸ ਅਗੇਨ ਵੈਲਕਮ ਬੈਕ। ਕਿਉਂਕਿ ਐਫ ਐਮ ਰੇਨਬੋ 'ਤੇ ਸਿਰਫ ਸਵੇਰ ਨਹੀਂ ਹੁੰਦੀ, ਇੰਤਜ਼ਾਰ ਖਤਮ ਹੁੰਦਾ ਹੈ। ਪਿਛਲੀ ਮੁਲਾਕਾਤ 'ਤੇ ਜਿੱਥੇ ਫੁੱਲ ਸਟੋਪ ਲਗਾ ਕੇ ਗਏ ਹੁੰਦੇ ਹਾਂ, ਨਵੀਂ ਉਮੀਦ ਅਤੇ ਫਿਰ ਤੋਂ ਮਿਲਣ ਦੀ ਆਸ ਅਤੇ ਉਮੀਦ ਦੇ ਕੇ ਜਿੱਥੇ ਮੈਂ ਜਾਂਦੀ ਹਾਂ, ਉੱਥੇ ਹੀ ਨਵੇਂ ਦਿਨ 'ਤੇ ਸ਼ੁਰੂਆਤ ਹੁੰਦੀ ਹੈ ਉਸ ਉਮੀਦ ਦੀ, ਔਰ ਉਸ ਉਮੀਦ ਦੇ ਸਫ਼ਰ ਨੂੰ ਅੱਗੇ ਲੈ ਕੇ ਜਾਣ ਦੀ। ਅਤੇ ਉਮੀਦ ਕਰਦੀ ਹਾਂ ਤੁਹਾਡੀ ਅੱਜ ਦੀ ਇਸ ਜਿਹੜੀ ਇੰਤਜ਼ਾਰ ਦੀ ਘੜੀ ਖਤਮ ਹੋਈ ਹੋਏਗੀ, ਉਦੋਂ ਤੁਹਾਡੇ ਦਿਲ 'ਤੇ ਚਿਹਰੇ 'ਤੇ ਮੁਸਕਾਨ ਜ਼ਰੂਰ ਆਈ ਹੋਏਗੀ। ਅਤੇ ਸਵੇਰ ਦੀ ਰੋਸ਼ਨੀ ਆਖੇ ਕਹਿੰਦੇ ਹੱਸ ਕੇ ਦਿਨ ਬਿਤਾਉਣਾ, ਜ਼ਿੰਦਗੀ ਜਿੰਨੀ ਵੀ ਔਖੀ ਹੋਵੇ ਦਿਲ ਕਦੇ ਨਾ ਆਪਣਾ ਘਬਰਾਉਣਾ, ਇੱਕ ਮੁਸਕਾਨ ਨਾਲ ਸ਼ੁਰੂ ਕਰੋ ਆਪਣਾ ਦਿਨ। ਇਸ ਪਿਆਰੀ ਜਿਹੀ ਸੇਮ ਇਹੀ ਵਾਲੀ ਜਿਹੜੀ ਹੁਣੀ ਆਈ ਹੈ ਤੁਹਾਡੇ ਸਿਹਰੇ 'ਤੇ, ਇਸ ਮੁਸਕਾਨ ਦੇ ਨਾਲ ਸ਼ੁਰੂ ਕਰੋ ਆਪਣਾ ਦਿਨ, ਕਿਉਂਕਿ ਤੁਹਾਡੇ ਨਾਲ ਹੈ ਤੁਹਾਡਾ ਆਪਣਾ ਐਫ ਐਮ ਰੇਨਬੋ ਅਤੇ ਪੂਜਾ ਟੋਹਾਨੀ ਅਤੇ ਨਾਲ ਹੀ ਦਿਲ ਆਪਣਾ ਪੰਜਾਬੀ। ਔਰ ਜਲਦੀ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਸਫ਼ਰ ਦੀ। ਸੋ ਤੁਸੀਂ ਵੀ ਇਸ ਪਿਆਰੇ ਜਿਹੇ ਸਫ਼ਰ ਦੇ ਵਿੱਚ ਹਿੱਸਾ ਬਣ ਸਕਦੇ ਹੋ ਮੇਰੇ ਨਾਲ ਗੱਲਾਂ ਬਾਤਾਂ ਕਰਕੇ, ਲੇਕਿਨ ਬਹੁਤ ਜ਼ਿਆਦਾ ਪਲੀਜ਼ ਲੰਬੇ ਮੈਸੇਜਸ ਨਾ ਕਰਿਓ, ਫਿਰ ਨਾ ਕਹੀਓ ਕਿ ਮੈਂ ਮੈਸੇਜ ਸ਼ਾਮਿਲ ਨਹੀਂ ਕੀਤੇ ਜਾਂ ਫਿਰ ਕਿਸੇ ਦੇ ਮੈਸੇਜ ਰਹਿ ਗਏ। ਮੈਸੇਜ ਛੋਟੇ ਲੇਕਿਨ ਥੋੜ੍ਹੇ ਮੀਨਿੰਗਫੁੱਲ ਹੋਣ, ਹੈ ਨਾ। ਅਗਰ ਤੁਸੀਂ ਕੁਝ ਕੰਕਲੂਡ ਕਰਨਾ ਵੀ ਹੈ ਤਾਂ ਪਲੀਜ਼ ਟਰਾਈ ਇਹ ਕਰਿਓ, ਬਹੁਤ ਜ਼ਿਆਦਾ ਲੰਬੀਆਂ ਗੱਲਾਂ ਨਹੀਂ, ਆਪਾਂ ਇੱਕ ਤੋਂ ਡੇਢ ਜਾਂ ਮੈਕਸੀਮਮ 2 ਮਿੰਟ ਦੇ ਵਿੱਚ ਆਪਾਂ ਉਹ ਗੱਲ ਖਤਮ ਕਰ ਦਈਏ। ਸਾਫ ਸਪਸ਼ਟ ਆਪਣਾ ਆਡੀਓ ਮੈਸੇਜ ਰਿਕਾਰਡ ਕਰਕੇ ਭੇਜ ਦਿਓ 9855101027 'ਤੇ, ਯਾਨੀ ਕਿ 9855101027 'ਤੇ। ਦਿਲ ਤੋਂ ਦਿਲ ਤੱਕ ਦੇ ਆਵਾਜ਼ ਦੇ ਵਿੱਚ ਅਹਿਸਾਸ ਅਨੇਕ ਹੁੰਦੇ ਨੇ, ਅਤੇ ਬਸ ਉਹੀ ਅਹਿਸਾਸ ਕਰ ਦਿਓ ਸ਼ੇਅਰ। ਕੀ ਕਹਿ ਰਹੇ ਨੇ ਅੱਜ, ਬੈਠੀ ਹੋਈ ਹਾਂ ਤੁਹਾਡੀਆਂ ਗੱਲਾਂ ਸੁਣ ਰਹੀ ਹਾਂ, ਔਰ ਸ਼ੁਰੂ ਕਰਦੀ ਹਾਂ ਪਿਆਰਾ ਜਿਹਾ ਸਫ਼ਰ ਇੱਕ ਪਿਆਰੇ ਜਿਹੇ ਗੀਤ ਦੇ ਨਾਲ। ਔਰ ਗੀਤ ਤੋਂ ਬਾਅਦ ਇੱਕ ਨੋਸਟੈਲਜਿਕ ਜੀ, ਮਤਲਬ ਇੱਕ ਨਾ ਮੈਨੂੰ ਯਾਦ ਆ ਰਿਹਾ ਹੈ ਥੋੜ੍ਹਾ ਜਿਹਾ ਟਾਈਮ ਜਦੋਂ ਆਪਾਂ ਐਫ ਐਮ ਦੀ ਹੁਣ ਦੁਬਾਰਾ ਸ਼ੁਰੂਆਤ ਕੀਤੀ ਨਾ, ਉਦੋਂ ਕਦਾ ਟਾਈਮ ਯਾਦ ਆ ਗਿਆ, ਉਸ ਤੋਂ ਪਹਿਲਾਂ ਦਾ ਟਾਈਮ ਯਾਦ ਆ ਗਿਆ, ਲੇਕਿਨ ਜਿਹੜੇ ਪੁਰਾਣੇ ਲਿਸਨਰ ਨੇ ਨਾ ਉਹਨਾਂ ਨੂੰ ਯਾਦ ਕਰਵਾਉਂਗੀ ਇੱਕ ਮਿਊਜ਼ਿਕ ਦੇ ਨਾਲ। ਕੀ ਯਾਦ ਆਇਆ ਦੇਖਦੇ ਹਾਂ, ਤੁਹਾਨੂੰ ਯਾਦ ਆਇਆ ਕਿ ਨਹੀਂ ਆਇਆ ਹਜੇ ਨਹੀਂ, ਗਾਣੇ ਤੋਂ ਬਾਅਦ, ਗਾਣੇ ਤੋਂ ਬਾਅਦ ਸ਼ੁਰੂਆਤ ਕਰਾਂਗੇ ਇੱਕ ਪਿਆਰੇ ਜਿਹੇ ਪੀਸ ਆਫ ਮਿਊਜ਼ਿਕ ਦੇ ਨਾਲ, ਦੇਖਦੇ ਹਾਂ ਕੀ ਕੀ ਯਾਦ ਆਉਂਦਾ ਹੈ।

ਗੁਜ਼ਾਰਾ ਤੇ ਬਿਲਕੁਲ ਵੀ ਨਹੀਂ ਹੈ ਮੇਰਾ ਜੀ ਐਫਐਮ ਰੇਨਬੋ ਦੇ ਬਿਨਾ, ਔਰ ਮੈਨੂੰ ਪਤਾ ਕਿ ਤੁਹਾਡਾ ਵੀ ਗੁਜ਼ਾਰਾ ਨਹੀਂ ਹੈ, ਲੇਕਿਨ ਮੈਂ ਤੁਹਾਨੂੰ ਕਿਹਾ ਸੀ ਕਿ ਇਸ ਮਿਊਜ਼ਿਕ ਆਈ ਮੀਨ ਇਸ ਗਾਣੇ ਤੋਂ ਬਾਅਦ ਇੱਕ ਪੀਸ ਆਫ ਮਿਊਜ਼ਿਕ ਤੁਹਾਨੂੰ ਸੁਣਾਉਂਗੀ, ਔਰ ਦੇਖਦੀ ਹਾਂ ਕਿ ਤੁਹਾਨੂੰ ਕੁਝ ਯਾਦ ਆਉਂਦਾ ਹੈ ਕਿ ਨਹੀਂ ਆਉਂਦਾ। ਹਾਂਜੀ ਹਾਂਜੀ, ਆਇਆ ਕੁਛ ਯਾਦ? ਹੋਰ ਸੁਣੋ। ਨਹੀਂ ਮੈਨੂੰ ਪਤਾ ਹੈ, ਜ਼ਿਆਦਾ ਸੁਣਾਉਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਯਾਦ ਆ ਗਿਆ ਹੋਵੇਗਾ। ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਲੰਬਾ ਜਿਹਾ ਗੈਪ ਪਿਆ ਸੀ ਆਪਣਾ, ਉਦੋਂ ਲਿਸਨਰਸ ਇਸ ਮੇਰੇ ਮਿਊਜ਼ਿਕ ਨੂੰ ਬਹੁਤ ਯਾਦ ਕਰਦੇ ਸੀ। ਬਹੁਤ ਸਾਰੇ ਮੈਸੇਜਿਸ ਸੋਸ਼ਲ ਮੀਡੀਆ 'ਤੇ ਮਿਲਦੇ ਹੁੰਦੇ ਸੀ ਕਿ ਜਿੱਦਾਂ ਹੀ ਇਹ ਟਿਊਨ ਸੁਣਦੀ ਹੈ ਨਾ ਮੈਡਮ, ਤੁਹਾਡੀ ਆਵਾਜ਼ ਯਾਦ ਆ ਜਾਂਦੀ ਹੈ, ਮਤਲਬ ਪਤਾ ਚੱਲ ਜਾਂਦਾ ਕਿ ਹਾਂਜੀ ਪੂਜਾ ਟੋਹਾਨੀ ਮੈਡਮ ਆ ਗਏ ਨੇ। ਅਤੇ ਕਿੱਥੇ ਹੋ ਜੇ ਤੁਸੀਂ, ਆ ਜਾਓ ਫਿਰ, ਲਗਵਾਓ ਆਪਣੀ ਅਟੈਂਡੈਂਸ ਪ੍ਰੋਗਰਾਮ ਦੇ ਵਿੱਚ, ਉਹੀ ਪੁਰਾਣੇ ਮੇਰੇ ਮਿਊਜ਼ਿਕ ਦੇ ਨਾਲ, ਔਰ ਉਹੀ ਪੁਰਾਣੀ ਪੂਜਾ ਟੋਹਾਨੀ, ਅਤੇ ਕਰਦੇ ਹਾਂ ਥੋੜ੍ਹੀਆਂ ਜਿਹੀਆਂ ਪੁਰਾਣੀਆਂ ਅਤੇ ਨਵੀਆਂ ਗੱਲਾਂ ਇੱਕ ਦੂਸਰੇ ਦੇ ਨਾਲ ਸਾਂਝੀਆਂ ਪ੍ਰੋਗਰਾਮ ਦੇ ਲਾਪਣਾ ਪੰਜਾਬੀ 'ਚ। ਕਦੀ ਕਦੀ ਪੁਰਾਣੀਆਂ ਗੱਲਾਂ ਔਰ ਪੁਰਾਣਾ ਤਰੀਕਾ ਵੀ ਅਪਣਾ ਲੈਣਾ ਚਾਹੀਦਾ ਹੈ। ਵੈਸੇ ਮੈਂ ਤਾਂ ਨਵਾਂ ਪੁਰਾਣਾ ਸਾਰਾ ਕੁਝ ਅਪਣਾ ਕੇ ਮਿਕਸ ਕਰਕੇ ਕ੍ਰੀਏਟੀਵਿਟੀ ਦਿਖਾਉਂਦੀ ਰਹਿੰਦੀ ਹਾਂ ਤੁਹਾਨੂੰ। ਤੁਹਾਡੀ ਕ੍ਰੀਏਟੀਵਿਟੀ ਕਿੱਥੇ ਹੈ ਜੀ? ਅੱਛਾ ਠੀਕ ਹੈ, ਭੇਜ ਰਹੇ ਹੋ? ਓਕੇ ਓਕੇ ਠੀਕ ਹੈ, ਇੰਤਜ਼ਾਰ ਤਾਂ ਹੈ ਹੀ ਮੈਨੂੰ ਤੁਹਾਡੀਆਂ ਕ੍ਰੀਏਟੀਵਿਟੀਜ਼ ਦਾ। ਸੋ ਉਹ ਜਿਹੜੀ ਕ੍ਰੀਏਟੀਵਿਟੀ ਆ, ਤੁਸੀਂ ਚਾਹੇ ਕੋਈ ਪੇਂਟਿੰਗ ਕਰਦੇ ਹੋ, ਚਾਹੇ ਸਿੰਗਿੰਗ ਕਰਦੇ ਹੋ, ਅਗਰ ਕੋਈ ਵਧੀਆ ਜਿਹੀ ਕੁਕਿੰਗ ਵੀ ਕਰਦੇ ਹੋ, ਮੈਨੂੰ ਪਤਾ ਹੈ ਗ੍ਰਹਿਣੀਆਂ ਨੂੰ, ਸਾਡੀਆਂ ਮਦਰਸ ਨੂੰ, ਮੰਮੀਆਂ ਨੂੰ, ਭਾਬੀਆਂ ਨੂੰ ਘਰ ਦੇ ਵਿੱਚ ਸ਼ੌਂਕ ਹੁੰਦਾ ਕਈ ਵਾਰੀ ਭੈਣਾਂ ਨੂੰ ਹੀ ਕੁਝ ਨਾ ਕੁਝ ਨੈੱਟ ਤੋਂ ਦੇਖ ਕੇ ਬਣਾਉਣ ਦਾ। ਸੋ ਅਗਰ ਇੱਦਾਂ ਦੀ ਵੀ ਕੋਈ ਕ੍ਰੀਏਟੀਵਿਟੀ ਤੁਹਾਡੇ ਅੰਦਰ ਹੈ ਤਾਂ ਮੈਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ, ਅਤੇ ਮੋਸਟ ਵੈਲਕਮ।

0: ਜੀ ਸਾਰੀ ਕ੍ਰੀਏਟੀਵਿਟੀਜ਼ ਮੇਰੇ ਨਾਲ ਕਰ ਦਿਓ ਸ਼ੇਅਰ ਤੁਸੀਂ 9855-10-10-27 ਤੇ। ਬਾਕੀ ਸਿੰਪਲ ਗੁੱਡ ਮਾਰਨਿੰਗ ਤੇ ਚੱਲਦੀ ਰਹਿੰਦੀ ਹੈ, ਉਹ ਆਪਾਂ ਹਾਏ ਹੈਲੋ ਤੋਂ ਭੇਜਦੇ ਰਹਿੰਦੇ ਮੈਸੇਜ, ਲੇਕਿਨ ਦਿਲਾ ਬਣਾ ਪੰਜਾਬੀ ਦੇ ਵਿੱਚ ਹੁੰਦੀ ਹੈ ਅਲੱਗ ਤੇ ਖਾਸ ਗੱਲ, ਤੇ ਉਹ ਗੱਲ ਤੁਸੀਂ ਕਿੱਦਾਂ ਕਰਨੀ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਗੁੱਡ ਮਾਰਨਿੰਗ ਸਿਸਟਰ ਲਿਖ ਕੇ ਭੇਜ ਰਹੇ ਨੇ, ਗੁਰਬਿੰਦਰ ਜੌੜਾ, ਪਰਮਜੀਤ ਜੌੜਾ, ਡਾਕਟਰ ਰਜਨੀਤ ਜੌੜਾ ਤਰਨ ਤਾਰਨ ਸਾਹਿਬ ਤੋਂ ਇਹਨਾਂ ਨੇ ਭੇਜਿਆ ਹੈ ਮੈਸੇਜ, ਲਿਖ ਰਹੇ ਨੇ, ਦਾਤ 84 ਲੱਖ ਜੂਨਾਂ ਬਾਅਦ ਤੈਨੂੰ ਦਾਤੇ ਨੇ ਇਹ ਆਦਮ ਜ਼ਾਤ ਬਖਸ਼ੀ ਹੈ, ਨਿਆਮਤਾਂ ਬਖਸ਼ੀਆਂ ਨੇ ਬੇਹਿਸਾਬ, 5 ਇੰਦਰੀਆਂ ਦੀ ਸੌਗਾਤ ਬਖਸ਼ੀ ਹੈ, ਬਖਸ਼ਣਹਾਰੇ ਨੇ ਬਖਸ਼ੇ ਨੇ ਨਾ ਵੱਖੋ ਵੱਖਰੇ ਵੱਖੋ ਵੱਖਰੀ ਸਭ ਨੂੰ ਔਕਾਤ ਬਖਸ਼ੀ ਹੈ, ਪਰ ਸਲੀਕਾ ਜੀਣ ਦਾ ਸਿਖਾਉਣ ਦੇ ਲਈ ਘਰ ਵਿੱਚ ਧੀਆਂ ਦੀ ਦਾਤ ਬਖਸ਼ੀ ਹੈ। ਗੱਲ ਤਾਂ ਬਿਲਕੁਲ ਸਹੀ ਹੈ ਜੀ, ਧੀਆਂ ਸਾਨੂੰ ਬੜਾ ਕੁਝ ਸਿਖਾਉਂਦੀਆਂ ਨੇ, ਘਰ ਦੀ ਰੌਣਕ ਹੁੰਦੀਆਂ ਨੇ, ਘਰ ਨੂੰ ਭਾਗ ਲਾਉਂਦੀਆਂ ਨੇ, ਚਾਰ ਚੰਨ ਲਾਉਂਦੀਆਂ ਨੇ ਹਰ ਤਰੀਕੇ ਦੇ ਨਾਲ, ਆਪਣੇ ਹਾਸੇ ਦੇ ਨਾਲ ਘਰ ਨੂੰ ਸਜਾਉਣ ਦੇ ਵਿੱਚ, ਔਰ ਰੂਹ ਭਰਦੀਆਂ ਨੇ ਘਰ ਦੇ ਵਿੱਚ ਧੀਆਂ। ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ ਭੇਜ ਰਹੇ ਨੇ, ਕਹਿੰਦੇ ਸ਼ਿਕਾਇਤਾਂ ਘੱਟ ਅਤੇ ਸ਼ੁਕਰੀਆ ਜ਼ਿਆਦਾ ਕਰਕੇ ਜ਼ਿੰਦਗੀ ਆਸਾਨ ਹੋ ਜਾਂਦੀ ਹੈ। ਗੱਲ ਤਾਂ ਸਹੀ ਕਹੀ ਹੈ ਜੀ ਤੁਸੀਂ, ਇਸੇ ਵਜ੍ਹਾ ਕਰਕੇ ਹਮੇਸ਼ਾ ਕਹਿੰਦੇ ਨੇ ਸ਼ਿਕਵੇ ਸ਼ਿਕਾਇਤਾਂ ਘੱਟ ਅਤੇ ਪਿਆਰ ਮੁਹੱਬਤ ਦੀਆਂ ਗੱਲਾਂ ਪਰਮਾਤਮਾ ਦੇ ਨਾਲ ਅਤੇ ਉਹਦੇ ਸ਼ੁਕਰਾਨੇ, ਜਿੰਨੇ ਜ਼ਿਆਦਾ ਕੀਤੇ ਜਾਣ ਓਨੇ ਘੱਟ ਹੈ, ਹਰ ਸਾਹ ਦੇ ਨਾਲ ਕਹਿੰਦੇ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਅਤੇ ਜਦੋਂ ਤੱਕ ਤੁਸੀਂ ਸ਼ੁਕਰਾਨਾ ਕਰਦੇ ਹੋ, ਆਪਾਂ ਇੱਦਾਂ ਕਰਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਜਾਰੀ ਰੱਖਾਂਗੇ, ਔਰ ਨਾਲ ਹੀ ਤੁਹਾਡੇ ਵੋਇਸ ਮੈਸੇਜਸ ਵੀ ਆਪਾਂ ਜ਼ਰੂਰ ਪੜਾਂਗੇ, ਲੇਕਿਨ ਪਹਿਲਾਂ ਛੋਟਾ ਜਿਹਾ ਬ੍ਰੇਕ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ, ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: ਲਓ ਜੀ, ਵਾਪਸ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਤੇ ਸਾਡੇ ਪਿਆਰੇ ਜਿਹੇ ਸ਼ੋ ਦਿਲ ਆਪਣਾ ਪੰਜਾਬੀ ਦੇ ਵਿੱਚ। ਜਲਦੀ ਦੇ ਨਾਲ ਸੁਣਦੇ ਹਾਂ ਪਹਿਲਾ ਵੋਇਸ ਮੈਸੇਜ ਕਿੱਥੋਂ ਆਇਆ ਹੈ। ਦੁਬਾਰਾ ਪਲੇ ਕਰ ਲੈਂਦੇ ਹਾਂ ਜੀ।
2: ਮੈਡਮ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸੁਖਦੇਵ ਸਿੰਘ, ਬਸਤੀ ਸ਼ੇਖ, ਚੰਨਕ ਨਗਰ, ਜਲੰਧਰ ਵੱਲੋਂ ਸਾਰੇ ਦੋਸਤਾਂ ਨੂੰ ਤੇ ਮੈਡਮ ਜੀ, ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਤੇ ਤੁਹਾਡਾ ਅੰਦਾਜ਼ ਬਹੁਤ ਪਿਆਰਾ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਓ ਤੇ ਬੜਾ ਚੰਗਾ ਲੱਗੇਗਾ ਜੀ। ਦਿਲ ਆਪਣਾ ਪੰਜਾਬੀ ਦੇ ਵਿੱਚ ਮੈਂ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ ਮੈਡਮ ਜੀ, ਕਬੂਲ ਕਰਿਓ
0: ਜੀ।
2: ਕੁਝ ਦਿਲਾਂ ਦੇ ਸਾਫ਼ ਹੁੰਦੇ ਆ, ਕੁਝ ਦਿਲਾਂ ਦੇ ਸਾਫ਼ ਹੁੰਦੇ ਆ, ਕੋਈ ਕੋਈ ਧੋਖੇ ਬਾਜ ਹੁੰਦੇ ਆ, ਤੇ ਜੋ ਜ਼ਿੰਦਗੀ ਭਰ ਨਹੀਂ ਭੁੱਲਦੇ ਤੇ ਜੋ ਜ਼ਿੰਦਗੀ ਭਰ ਨਹੀਂ ਭੁੱਲਦੇ ਉਹ ਸਕੂਲ ਵਾਲੇ ਯਾਰ ਹੁੰਦੇ ਆ, ਉਹ ਸਕੂਲ ਵਾਲੇ ਯਾਰ ਹੁੰਦੇ ਆ। ਸਾਹਾਂ ਨਾਲ ਟੁੱਟੇ ਨੇ ਜੋ ਜੁੜੇ ਤਾਰ ਸਕੂਲਾਂ ਵਾਲੇ, ਸਾਹਾਂ ਨਾਲ ਟੁੱਟਣੇ ਨੇ ਜੋ ਜੁੜੇ ਤਾਰ ਸਕੂਲਾਂ ਵਾਲੇ,

0: ਕਿੱਥੇ ਮੁੜ ਕੇ ਮਿਲਦੇ ਨੇ, ਕਿੱਥੇ ਮੁੜ ਕੇ ਮਿਲਦੇ ਨੇ ਜਿਗਰੀ ਯਾਰ ਸਕੂਲਾਂ ਵਾਲੇ, ਜਿਗਰੀ ਯਾਰ ਸਕੂਲਾਂ ਵਾਲੇ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
1: ਜੀ, ਗੱਲ ਤਾਂ ਤੁਸੀਂ ਬਿਲਕੁਲ ਸਹੀ ਹੈ ਕਿ ਸਕੂਲਾਂ ਵਾਲਾ ਟਾਈਮ ਵਾਪਸ ਨਹੀਂ ਆਉਂਦਾ, ਪਰ ਮੈਂ ਇਹ ਦੇਖਿਆ ਕਿ ਸਕੂਲਾਂ ਵਾਲੇ ਜਿਹੜੇ ਜਿਗਰੀ ਹੁੰਦੇ ਨੇ ਜਾਂ ਜਿਹੜੇ ਦੋਸਤ ਮਿੱਤਰ ਪਿਆਰੇ ਸਹੇਲੀਆਂ ਹੁੰਦੀਆਂ ਨੇ, ਉਹਨਾਂ 'ਚੋਂ ਵੱਡੇ ਹੋ ਕੇ ਨਾ ਕਈ ਅਲੱਗ ਅਲੱਗ ਰੰਗ ਸਾਨੂੰ ਦਿਖਾਉਂਦੇ ਨੇ। ਕਈ ਤਾਂ ਬਹੁਤ ਅੱਛੇ ਇਨਸਾਨ ਬਣ ਜਾਂਦੇ ਨੇ, ਔਰ ਕਈ ਬਚਪਨ 'ਚ ਬੜਾ ਪਿਆਰ ਕਰਦੇ ਹੁੰਦੇ, ਬਾਅਦ ਵਿੱਚ ਉਹ ਇੱਦਾਂ ਟਰਨ ਹੋ ਜਾਂਦੇ ਨੇ ਕਿ ਸਾਨੂੰ ਲੱਗਦਾ ਹੈ ਕਿ ਇਹ ਉਹੀ ਇਨਸਾਨ ਹੈ ਜਿਹਨੂੰ ਮੈਂ ਬਚਪਨ ਤੋਂ ਜਾਣਦਾ ਸੀ। ਬਈ ਉਹੀ ਫਿਤਰਤ ਹੁੰਦੀ ਹੈ ਨਾ ਇਨਸਾਨ ਦੀ, ਬੜੇ ਅਲੱਗ ਅਲੱਗ ਤਰ੍ਹਾਂ ਦੇ ਰੰਗ ਹੁੰਦੇ ਨੇ ਸਾਡੇ ਅੰਦਰ, ਜਿਹੜੇ ਟਾਈਮ ਟੂ ਟਾਈਮ ਟਾਈਮ ਦੇ ਨਾਲ ਨਿਕਲਦੇ ਨੇ, ਔਰ ਉਹੀ ਰੰਗ ਫਿਰ ਦੱਸਦੇ ਨੇ ਕਿਹੜਾ ਆਪਣਾ ਹੈ, ਕਿਹੜਾ ਪਰਾਇਆ, ਕਿਹੜਾ ਅਸਲੀ ਰੰਗ ਅਤੇ ਕਿਹੜਾ ਨਕਲੀ ਰੰਗ। ਚਲੋ ਗੱਲਾਂ ਦੇ ਨਾਲ ਨਾਲ ਸੁਣਦੇ ਹਾਂ ਅਗਲਾ ਵੋਇਸ ਮੈਸੇਜ।
2: ਸਤਿ ਸ਼੍ਰੀ ਅਕਾਲ
1: ਜੀ।
2: ਕੱਲ ਵਿਸ਼ਵ ਪੱਧਰ ਤੇ ਮਾਂ ਦਿਵਸ ਮਨਾਇਆ ਗਿਆ, ਪਰ ਆਪਾਂ ਸਾਰੇ ਜਾਣਦੇ ਹਾਂ ਰੋਜ਼ ਮਾਂ ਦਿਵਸ ਹੁੰਦਾ ਹੈ।
1: ਬਿਲਕੁਲ।
2: ਇਹਦੇ ਬਾਰੇ ਮੇਰੀਆਂ ਕੁਝ ਸਤਰਾਂ ਸਿਰਲੇਖ। ਅੱਜ ਵੀ
1: ਜੀ ਜੀ ਜੀ
2: ਅੱਜ ਵੀ ਉਹੀ ਸੂਰਜ ਚੜ੍ਹ ਰਿਹਾ ਜੋ ਕੱਲ ਸੀ, ਅੱਜ ਵੀ ਸੱਤ ਵਾਲੀ ਗੱਡੀ ਆਈ ਜੋ ਕੱਲ ਸੀ, ਅੱਜ ਵੀ ਤਾਂ ਉਹੀ ਤੁਸੀਂ ਤੇ ਮੈਂ ਹਾਂ ਜੋ ਕੱਲ ਸੀ। ਕੀ ਮਾਂ ਦਿਵਸ ਹੀ ਸਿਰਫ ਕੱਲ ਸੀ?
1: ਨਹੀਂ,
2: ਜਦ ਪੁੱਤ ਕਪੁੱਤ ਹੋ ਹੋ ਜਾਵਣ ਜਰ ਲਵੇ, ਜਦ ਧੀਆਂ ਵਿਦਾ ਹੋ ਹੋ ਜਾਵਣ ਜਰ ਲਵੇ, ਕਿਸੇ ਨਾ ਤੱਕੀ ਮਾਂ ਦੇ ਸੀਨੇ ਲੱਗੀ ਸੱਲ ਸੀ, ਕਿ ਮਾਂ ਦਿਵਸ ਹੀ ਸਿਰਫ ਕੱਲ ਸੀ?
1: ਨਹੀਂ,
2: ਹੱਸ ਬਾਲਾਂ ਵਿੱਚ ਬਚਪਨ ਆਪਣਾ ਤੱਕੇ, ਮੁਟਿਆਰਾਂ ਵਿੱਚ ਸੁਪਨ ਆਪਣਾ ਤੱਕੇ,
1: ਜੀ
2: ਉਧਰ ਚੜ੍ਹ ਇੱਧਰ ਸੂਰਜ ਰਿਹਾ ਢਲ ਸੀ, ਕਿ ਮਾਂ ਦਿਵਸ ਹੀ ਸਿਰਫ ਕੱਲ ਸੀ? ਗਾਵੇ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ, ਸੱਚ ਸੁਣਾਵੇ ਮਾਣਕ ਉਹ ਦੁਨੀਆਂ ਵਾਲਿਓ, ਸੱਚੀ ਉਸ ਗੀਤ ਦੀ ਕੱਲੀ ਕੱਲੀ ਗੱਲ ਸੀ, ਕਿ ਮਾਂ ਦਿਵਸ ਹੀ ਸਿਰਫ ਕੱਲ ਸੀ? ਸ਼ਾਲਾ ਲਮੇਰੀ ਹੋਵੇ ਉਮਰ ਹਰ ਇੱਕ ਮਾਂ ਦੀ, ਦੱਸੋ ਕਿਹੜਾ ਭਰ ਸਕਦਾ ਥਾਂ ਉਹਦੀ ਥਾਂ ਦੀ, ਨਾ ਅੱਜ ਹੈ ਨਾ ਕੱਲ ਇਸ ਬਾਤ ਦਾ ਹੱਲ ਸੀ, ਕਿ ਮਾਂ ਦਿਵਸ ਹੀ ਸਿਰਫ ਕੱਲ ਸੀ? ਨਾ ਦਿੱਤੀਆਂ ਮੁਬਾਰਕਾਂ ਮਾਂ ਨੂੰ, ਨਾ ਦਿੱਤੀਆਂ ਮੁਬਾਰਕਾਂ ਮਾਂ ਨੂੰ, ਖੋਰੇ ਸੰਗ ਸੀ ਬਿਨ ਸੈਲਫੀਆਂ ਫੋਟੋਆਂ ਵਾਲਾ ਹੀ ਢੰਗ ਸੀ, ਸਾਦੇ ਜੀਵਨ ਦਾ ਪਹਿਲਾਂ ਵੀ ਮਿੱਠਾ ਫਲ ਸੀ, ਅੱਜ ਵੀ ਉਹੀ ਮਾਂ ਦਿਵਸ ਹੈ ਜੋ ਕੱਲ ਸੀ, ਅੱਜ ਵੀ ਉਹੀ ਮਾਂ ਦਿਵਸ ਹੈ ਜੋ ਕੱਲ ਸੀ। ਧੰਨਵਾਦ ਜੀ। ਮਨਜੀਤ ਸਿੰਘ ਬੱਧਣ, ਪਿੰਡ ਬੱਧੋਵਾਲ, ਲੁਧਿਆਣਾ।
1: ਗੱਲ ਤਾਂ ਤੁਸੀਂ ਵਾਕਈ ਬਹੁਤ ਸੋਹਣੀ ਗਈ ਹੈ। ਤੁਹਾਨੂੰ ਪਤਾ ਮੈਂ ਕੱਲ ਇੱਕ ਵੀ ਫੋਟੋ ਆਪਣੀ ਮੰਮੀ ਦੇ ਨਾਲ ਖਿੱਚੀ ਨਹੀਂ। ਦਿਲ ਤੇ ਮੇਰਾ ਬੜਾ ਕੀਤਾ ਕਈ ਵਾਰੀ, ਲੇਕਿਨ ਜਿੰਨੀ ਵਾਰ ਮੈਂ ਫੋਨ ਚੱਕਿਆ ਉਨੀ ਵਾਰ ਮੈਂ ਲੋਕਾਂ ਦੇ ਸਟੇਟਸ ਦੇਖੇ ਤੇ ਮੈਨੂੰ ਇੱਕੋ ਹੀ ਚੀਜ਼ ਯਾਦ ਆਈ, ਉਹਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਜਾਂ ਚਿਹਰੇ ਇਦਾਂ ਦੇ ਨਜ਼ਰ ਆਏ ਜਿਹੜੇ ਮੈਂ ਪਰਸਨਲ ਲਾਈਫ ਦੇ ਵਿੱਚ ਹੈ ਨਾ ਬੜੇ ਦੇਖੇ ਨੇ। ਸਿਰਫ ਆਪਣੇ ਬਾਰੇ ਸੋਚਦੇ ਨੇ, ਮਾਂ ਬਾਪ ਦੇ ਬਾਰੇ ਸੋਚਦੇ ਹੀ ਨਹੀਂ ਹੈ, ਆਪਣੀ ਜ਼ਿੰਦਗੀ ਬਾਰੇ, ਸੋਹਣੇ ਲੱਗਣ ਵਾਲੇ ਕਮਾਉਣ ਲਈ ਬਾਹਰ ਰਹਿੰਦੇ ਨੇ, ਘਰੋਂ ਕਦੀ ਹਾਲ ਚਾਲ ਪੁੱਛਦੇ ਨਹੀਂ, ਅਤੇ ਸਟੇਟਸ ਲਗਾਉਂਦੇ ਨੇ ਬਾਰ ਬਾਰ ਇਮੋਸ਼ਨਲ ਜਿਹੇ, ਬੜੇ ਸੈਂਟੀ ਜਿਹੇ ਮਾਂ ਦੇ ਲਈ। ਅਤੇ ਮੈਂ ਇਹ ਸੋਚਦੀ ਹਾਂ ਕਿ ਸਟੇਟਸ ਲਗਾ ਕੇ ਅਸੀਂ ਇਹ ਸਾਬਿਤ ਕਰ ਰਹੇ ਹਾਂ, ਦੇਖੋ ਮੈਂ ਆਪਣੀ ਮਾਂ ਨੂੰ ਕਿੰਨਾ ਪਿਆਰ ਕਰਦੀ ਹਾਂ ਜਾਂ ਕਰਦਾ ਹਾਂ। ਅਤੇ ਇਹ ਗੱਲ ਤਾਂ ਸਾਡੇ ਮਾਂ ਬਾਪ ਵੀ ਚੰਗੀ ਤਰ੍ਹਾਂ ਜਾਣਦੇ ਨੇ। ਹੁੰਦਾ ਕੀ ਇਸ ਲਈ ਇਹਦੇ ਵਿੱਚ ਕਈ ਵਾਰੀ ਸਾਡੀ ਬਹੁਤ ਬਹੁਤ ਵਾਰੀ ਇੱਦਾਂ ਹੁੰਦਾ ਕਿ ਜਨਰੇਸ਼ਨ ਗੈਪ ਹੈ ਨਾ ਆਉਂਦਾ ਹੈ, ਸਾਡੀ ਬਣਦੀ ਨਹੀਂ ਹੈ ਸਾਡੇ ਪੇਰੈਂਟਸ ਦੇ ਨਾਲ। ਲੇਕਿਨ ਉਹ ਅਲੱਗ ਗੱਲ ਹੈ ਕਿ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਹੈ, ਸੋਚ ਨਹੀਂ ਮਿਲਦੀ, ਤੁਹਾਡਾ ਗੱਲ ਨਹੀਂ ਤੁਸੀਂ ਇੱਕ ਦੂਸਰੇ ਨਾਲ ਕਰ ਪਾਉਂਦੇ, ਲੇਕਿਨ ਇਹ ਇਸਦਾ ਮਤਲਬ ਬਿਲਕੁਲ ਨਹੀਂ ਹੈ ਕਿ ਦਿਲ ਦਾ ਪਿਆਰ ਨਹੀਂ ਹੈ। ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇੱਦਾਂ ਹੁੰਦਾ ਹੈ, ਮੇਰੀ ਮੰਮੀ ਦੇ ਨਾਲ ਝੱਟ ਲੜਾਈ ਹੋ ਜਾਂਦੀ ਹੈ, ਲੇਕਿਨ ਘਰ ਮੈਂ ਇੱਕ ਮਿੰਟ ਵੀ ਉਹਨਾਂ ਬਿਨਾਂ ਰਹਿ ਨਹੀਂ ਸਕਦੀ, ਕਿਤਿਓਂ ਵੀ ਜਾ ਕੇ ਆਈਏ। ਮਤਲਬ ਇੱਕ ਇਹ ਚੀਜ਼ ਹੈ ਜਿੱਦਾਂ ਆਪਾਂ ਕਹਿ ਸਕਦੇ ਨੇ ਕਿ ਓਮਨੀ ਪ੍ਰੈਜੈਂਟ, ਮੰਮੀ ਘਰ ਦੇ ਵਿੱਚ ਚਾਹੀਦੀ ਹੀ ਚਾਹੀਦੀ ਹੁੰਦੀ ਹੈ, ਆਸੇ ਪਾਸੇ ਮਾੜਾ ਜਿਹਾ ਵੀ ਕਿਤੇ ਨਾ ਦਿਖਣ, ਮੈਂ ਲੱਭਦੀ ਫਿਰਦੀ ਹੁੰਦੀ ਮੰਮੀ ਹੈ ਕਿੱਥੇ। ਸ਼ਾਇਦ ਸਾਰਿਆਂ ਦੇ ਨਾਲ ਇੱਦਾਂ ਹੁੰਦਾ ਹੈ, ਮਾਂ ਚੀਜ਼ ਹੀ ਇੱਦਾਂ ਦੀ ਹੈ, ਬਣੀਏ ਉਹਦੇ ਨਾਲ, ਮਤਲਬ ਗੱਲ ਚਾਹੇ ਨਾ ਕਰ ਪਾਈਏ, ਬਣੇ ਚਾਹੇ ਨਾ ਬਣੇ, ਲੇਕਿਨ ਜਿਹੜਾ ਇੱਕ ਦਿਲ ਦਾ ਕਨੈਕਸ਼ਨ ਹੈ ਨਾ ਮਾਂ ਦੇ ਨਾਲ, ਉਹ ਕੋਈ ਵੀ ਬਦਲ ਨਹੀਂ ਸਕਦਾ, ਉਹ ਮਾਂ ਦੇ ਨਾਲ ਹੀ ਹੈ। ਲੇਕਿਨ ਦੁਖਦ ਗੱਲ ਇਹ ਹੈ ਕਿ ਅੱਜ ਇਹ ਜਿਹੜਾ ਪਿਆਰ ਅਤੇ ਇੱਕ ਇਮੋਸ਼ਨਲ ਬੌਂਡ ਐਂਡ ਕਨੈਕਸ਼ਨ ਬਹੁਤ ਕਿਤੇ ਫਿੱਕਾ ਪੈ ਚੁੱਕਾ ਹੈ।

0: ਅੱਜ ਦੇ ਬੱਚੇ ਜਨਰੇਸ਼ਨ ਸਿਰਫ ਆਪਣੇ ਬਾਰੇ ਸੋਚਦੇ ਨੇ, ਮਾਂ ਬਾਪ ਬਾਰੇ ਸੋਚਦੇ ਨਹੀਂ ਹੈ, ਇਸ ਬਾਰੇ ਸੋਚਣ ਦੀ ਲੋੜ ਹੈ ਅਤੇ ਥੋੜ੍ਹਾ ਜਿਹਾ ਉਹਨਾਂ ਨੂੰ ਚਿਤਾਉਣ ਦੀ ਲੋੜ ਹੈ। ਚਲੋ ਚੱਲਦੇ ਹਾਂ ਜੀ ਅਗਲੇ ਵੌਇਸ ਮੈਸੇਜ ਦੇ ਵੱਲ।
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ,
1: ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲ ਰਿਹਾ
0: ਜੀ।
1: ਮੈਡਮ ਜੀ, ਮੈਂ ਇੱਕ ਨਾ ਛੋਟੀ ਜਿਹੀ ਕਹਾਣੀ ਸੁਣਾ ਰਿਹਾ। ਇੱਕ ਬੰਦਾ ਨਾ ਮੈਡਮ ਜੀ ਚੋਰੀਆਂ ਕਰਕੇ ਨਾ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੁੰਦਾ ਸੀਗਾ,
0: ਠੀਕ ਹੈ,
1: ਤੇ ਉਹਦੇ ਨਾ ਘਰਦਿਆਂ ਨੂੰ ਪਤਾ, ਨਾ ਉਹਦੇ ਬੱਚਿਆਂ ਨੂੰ ਪਤਾ ਸੀਗਾ
0: ਜੀ।
1: ਤੇ ਜਦੋਂ ਉਹਦਾ ਮੁੰਡਾ 18-20 ਸਾਲ ਦਾ ਹੋਇਆ, ਇੱਕ ਵਜੇ ਫਿਰ ਆਪਣੇ ਮੁੰਡੇ ਨੂੰ ਨਾਲ ਲੈ ਜਾਂਦਾ, ਕਹਿੰਦਾ ਚੱਲ ਆ ਪੁੱਤ ਮੈਂ ਨਾ ਕੰਮ ਕਰਾ। ਤੇ ਉਹਨੇ ਸੋਚਿਆ ਕਿ ਸ਼ਾਇਦ ਮੈਂ ਡੈਡੀ ਸ਼ਹਿਰ ਦੇ ਵਿੱਚ ਕੋਈ ਕੰਮ ਕਰਦਾ ਹੋਣਾ, ਵੀ ਚੱਲ ਮੈਂ ਆਪਣੇ ਨਾਲ ਜਾਊਂਗਾ ਡੈਡੀ ਦੇ। ਤੇ ਇੱਕ ਪੜ੍ਹਿਆ ਲਿਖਿਆ ਸੀ ਮੁੰਡਾ, 10-12 ਕਲਾਸਾਂ ਪੜ੍ਹਾਇਆ ਸੀਗਾ, ਤੇ ਜਦੋਂ ਕਹਿੰਦਾ ਪੁੱਤ ਮੈਨੇ ਆਹ ਕਾਰ ਆਇਆ, ਇੰਨੀ ਚੋਰੀ ਕੀਤੀ, ਉਹ ਕਾਰ ਚੋਰੀ ਕੀਤੀ, ਉਹ ਕਾਰ ਚੋਰੀ ਕਰੀ, ਦੱਸਣ ਲੱਗ ਗਿਆ ਆਪਣੇ ਪੁੱਤ ਨੂੰ। ਤੇ ਜਦੋਂ ਕੰਧ ਹੱਥ ਮਾਰਨ ਲੱਗਿਆ ਨਾ ਮੁੰਡੇ ਨੇ ਜਦੀ ਬਾਂਹ ਫੜਦੀ, ਪਿਤਾ ਜੀ ਜਿੰਨਾ ਘਰਾਂ ਚ ਤੁਸੀਂ ਚੋਰੀਆਂ ਕਰਦੇ ਰਹੇ ਹੋ ਉਹਨਾਂ ਘਰ ਦਾ ਕਹਿੰਦਾ ਫਿਰ ਵੀ ਚਿਰਾਗ ਚੱਲਦੇ ਆ, ਤੁਹਾਡੇ ਘਰ ਤਾਂ ਕਹਿੰਦੇ ਚੁੱਲ੍ਹਾ ਵੀ ਨੀ ਚੱਲਦਾ ਹੈਗਾ। ਤੇ ਉਹ ਫਿਰ ਆਪਣੇ ਮੁੰਡੇ ਨੂੰ ਆਪਣੇ ਬਾਪ ਨੂੰ ਵਾਪਸ ਲਿਆਂਦਾ, ਮੁੰਡਾ ਪੜ੍ਹਿਆ ਲਿਖਿਆ ਸੀਗਾ, ਤੇ ਲਿਆ ਕੇ ਫਿਰ ਜਿਥੋਂ ਕੰਮ ਕਰਨ ਲੱਗ ਗਿਆ ਉਹਦਾ ਮੁੰਡਾ, 1,000 ਰੁਪਇਆ ਕਿਸੇ ਨੂੰ ਪੜਿਆ ਉਧਾਰਾ, ਤੇ ਲੈ ਕੇ ਕੰਮ ਚਲਾਇਆ, ਅੱਜ ਕੰਮ ਲੱਖਾਂ ਕਰੋੜਾਂ ਰੁਪਏ ਚ ਖੇਲਦੇ ਆ। ਤੇ ਇਹ ਸਿੱਖਿਆ ਕਿਤੋਂ ਨਾ ਕਿਤੋਂ ਲੈਣੀ ਚਾਹੀਦੀ ਹੈ, ਮਿਲਣੀ ਚਾਹੀਦੀ ਹੈ, ਚਾਹੇ ਆਪਣੇ ਬੱਚਿਆਂ ਤੋਂ ਮਿਲੇ, ਚਾਹੇ ਆਪਣੇ ਬਜ਼ੁਰਗਾਂ ਤੋਂ ਮਿਲੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।
0: ਫਟਾਫਟ ਬੜੀ ਸਪੀਡ ਦੇ ਨਾਲ ਤੁਸੀਂ ਕਹਾਣੀ ਸੁਣਾ ਕੇ ਚਲੇ ਗਏ, ਪਰ ਗੱਲ ਤੁਸੀਂ ਜਿਹੜੀ ਮੈਨੂੰ ਦੱਸ ਕੇ ਗਏ, ਮੈਨੂੰ ਲੱਗਦਾ ਕਿ ਜਦੋਂ ਮਿਲ ਜੁਲ ਕੇ ਕੰਮ ਕੀਤਾ ਜਾਵੇ ਨਾ, ਅਤੇ ਰਲ ਮਿਲ ਕੇ ਬਾਪ ਬੇਟਾ ਇੱਕ ਹੋ ਕੇ ਕੰਮ ਕਰਨ, ਤਾਂ ਫਿਰ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ, ਇਹਦਾ ਇਹ ਵੀ ਮਤਲਬ ਨਿਕਲਦਾ। ਯਸ਼ਪਾਲ ਜੰਮੂ ਕਸ਼ਮੀਰ ਜ਼ਿਲ੍ਹਾ ਜੰਮੂ ਖੜਾ ਬੱਲੀ ਪਿੰਡ ਸਿਉਣੀ ਤੋਂ ਭੇਜ ਰਹੇ ਨੇ ਕਿ ਸੰਤੋਸ਼ ਅਤੇ ਗਹਿਰੀ ਨੀਂਦ ਮਿਲ ਜਾਣ ਤੋਂ ਬਾਅਦ ਈਸ਼ਵਰ ਤੋਂ ਹੋਰ ਕੁਝ ਮੰਗਣ ਦੀ ਲੋੜ ਨਹੀਂ ਰਹਿ ਜਾਂਦੀ, ਸਾਰੀਆਂ ਇੱਛਾਵਾਂ ਦਾ ਆਨੰਦ ਇਹਨਾਂ ਦੋ ਚੀਜ਼ਾਂ ਦੇ ਵਿੱਚ ਹੀ ਹੈ। ਗੱਲ ਤਾਂ ਬਿਲਕੁਲ ਸਹੀ ਕਹੀ ਹੈ ਜੀ ਤੁਸੀਂ, ਨੀਂਦ ਸਾਰਿਆਂ ਨੂੰ ਆਉਂਦੀ ਕਿੱਥੇ ਹੈ। ਪੈਰਾਂ ਦੇ ਵਿੱਚ ਜੰਨਤ ਜਿਸਦੇ, ਸਿਰ 'ਤੇ ਠੰਡੀਆਂ ਛਾਵਾਂ, ਅੱਖਾਂ ਦੇ ਵਿੱਚ ਨੂਰ ਖੁਦਾ ਦਾ, ਮੁੱਖ 'ਤੇ ਰਹਿਣ ਦੁਆਵਾਂ, ਗੋਦੀ ਦੇ ਵਿੱਚ ਮਮਤਾ ਵਸਦੀ, ਦਮਨ ਦੇ ਵਿੱਚ, ਦਮਨ 'ਚ ਮਤਲਬ ਇਹ ਲਿਖਣਾ ਚਾਹੁੰਦੇ ਨੇ, ਦਮਨ ਲਿਖਿਆ, ਵਿੱਚ ਫਿਜ਼ਾਵਾਂ, ਜਿਨ੍ਹਾਂ ਕਰਕੇ ਦੁਨੀਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ। ਗੱਲ ਬਿਲਕੁਲ ਸਹੀ ਹੈ, ਦੁਨੀਆਂ 'ਤੇ ਲੈ ਕੇ ਆਉਣ ਵਾਲੀ ਮਾਂ ਹਮੇਸ਼ਾ ਸਲਾਮਤ ਰਹੇ, ਸਾਰੀਆਂ ਦੀਆਂ ਮਾਵਾਂ ਹੀ ਹਮੇਸ਼ਾ ਤੰਦਰੁਸਤ, ਲੰਬੀਆਂ ਉਮਰਾਂ ਵਾਲੀਆਂ ਅਤੇ ਸਲਾਮਤ ਰਹਿਣ, ਇਹੀ ਦੁਆਏ। ਪਾਲੀ ਪਹਿਲਾਂ ਹੁਸ਼ਿਆਰਪੁਰ 'ਤੇ ਇਹਨਾਂ ਨੇ ਮੈਸੇਜ ਭੇਜਿਆ ਸੀ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਚੱਲਦੇ ਹਾਂ ਜੀ ਅਗਲੇ ਵੋਇਸ ਮੈਸੇਜ ਦੇ ਵੱਲ। ਮੈਂ ਹਾਜ਼ਰੀ ਜ਼ਿਆਦਾ ਦਿਨਾਂ ਬਾਅਦ ਨਹੀਂ ਲਗਾਈ, ਮੈਂ ਤਾਂ ਹੁਣ ਵੀ ਆ ਕੇ ਗਈ ਸੀ, ਤੁਸੀਂ ਮੇਰੇ ਪ੍ਰੋਗਰਾਮ ਮਿਸ ਕਰ ਰਹੇ ਤੇ ਸਾਰੇ ਦੇ ਗੈਰ ਹਾਜ਼ਰੀ, ਮੈਂ ਪ੍ਰੋਪਰ ਰਜਿਸਟਰ ਤੇ ਲਿਖ ਕੇ ਜਾ ਰਹੀ ਹਾਂ, ਔਰ ਬਾਅਦ ਦੇ ਵਿੱਚ ਨਾ ਜਦੋਂ ਸੈਸ਼ਨ ਖਤਮ ਹੋਏਗਾ ਸਭ ਦੀ ਐਬਸੈਂਟ ਦੇ ਨਾਲ ਹੋ ਜਾਏਗੀ, ਮੈਂ ਨੰਬਰ ਕੱਟੂੰਗੀ, ਮਤਲਬ ਐਬਸੈਂਟ ਜ਼ਿਆਦਾ ਹੈ ਔਰ ਅਟੈਂਡੈਂਸ ਸ਼ੋਰਟੇਜ, ਫਿਰ ਨੰਬਰ ਉਹ ਤੋਂ ਵੀ ਘੱਟ, 20-30% ਦੇ ਨਾਲ ਪਾਸ ਕਰਕੇ ਜਾਊਂਗੀ, ਤੁਸੀਂ ਇਹ ਦੇਖ ਲਿਓ।
2: ਤੁਹਾਡੀ ਆਵਾਜ਼ ਬਹੁਤ ਵਧੀਆ, ਦੋ ਗੱਲਾਂ ਨੂੰ ਤੁਹਾਡੀ ਆਵਾਜ਼ ਨੂੰ, ਉਸ ਤੋਂ ਬਾਅਦ ਥੋੜਾ ਜਿਹਾ ਮੈਸੇਜ ਦਊਂਗਾ
0: ਜੀ।
2: ਜਿਵੇਂ ਕੋਈ ਕਲਾਕਾਰ ਕਰਦਾ ਪਿਆਰ ਆਪਣੇ ਮਿੱਠੇ ਸਾਜ਼ ਨੂੰ, ਅਸੀਂ ਸਲੂਟ ਕਰਦੇ ਹਾਂ ਪੂਜਾ ਜੀ ਤੁਹਾਡੀ ਕੋਲ ਵਰਗੀ ਮਿੱਠੀ ਆਵਾਜ਼ ਨੂੰ, ਕੋਲ ਵਰਗੀ ਮਿੱਠੀ ਆਵਾਜ਼ ਨੂੰ। ਦੋ ਗੱਲਾਂ ਹੋਰ, ਤੁਸੀਂ ਰੱਬ ਦੇ ਨਾਮ ਨਾਲ ਕੰਮ ਸ਼ੁਰੂ ਕਰਿਆ ਕਰੋ ਤੇ ਵੱਡਿਆਂ ਦਾ ਪਿਆਰ ਤੇ ਸਤਿਕਾਰ ਵੀ ਕਰਿਆ ਕਰੋ। ਇਹ ਜ਼ਿੰਦਗੀ ਦੇ ਸੁਨਹਿਰੇ ਪਲ, ਵਾਰ ਵਾਰ ਤਾਂ ਮਿਲਣੇ ਨਹੀਂ, ਬਸ ਮਨ ਵਿੱਚ ਚੰਗੇ ਤੇ ਸੁੱਚੇ ਵਿਚਾਰ ਕਰਿਆ ਕਰੋ। ਐਫ ਐਮ ਰੇਨਬੋ ਨੇ ਤਾਂ ਸਾਡੀ ਜ਼ਿੰਦਗੀ ਹੀ ਬਦਲ ਦਿੱਤੀ, ਤੁਹਾਨੂੰ ਮਨੋ ਸਾਰੀ ਟੀਮ ਦਾ ਸਤਿਕਾਰ ਕਰਿਆ ਕਰੋ, ਸਾਰੀ ਟੀਮ ਦਾ ਸਤਿਕਾਰ ਕਰਿਆ ਕਰੋ। ਸੋ ਮੇਰੇ ਭੈਣ ਭਰਾ ਮੈਸੇਜ ਥੋੜਾ ਸ਼ੋਰਟ ਕਰਿਆ ਕਰੋ, ਕਿਉਂਕਿ ਸਾਰਿਆਂ ਦਾ ਨੰਬਰ ਲੱਗ ਚੁੱਕੇ, ਇਸ ਕਰਕੇ ਆਪਾਂ ਟਾਈਮ ਦੇ ਵਿੱਚ ਜਿਹੜਾ ਨਾ ਉਹ ਬਿਲਕੁਲ ਨਾ ਉਹਦਾ ਆਪਣੇ ਦਾਇਰੇ 'ਚ ਰਹਿ ਕੇ ਕੰਮ ਕਰਨਾ। ਥੈਂਕ ਯੂ ਵੈਰੀ ਮਚ।
0: ਥੈਂਕ ਯੂ ਜੀ ਤਰਲੋਚਨ ਟੇਲਰ ਜੀ, ਜਿਹੜਾ ਤੁਸੀਂ ਫਟਾਫਟ ਤਾਰੀਫ ਕਰਕੇ ਮੈਸੇਜ ਦੇ ਕੇ ਔਰ ਇੱਕ ਅਸਲੀ ਵਾਲਾ ਮੈਸੇਜ ਸਾਰਿਆਂ ਨੂੰ ਦੇ ਕੇ ਚਲੇ ਗਏ ਨਾ, ਬਹੁਤ ਚੰਗਾ ਲੱਗਾ, ਥੈਂਕ ਯੂ ਜੀ। ਇਸੇ ਕਰਕੇ ਜਿਹੜੇ ਮੇਰੇ ਪੁਰਾਣੇ ਲਿਸਨਰ ਨੇ ਨਾ, ਮੈਨੂੰ ਪਤਾ ਸੀ ਇਹ ਜਿਹੜੀ ਟਿਊਨ ਆ ਨਾ ਸੁਣ ਕੇ ਸਾਰਿਆਂ ਨੇ ਅੱਜ ਫਟਾਫਟ ਆਪਣੀ ਅਟੈਂਡੈਂਸ ਲਗਵਾਉਣ ਆ ਜਾਣਾ ਹੈ। ਤੇ ਲਓ ਜੀ ਫਿਰ ਤੋਂ ਆਪਣੀ ਪੁਰਾਣੀ ਟਿਊਨ ਦੇ ਨਾਲ ਆ ਚੁੱਕੀ ਹੈ ਪੂਜਾ ਟੋਹਾਨੀ। ਚੱਲਦੇ ਹਾਂ ਜੀ ਅਗਲੇ ਵੋਇਸ ਮੈਸੇਜ ਦੇ ਵੱਲ।
3: ਕੋਈ ਬਣਾਵੇ ਨਾਸ਼ਤਾ, ਕੋਈ ਖਾਂਦਾ ਹੋਵੇਗਾ, ਕੋਈ ਚਾਹ ਦਾ ਕੱਪ ਕੋਲ ਲੈ ਕੇ

0: ਚੁਸਕੀਆਂ ਲਾਂਦਾ ਹੋਵੇਗਾ। ਅੱਜ ਦੀ ਸੋਹਣੀ ਸੱਜਰੀ ਸਵੇਰ ਤੋਂ ਲੈ ਕੇ ਐਫਐਮ ਰੇਨਬੋ ਦੇ ਉੱਤੇ ਸਾਡੇ ਬਹੁਤ ਹੀ ਮਿੱਠੀ ਪਿਆਰੀ ਆਵਾਜ਼ ਦਿਲਾਂ ਨੂੰ ਆਕਰਸ਼ਿਤ ਕਰਨ ਵਾਲੇ ਪੂਜਾ ਤੁਹਾਨੀ ਜੀ ਨਮਸਤੇ, ਸਤਿ ਸ੍ਰੀ ਅਕਾਲ ਜੀ।
1: ਜੀ ਸਵਾਗਤ।
0: ਔਰ ਬਹੁਤ ਹੀ ਵਧੀਆ ਸਵੇਰ ਤੋਂ ਪੇਸ਼ਕਾਰੀ ਪ੍ਰਭੂ ਵੰਦਨਾ ਤੋਂ ਲੈ ਕੇ ਬਹੁਤ ਵਧੀਆ ਤੁਸੀਂ ਅੱਜ ਇੱਕ ਦਿਲ ਨੂੰ ਦਰਦਨਾਕ ਕਹਾਣੀ ਸੁਣਾਈ
1: ਜੀ,
0: ਅਰੁਣ ਮਾਨ ਸੈਨਾ ਦੀ। ਵਾਕਿਆ ਹੀ ਇਹ ਕਹਾਣੀ ਬਹੁਤ ਵਧੀਆ, ਔਰ ਇਹ ਕਹਾਣੀ ਨੂੰ ਜਦੋਂ ਅਸੀਂ ਦੇਖਦੇ ਹਾਂ, ਦੇਖ ਕੇ ਸੁਣ ਕੇ ਦਿਲ ਦਹਿਲਦਾ ਵੀ ਆ ਕਿ ਗੁੰਡਿਆਂ ਨੇ ਉਹਨਾਂ ਦੀ ਰੇਲ ਦੇ ਵਿੱਚ ਟ੍ਰੇਨ ਦੇ ਵਿੱਚ ਚੇਨ ਉਤਾਰੀ, ਸਾਰੀ ਰਾਤ ਤੜਫਦੇ ਰਹੇ। ਤੁਹਾਡੀ ਕਹਾਣੀ ਦਾ ਪੇਸ਼ਕਾਰੀ ਦਾ ਅੰਦਾਜ਼, ਮਿੱਠੀ ਪਿਆਰੀ ਆਵਾਜ਼, ਦਿਲ ਕਰਦਾ ਕਿ ਵਾਰ ਵਾਰ ਸੁਣੀਏ।
1: ਸ਼ੁਕਰੀਆ,
0: ਵਾਹ ਕਮਾਲ ਤੁਹਾਡੀ ਪੇਸ਼ਕਾਰੀ, ਸਲੂਟ ਹੈ ਤੁਹਾਡੀ ਆਵਾਜ਼ ਨੂੰ, ਸਲੂਟ ਹੈ ਤੁਹਾਡੀ ਪੇਸ਼ਕਾਰੀ ਨੂੰ।
1: ਥੈਂਕ ਯੂ ਜੀ।
0: ਸੋ ਬਹੁਤ ਹੀ ਵਧੀਆ ਅੱਡੀ ਟੱਪਾ ਪ੍ਰੋਗਰਾਮ ਦੇ ਵਿੱਚ, ਦਿਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ, ਮੈਂ ਤਾਂ ਮੁੱਖੜਾ ਦੇਖ ਕੇ ਮਰ ਗਿਆ ਨੀ। ਸੋ ਦੇਖੋ ਜੀ, ਅਸੀਂ ਤਾਂ ਇਹ ਕਹਾਂਗੇ ਕਿ ਚਲੋ ਦਿਲ ਦਾ ਤਾਂ ਸਾਨੂੰ ਪਤਾ ਲੱਗ ਗਿਆ ਕਿ ਪੂਜਾ ਟੋਹਾਨੀ ਜੀ ਬਹੁਤ ਸੋਹਣਾ ਜਦੋਂ ਮੈਕ ਤੇ ਆਉਂਦੇ ਨੇ ਸਾਰਿਆਂ ਨੂੰ ਚੰਗੀਆਂ ਚੰਗੀਆਂ ਗੱਲਾਂ ਬਾਤਾਂ ਸਿਖਾ ਕੇ ਜਾਂਦੇ ਨੇ, ਸੁਣਾ ਕੇ ਜਾਂਦੇ ਨੇ, ਉਹ ਚੰਗੇ ਰਸਤੇ ਪਾ ਕੇ ਜਾਂਦੇ ਨੇ, ਅਸੀਂ ਤਾਂ ਤੁਹਾਡੀ ਕਰਦੇ ਹਾਂ ਵੇਟ। ਫਿਰ ਵੇਟ ਤੋਂ ਬਾਅਦ ਤੁਸੀਂ ਹਾਰਟ ਵੀਟ ਗੀਤ ਸੁਣਾਇਆ, ਲਾਜਵਾਬ, ਤੁਹਾਡੀ ਪੇਸ਼ਕਾਰੀ ਲਾਜਵਾਬ ਹੈ। ਕੋਈ ਵੀ ਪ੍ਰੋਗਰਾਮ ਤੁਹਾਡਾ ਮਿਸ ਨਹੀਂ ਕਰੀਦਾ, ਹਰ ਇੱਕ ਪ੍ਰੋਗਰਾਮ ਸੁਣੀਦਾ। ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਫੁੱਲਾਂ ਕਲੀਆਂ ਵਾਂਗ ਮਿੱਠੇ ਮਿੱਠੇ ਬੋਲ ਤੁਹਾਡੇ ਸ਼ਹਿਦ ਵਰਗੇ ਸਾਡੇ ਕੰਨਾਂ ਦੇ ਵਿੱਚ ਘੋਲਦਾ ਰਹੇ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਖੁਸ਼ ਰੱਖੇ, ਖੁਸ਼ਹਾਲ ਰੱਖੇ, ਹੋਰ ਤਰੱਕੀਆਂ ਦੇਵੇ। ਖੁਸ਼ ਰਹੋ, ਵਾਦ ਰਹੋ, ਮਹਿਕਦੇ ਰਹੋ, ਟਹਿਕਦੇ ਰਹੋ। ਵਿਨੋਦ ਸੰਧੂ, ਜਾਡਲਾ ਟਾਊਨ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ, ਪੰਜਾਬ ਤੋਂ
1: ਜੀ। ਇਹ ਜਿਹੜੇ ਨਾ ਪਿੱਛੇ ਤੂੰਬੀ ਦੀ ਤਾਨ ਵਿੱਚ ਵੱਜ ਰਹੀ ਸੀ, ਬੜਾ ਚੰਗਾ ਜਿਹਾ ਲੱਗ ਰਿਹਾ ਸੀ। ਮੈਂ ਥੈਂਕ ਯੂ, ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਾਰੇ ਬੜੇ ਮੈਲੋਡੀਅਸ ਜਿਹੇ ਤਰੀਕੇ ਦੇ ਨਾਲ ਸਾਰੇ ਪ੍ਰੋਗਰਾਮ ਨੂੰ ਮੇਰੇ ਨੂੰ ਵਾਇੰਡ ਅਪ ਕੀਤਾ, ਔਰ ਸਮਅਪ ਕਰਕੇ, ਮਤਲਬ ਨੋਟ ਵਾਇੰਡ ਅਪ, ਸਮਅਪ ਕਰਕੇ ਦੱਸਿਆ, ਕਨਕਲੂਡ ਕਰਕੇ ਦੱਸ ਦਿੱਤਾ ਕਿ ਕਿੱਦਾਂ ਕਿੱਦਾਂ ਕੀ ਕੀਤਾ। ਮੇਰੇ ਗੁੱਡ ਮਾਰਨਿੰਗ ਜਲੰਧਰ ਦੇ ਵਾਇੰਡ ਅਪ ਕਰਨ ਤੋਂ ਪਹਿਲਾਂ ਦੀ ਆਖਿਰ ਦੇ ਵਿੱਚ ਜਿਹੜੀ ਮੈਂ ਫਟਾਫਟ ਤੁਹਾਨੂੰ ਸਟੋਰੀ ਸੁਣਾ ਕੇ ਗਈ ਸੀ ਉੱਥੇ ਤੱਕ ਸ਼ੁਕਰੀਆ ਜੀ। ਔਰ ਉਸ ਤੋਂ ਬਾਅਦ ਅੱਡੀ ਟੱਪਾ ਦਾ ਸਫ਼ਰ ਵੀ ਤੁਹਾਨੂੰ ਯਾਦ ਹੈ, ਔਰ ਪ੍ਰੋਮਿਸ ਕੀਤਾ ਸੀ ਨਾ ਕਿ ਅੱਜ ਤੁਹਾਡੀ ਅੱਡੀ ਨੂੰ ਮੈਂ ਚੈਨ ਨਹੀਂ ਆਉਣ ਦੇਣਾ। ਚਲੋ ਜਲਦੀ ਦੇ ਨਾਲ ਸੁਣਦੇ ਅਗਲਾ ਵੋਇਸ ਮੈਸੇਜ, ਦੇਖਦੇ ਹਾਂ ਕਿ ਕਿੱਥੋਂ ਆਇਆ ਹੈ।
2: ਹੈਲੋ ਦਿਲ ਆਪਣਾ ਪੰਜਾਬੀ, ਪੂਜਾ ਟੋਹਾਨੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ, ਜੈ ਮਾਤਾ ਦੀ
1: ਜੀ। ਗੁੱਡ ਮਾਰਨਿੰਗ
2: ਸਾਰੇ ਦੋਸਤਾਂ ਨੂੰ, ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਤੇ ਜੈ ਮਾਤਾ ਦੀ। ਆਪਣੇ ਕਪੂਰਥਲੇ ਵਿੱਚ ਇਤਿਹਾਸਿਕ ਮੇਲਾ, ਸ਼ੇਖੂਪੁਰ ਵਿੱਚ ਮਾਂ ਕਾਲੀ ਦਾ, ਭੱਦਰ ਕਾਲੀ ਮਾਤਾ ਦਾ ਮੇਲਾ
1: ਆਉਣ ਵਾਲਾ ਹੈ। ਅੱਛਾ, ਸ਼ੁਰੂ ਹੋ ਗਿਆ ਹੈ।
2: ਤੋਂ ਬਹੁਤ ਰੌਣਕਾਂ ਨੇ
1: ਤੇ
2: 12 13 ਦਾ ਮੇਲਾ ਹੈ, ਇਤਿਹਾਸਿਕ ਮੇਲਾ ਹੈ। ਸਾਰੇ ਦੋਸਤ, ਸਾਰੇ ਆਰਜਿਸ ਇੱਥੇ ਆਓ, ਆ ਕੇ ਮਹਾਮਾਈ ਦੇ ਦਰਬਾਰ ਚ ਮੱਥਾ ਟੇਕੋ, ਝੋਲੀਆਂ ਭਰੋ ਤੇ ਖੁਸ਼ੀਆਂ ਲੈ ਕੇ ਜਾਓ। ਅੱਜ ਮੇਰਾ ਸਾਰੇ ਦੋਸਤਾਂ ਨੂੰ ਇਹ ਸੰਦੇਸ਼ ਹੈ, ਜੈ ਮਾਤਾ ਦੀ, ਜੈ ਮਾਂ ਭੱਦਰ ਕਾਲੀ ਦੀ। ਰਾਤ ਦੀ ਹਨੇਰੀਆਂ ਆਈਆਂ ਹੋਈਆਂ ਨੇ, ਮਾਂ ਕਾਲਕਾ ਕਲਕੱਤੇ ਵਾਲੀ
1: ਆਈ ਹੋਈ ਹੈ।
2: ਮੈਂ ਤੁਹਾਡੀ ਆਪਣੀ ਕਿਰਨ ਨਰੂਲਾ ਗੱਬੂ, ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ
1: ਜੀ। ਕਿਰਨ ਜੀ, ਅੱਜ ਲੱਗਦਾ ਕਾਫੀ ਭਾਵੁਕ ਜੇ ਹੋ ਕੇ ਫਟਾਫਟ, ਮਤਲਬ ਇਮੋਸ਼ਨਲ, ਉਸ ਭਗਤੀ ਭਾਵਨਾ ਦੇ ਵਿੱਚ ਇਮੋਸ਼ਨਸ ਨਾਲ ਫੁੱਲ ਹੋ ਕੇ ਸਾਨੂੰ ਇਨਵੀਟੇਸ਼ਨ ਦੇ ਕੇ ਗਏ ਨੇ। ਮੈਨੂੰ ਤਾਂ ਲੱਗਾ ਸੀ ਹਜੇ ਸ਼ਾਇਦ ਮੇਲਾ ਥੋੜ੍ਹੇ ਦਿਨਾਂ ਤੱਕ, ਬਟ ਮੌਸਮ ਨੇ ਮੈਨੂੰ ਭੁਲਾ ਦਿੱਤਾ। ਜਿਹੜੀ ਕੱਲ੍ਹ ਥੋੜ੍ਹੀ ਠੰਡਕ ਹੋਈ ਸੀ, ਬੜੀ ਮਤਲਬ ਅੱਤ ਦੀ ਗਰਮੀ ਦੇ ਵਿੱਚ ਆਉਂਦਾ ਹੁੰਦਾ ਮਾਂ ਭੱਦਰ ਕਾਲੀ ਜੀ ਦਾ ਇਹ ਮੇਲਾ, ਜਿਹੜਾ ਤੁਹਾਡੇ ਉੱਥੇ ਇਤਿਹਾਸਿਕ ਮੰਦਿਰ ਹੈ। ਆਈ ਤਾਂ ਮੈਂ ਵੀ ਹੋਈ ਹਾਂ, ਮੈਂ ਵੀ ਦਰਸ਼ਨ ਕੀਤੇ ਹੋਏ ਨੇ ਮੇਲੇ ਦੇ ਦਿਨਾਂ ਦੇ ਦੌਰਾਨ ਹੀ, ਆ ਕੇ ਹੀ ਉੱਥੇ ਮੱਥਾ ਟੇਕ ਕੇ ਜਿਹੜਾ ਸਕੂਨ ਮਿਲਦਾ ਨਾ, ਉਹ ਬਿਆਨ ਨਹੀਂ ਕੀਤਾ ਜਾ ਸਕਦਾ, ਬਸ ਮਹਿਸੂਸ ਕੀਤਾ ਜਾ ਸਕਦਾ। ਚਲੋ ਜਲਦੀ ਦੇ ਨਾਲ ਚੱਲਦੇ ਹਾਂ ਜੀ ਅਗਲੇ ਮੈਸੇਜ ਦੇ ਵੱਲ।

0: ਬੈਂਚਸ ਤੇ ਬੈਠੀਆਂ ਹੋਈਆਂ ਨੇ ਔਰ ਕੋਈ ਪੇੜੇ ਕਰ ਰਹੀ ਹੈ, ਕੋਈ ਤੰਦੂਰੀ ਰੋਟੀ ਤੇ ਘਿਓ ਲਗਾ ਰਹੀ ਹੈ, ਕੋਈ ਵੇਲ ਰਹੀ ਹੈ, ਕੋਈ ਤੰਦੂਰ ਚ ਲਗਾ ਰਹੀ ਹੈ। ਇਹ ਵੀਡੀਓ ਮੇਰੇ ਕੋਲ ਆਈ ਹੈ ਜੀ, ਬੜੀ ਪਿਆਰੀ। ਇਹਨੂੰ ਕਹਿੰਦੇ ਨੇ ਟੀਮ ਵਰਕ। ਔਰ ਮਤਲਬ ਸੇਫਟੀ ਮੈਸ਼ਰਸ ਵੀ ਨਹੀਂ, ਸਿੱਧਾ ਰੋਟੀ ਹੱਥ ਲਗਾ ਕੇ ਇੱਕ ਆਂਟੀ ਜੀ ਨੇ ਪ੍ਰੋਪਰ ਉਹਨਾਂ ਨੇ ਫਟਾਫਟ ਤੰਦੂਰ ਦੇ ਵਿੱਚ ਲਗਾ ਦਿੱਤਾ। ਵਾਓ, ਇਹਨਾਂ ਨੂੰ ਕਹਿੰਦੇ ਨੇ ਮੰਮੀਜ਼ ਦੇ ਕੁਕਿੰਗ ਸਕਿੱਲਸ ਅਨਮੈਚਬਲ ਹੁੰਦੇ ਨੇ ਜੀ। ਦੇਖਦੇ ਹਾਂ ਕਿ ਸ਼ਾਇਦ ਇਸ ਦੇ ਨਾਲ ਜਿਹੜਾ ਵੋਇਸ ਮੈਸੇਜ ਹੈ ਸ਼ਾਇਦ ਉਹਦੇ ਵਿੱਚ ਐਕਸਪਲੇਨ ਕੀਤਾ ਹੋਵੇ ਕਿ ਇਹ ਕਿੱਥੋਂ ਆਈ ਹੈ ਮੇਰੇ ਕੋਲ।
1: ਸਤਿ ਸ੍ਰੀ ਅਕਾਲ ਮੈਡਮ ਜੀ, ਪੂਜਾ ਢਾਨੀ ਜੀ
0: ਜੀ,
1: ਸਤਿ ਸ੍ਰੀ ਅਕਾਲ ਮੇਰੇ ਵੱਲੋਂ।
0: ਸਤਿ ਸ੍ਰੀ ਅਕਾਲ, ਨਮਸਕਾਰ ਜੀ।
1: ਖੁਸ਼ੀ ਹੋਈ ਅੱਜ ਤੁਸੀਂ ਆਏ
0: ਜੀ, ਸ਼ੁਕਰੀਆ।
1: ਦਾ ਪ੍ਰੋਗਰਾਮ ਸੁਣਿਆ, ਮੈਨੂੰ ਇੱਕ ਘੰਟਾ ਹੋ ਗਿਆ ਸੁਣਦੀ ਨੂੰ ਪ੍ਰੋਗਰਾਮ ਅੱਡੀ ਟੱਪਾ
0: ਜੀ।
1: ਹੁਣ ਅਸੀਂ ਦਿਲ ਆਪਣਾ ਪੰਜਾਬੀ ਸੁਣ ਰਹੇ ਹਾਂ
0: ਜੀ ਜੀ ਜੀ।
1: ਸਾਰੇ ਵੀਰਾਂ ਨੂੰ ਇੱਕ ਬਾਤ ਪਾਉਂਦੀ ਆ, ਇੱਕ ਘਰ ਵਿੱਚ ਤਿੰਨ ਭੈਣਾਂ 12 ਕੋ ਸਫ਼ਰ ਪੂਰਾ ਕਰਦੀਆਂ ਪਰ ਕਦੇ ਨੀ ਥੱਕਦੀਆਂ। ਬੁੱਝੋ ਮੇਰੇ ਵੀਰ, ਭੈਣ ਭਰਾ ਦੱਸੋ ਕੀ ਹੈ। ਮੈਂ ਦੀਪਾ, ਮੈਨੂੰ ਸਾਰਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਤੇ ਸਾਰੇ ਰੋਜ਼ ਰੋਜ਼ ਨਵੀਆਂ ਨਵੀਆਂ ਗੱਲਾਂ ਸਿੱਖਣ ਨੂੰ ਸੁਣਨ ਨੂੰ ਮਿਲਦੀਆਂ। ਮੈਨੂੰ 2 ਦਿਨ ਹੋ ਗਏ ਮੈਂ ਕਿਸੇ ਕਾਰਨ ਕਰਕੇ ਪ੍ਰੋਗਰਾਮ ਨਹੀਂ ਸੁਣਿਆ। ਮੈਂ ਪਟਿਆਲੇ ਗਈ ਸੀ ਇਸ ਕਰਕੇ ਨਹੀਂ ਸੁਣਿਆ ਗਿਆ। ਧੰਨਵਾਦ।
0: ਮੈਨੂੰ ਨਾਮ ਤੇ ਤੁਸੀਂ ਦੱਸਿਆ ਨੀ ਕਿ ਮੈਨੂੰ ਸਮਝ ਨਹੀਂ ਆਈ, ਮੈਨੂੰ ਲੱਗਦਾ ਤੁਸੀਂ ਦੱਸਿਆ ਹੀ ਨਹੀਂ। ਔਰ ਮੈਂ ਉਹ ਵੀ ਇੰਤਜ਼ਾਰ ਕਰ ਰਹੀ ਸੀ, ਤੰਦੂਰ 'ਚ ਜਿਹੜੀਆਂ ਰੋਟੀਆਂ ਲੱਗ ਰਹੀਆਂ ਨੇ, ਇੰਨੀ ਪਿਆਰੀ ਜਿਹੀ ਵੀਡੀਓ ਮੇਰੇ ਤੋਂ ਆਈ ਕਿੱਥੋਂ ਹੈ। ਚਲੋ ਦੇਖਦੇ ਹਾਂ, ਸ਼ਾਇਦ ਅੱਗੇ ਜਾ ਕੇ ਮੈਨੂੰ ਪਤਾ ਚੱਲ ਜਾਵੇ, ਲੇਕਿਨ ਭੁੱਖ ਤਾਂ ਮੈਨੂੰ ਲੱਗ ਗਈ ਹੈ ਦੇਖ ਕੇ। ਔਰ ਸਾਰੇ ਲਿਸਨਰਸ ਫਿਲਹਾਲ ਜੋ ਮੈਸੇਜ ਕਰ ਰਹੇ ਨੇ ਜਾਂ ਵੇਟ ਕਰ ਰਹੇ ਨੇ, 9:55 ਤੱਕ ਮੈਨੂੰ ਮੈਸੇਜ ਭੇਜ ਸਕਦੇ ਨੇ, ਉਸ ਤੋਂ ਬਾਅਦ ਨਹੀਂ, ਕਿਉਂਕਿ ਉਸ ਤੋਂ ਬਾਅਦ ਬਹੁਤ ਜ਼ਿਆਦਾ ਮੈਸੇਜਿਸ ਇਕੱਠੇ ਹੋ ਜਾਂਦੇ ਨੇ ਅਤੇ ਫਿਰ ਜੋ ਤੁਸੀਂ ਐਂਡਲੇ ਟਾਈਮ ਦੇ ਵਿੱਚ ਮੈਨੂੰ ਮੈਸੇਜ ਭੇਜਦੇ ਹੋ ਤਾਂ ਮੈਨੂੰ ਦੱਸੋ ਕਿੱਦਾਂ ਪਲੇ ਕਰਾਂ, ਕਿਉਂਕਿ ਲੰਬੇ ਲੰਬੇ ਮੈਸੇਜਿਸ ਹੁੰਦੇ ਨੇ, ਟਾਈਮ ਉਨਾ ਕੀ ਹੁੰਦਾ ਹੈ, ਬਹੁਤ ਜ਼ਿਆਦਾ ਪੈਂਡਿੰਗ ਮੈਸੇਜਿਸ ਇਕੱਠੇ ਹੋ ਜਾਂਦੇ ਨੇ। ਇਸ ਕਰਕੇ 9:55 ਤੱਕ ਹੀ ਪਲੀਜ਼ ਆਪਣੇ ਮੈਸੇਜ ਭੇਜਿਓ। ਉਸ ਤੋਂ ਬਾਅਦ ਮੈਸੇਜ ਆਇਆ ਹੈ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਰਾਣੀ ਪੂਜਾ ਤੁਹਾਨੂੰ ਜੀ ਨੂੰ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ ਜੀ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ ਲਿਖ ਰਹੇ ਨੇ, ਮੇਰੀ ਇੱਛਾ ਹਮੇਸ਼ਾ ਪਰਮਾਤਮਾ ਅੱਗੇ ਕਰਾਂ ਅਰਦਾਸ ਜੀ, ਸਰੋਤੋ ਐਫ ਐਮ ਰੇਨਬੋ ਦੇ ਆਜੋ ਪਾਸ ਜੀ, ਰਹਿਣ ਸਾਰੇ ਖੁਸ਼, ਨਾ ਕੋਈ ਹੋਵੇ ਉਦਾਸ ਜੀ, ਨਾ ਕੋਈ ਆਮ ਰਹੇ, ਸਾਰੇ ਹੋਣ ਖਾਸ ਜੀ, ਖੁਸ਼ੀਆਂ ਨਾਲ ਹੋਵੇ ਸਭ ਦੀ ਜ਼ਿੰਦਗੀ ਆਬਾਦ ਜੀ, ਕਦੇ ਕੋਈ ਕਿਸੇ ਨਾਲ ਹੋਵੇ ਨਾ ਨਾਰਾਜ਼ ਜੀ, ਕਰਕੇ ਸਹਾਇਤਾ ਲੋੜਵੰਦਾਂ ਦੀ, ਨਾਮ ਚਮਕਾਉਣਾ ਹੈ ਸਾਰੇ ਰਹਿਣ ਖੁਸ਼, ਅਰਦਾਸ ਕਰਕੇ ਸੌਣਾ ਹੈ, ਬੋਲ ਕੇ ਨਾ ਬੁਰਾ ਕਦੇ ਅਸੀਂ ਪਛਤਾਉਣਾ ਹੈ, ਸੁਣ ਕੇ ਰੇਡੀਓ ਆਪਣੀ ਜਾਣਕਾਰੀ ਨੂੰ ਵਧਾਉਣਾ ਹੈ। ਆਓ ਸਰੋਤਿਓ ਕਰੀਏ ਵਾਦਾ, ਰੇਡੀਓ ਸੁਣੇ ਤੋਂ ਬਿਨਾ ਨਹੀਂ ਸੌਣਾ ਹੈ, ਹਠੂਰੀਆ ਕਹੇ ਸਾਡਾ ਰੇਡੀਓ ਤੋਂ ਬਿਨਾ ਵੀ ਕੋਈ ਜਿਉਣਾ ਹੈ। ਇਕਬਾਲ ਸਿੰਘ ਹਠੂਰ ਜੀ ਨੇ ਬਹੁਤ ਹੀ ਦਿਲ ਤੋਂ ਭਿੱਜੇ ਹੋਏ ਇਮੋਸ਼ਨਸ ਨਾਲ ਸਾਨੂੰ ਲਿਖ ਕੇ ਭੇਜ ਦਿੱਤੀ ਹੈ ਇਹ ਲਿਖ ਕੇ ਕਵਿਤਾ, ਬਹੁਤ ਬਹੁਤ ਸ਼ੁਕਰੀਆ ਜੀ। ਸੁਨੀਲ ਕੁਮਾਰ ਜੰਮੂ ਐਂਡ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ ਭੇਜ ਰਹੇ ਨੇ ਗੁੱਡ ਮਾਰਨਿੰਗ ਦਾ ਮੈਸੇਜ। ਔਰ ਇਸ ਤੋਂ ਬਾਅਦ ਇੱਕ ਹੋਰ ਵੋਇਸ ਮੈਸੇਜ ਆਇਆ ਹੈ, ਜਲਦੀ ਦੇ ਨਾਲ ਸੁਣ ਲੈਂਦੇ ਹਾਂ ਜੀ।
2: ਦਿਲ ਆਪਣਾ ਪੰਜਾਬੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਰਾਣੀ ਪੂਜਾ ਟਹਾਣੀ ਨੂੰ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਬੇਟਾ ਜੀ।
0: ਹੁਣੀ ਤੁਹਾਡਾ ਮੈਸੇਜ ਪੜ੍ਹ ਕੇ ਹਟੀ ਹੈ ਜੀ, ਸਤਿ ਸ੍ਰੀ ਅਕਾਲ, ਨਮਸਕਾਰ ਜੀ।
2: ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ। ਮੇਰੀ ਇੱਛਾ ਹਮੇਸ਼ਾ ਪਰਮਾਤਮਾ ਅੱਗੇ ਕਰਾਂ ਅਰਦਾਸ ਜੀ, ਸਰੋਤਿਓ ਐਫ ਐਮ ਰੇਨਬੋ ਰੇਡੀਓ ਦੇ ਆਜੋ ਪਾਸ ਜੀ, ਰਹਿਣ ਸਾਰੇ ਖੁਸ਼, ਨਾ ਕੋਈ ਹੋਵੇ ਅਰਦਾਸ ਜੀ, ਨਾ ਕੋਈ ਆਮ ਰਹੇ, ਸਾਰੇ ਹੋਣ ਖਾਸ ਜੀ, ਖੁਸ਼ੀਆਂ ਨਾਲ ਹੋਵੇ ਸਭ ਦੀ ਜ਼ਿੰਦਗੀ ਆਬਾਦ ਜੀ, ਕਦੇ ਕੋਈ ਕਿਸੇ ਨਾਲ ਹੋਵੇ ਨਾ ਨਾਰਾਜ਼ ਜੀ, ਕਰਕੇ ਸਹਾਇਤਾ ਲੋੜਵੰਦਾਂ ਦੀ, ਨਾਮ ਚਮਕਾਉਣਾ ਹੈ ਸਾਰੇ ਰਹਿਣ ਖੁਸ਼, ਅਰਦਾਸ ਕਰਕੇ ਸੌਣਾ ਹੈ, ਬੋਲ ਕੇ ਨਾ ਬੁਰਾ ਕਦੇ ਅਸੀਂ ਪਛਤਾਉਣਾ ਹੈ, ਸੁਣ ਕੇ ਰੇਡੀਓ, ਸੁਣ ਕੇ ਰੇਡੀਓ 102.7, ਸੁਣ ਕੇ ਰੇਡੀਓ ਆਪਣੀ ਜਾਣਕਾਰੀ ਨੂੰ ਵਧਾਉਣਾ ਹੈ। ਆਓ ਸਰੋਤਿਓ ਕਰੀਏ ਵਾਧਾ, ਆਓ ਸਰੋਤਿਓ ਕਰੀਏ ਵਾਧਾ, ਰੇਡੀਓ ਸੁਣੇ ਤੋਂ ਬਿਨਾਂ ਨਾ ਸੌਣਾ ਹੈ,

0: ਚਾਹੇ ਸਾਡਾ ਰੇਡੀਓ ਤੋਂ ਬਿਨਾਂ ਵੀ ਕੋਈ ਜਿਉਣਾ ਹੈ। ਆਓ ਸਰੋਤਿਓ ਕਰੀਏ ਵਾਅਦਾ, ਰੇਡੀਓ ਸੁਣੇ ਤੋਂ ਬਿਨਾਂ ਨਹੀਂ ਸੌਣਾ ਹੈ। ਇਕਬਾਲ ਹਠੂਰੀਆ ਕਹੇ ਸਾਡਾ ਰੇਡੀਓ ਤੋਂ ਬਿਨਾਂ ਵੀ ਕੋਈ ਜਿਉਣਾ ਹੈ। ਇੱਕ ਵਾਰ ਤੋਂ ਫਿਰ ਧੀ ਰਾਣੀ ਪੂਜਾ ਢਹਾਣੀ ਨੂੰ ਇਕਬਾਲ ਸਿੰਘ, ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
1: ਸ਼ੁਕਰੀਆ ਜੀ, ਸ਼ੁਕਰੀਆ। ਡਬਲ ਵਾਰੀ ਹੋ ਗਿਆ ਜੀ ਤੁਹਾਡਾ ਮੈਸੇਜ, ਪਹਿਲਾਂ ਤੁਸੀਂ ਲਿਖ ਕੇ ਭੇਜਿਆ ਸੀ, ਮੈਂ ਉਹ ਵੀ ਪੜ੍ਹ ਦਿੱਤਾ, ਉਸ ਤੋਂ ਬਾਅਦ ਤੁਸੀਂ ਆਪ ਵੀ ਗਾ ਕੇ ਬੋਲ ਕੇ ਮਤਲਬ ਇਹ ਸ਼ਾਇਰੀ ਆਪਣੀ ਭੇਜੀ। ਦਿਲ ਤੋਂ ਸ਼ੁਕਰੀਆ ਜੀ ਤੁਹਾਨੂੰ ਵੀ, ਦੋਵੇਂ ਹੱਥ ਜੋੜ ਕੇ। ਸਤਿ ਸ਼੍ਰੀ ਅਕਾਲ ਪੂਜਾ ਮੈਡਮ, ਟੋਹਾਨੀ ਜੀ, ਸਾਨੂੰ ਵੀ ਤੁਹਾਡੀ ਆਵਾਜ਼ ਦਾ ਹੀ ਸਹਾਰਾ ਹੈ। ਬਲਵਿੰਦਰ ਸਰਾਂ ਪਿੰਡ ਮੋਰਜੰਡ ਸਿੱਕਾ ਹਨੂੰਮਾਨਗੜ੍ਹ ਤੋਂ ਇਹ ਮੈਸੇਜ ਭੇਜ ਰਹੇ ਸੀ, ਔਰ ਇਹਨਾਂ ਨੇ ਇੱਕ ਬੁਝਾਰਤ ਜਿਹੀ ਵੀ ਲਿਖ ਕੇ ਸਾਨੂੰ ਭੇਜੀ ਸੀ ਕਿ ਲੰਮੀ ਕਰਦਾ ਨਿੱਕੇ ਕਾਨ ਨਾਮ ਰੱਖਿਆ ਮੁਲਤਾਨ ਲਾਕੇ ਚੌਨ ਹਰਿਆਲੀ ਏ ਚਾਵੇ ਰੇਗਿਸਤਾਨ। ਮੈਨੂੰ ਤੁਹਾਡੀ ਨਾ ਕਹਾਵਤ ਪੜ੍ਹਨ 'ਚ ਬੜੀ ਦਿੱਕਤ ਜਿਹੀ ਹੋਈ ਹੈ ਮੈਨੂੰ ਜੋੜ ਜੋੜ ਕੇ। ਵੈਸੇ ਇਹਨਾਂ ਨੇ ਆਂਸਰ ਵੀ ਦੱਸ ਦਿੱਤਾ ਹੈ, ਕਿਉਂਕਿ ਟਾਈਮ ਥੋੜ੍ਹਾ ਹੈ, ਜਦੋਂ ਤੱਕ ਸਾਰਿਆਂ ਨੇ ਆਂਸਰ ਦੇਣਾ ਟਾਈਮ ਨਿਕਲ ਜਾਣਾ। ਅਤੇ ਦੇਖਦੇ ਹਾਂ ਕਿ ਇਹਨਾਂ ਦੀ ਇਸ ਬੁਝਾਰਤ ਦਾ ਕੋਈ ਜਵਾਬ ਦੇ ਪਾਉਂਦਾ ਹੈ ਕਿ ਨਹੀਂ। ਅੱਗੇ ਮੇਰੇ ਕੋਲ ਮੈਸੇਜ ਆਇਆ ਹੈ ਜੀ, ਲਿਖ ਰਹੇ ਨੇ ਕਿ ਅੱਜ ਤਾਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਪੂਜਾ ਜੀ, ਇਹ ਮਿਊਜ਼ਿਕ ਤਾਂ ਸਾਨੂੰ ਕਦੇ ਵੀ ਨਹੀਂ ਭੁੱਲਣਾ, ਤੁਹਾਡੀ ਪਹਿਚਾਣ, ਤੁਹਾਡੀ ਆਵਾਜ਼ 'ਤੇ ਹੋਰ ਤਰੱਕੀਆਂ ਕਰੋ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਹੁਣ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਮੇਰੀਆਂ, ਅਤੇ ਹੁਣ ਆਪਾਂ ਦਿਲ ਆਪਣਾ ਪੰਜਾਬ ਵਿੱਚ ਇੱਕ ਹੋਰ ਗੱਲਾਂ ਵਾਲਾ ਗੀਤ ਸੁਣ ਲੈਂਦੇ ਹਾਂ। ਜਦ ਤੱਕ ਤੁਸੀਂ ਸਟੇਡੀਅਮ ਰਹੋ, ਔਰ ਜਲਦੀ ਦੇ ਨਾਲ ਮੈਨੂੰ ਰਿਕਾਰਡ ਕਰਕੇ ਆਪਣੇ ਵਾਇਸ ਮੈਸੇਜਸ ਭੇਜ ਦਿਓ। ਪੂਜਾ ਟੋਹਾਨੀ ਤੁਹਾਡੇ ਨਾਲ।

0: ਦਿਲ ਦੀਆਂ ਗੱਲਾਂ ਤੇ ਫਿਲਹਾਲ ਮੈਨੂੰ ਲੱਗਦਾ ਕਿ ਆਪਾਂ ਕਰ ਰਹੇ ਹਾਂ ਰੇਡੀਓ ਦੇ ਨਾਲ ਅੱਖਾਂ ਮਿਲਾ ਕੇ, ਮੈਂ ਮਾਈਕ ਦੇ ਨਾਲ ਅੱਖਾਂ ਮਿਲਾ ਰਹੀ ਹਾਂ ਤੇ ਤੁਸੀਂ ਆਪਣੇ ਰੇਡੀਓ ਸੈੱਟ ਦੇ ਨਾਲ ਅੱਖਾਂ ਮਿਲਾ ਰਹੇ ਹੋ। ਔਰ ਵੈਲਕਮ ਬੈਕ ਆਫਟਰ ਦਿਸ ਬਿਊਟੀਫੁਲ ਟਰੈਕ, ਸੋਹਣੇ ਜਿਹੇ ਟਰੈਕ ਨੂੰ ਸੁਣਨ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਔਰ ਮੇਰੇ ਕੋਲ ਇੱਕ ਹੋਰ ਵੀਡੀਓ ਵਾਲਾ ਆਡੀਓ ਮੈਸੇਜ ਆਇਆ ਹੈ, ਮਤਲਬ ਆਡੀਓ ਐਂਡ ਵੀਡੀਓ ਸਮਝ ਗਏ ਨਾ, ਮੈਂ ਦੇਖੂੰਗੀ ਤੇ ਤੁਸੀਂ ਸੁਣੋਗੇ। ਚਲੋ ਆ ਜਾਓ ਫਿਰ। ਹੈਪੀ ਮਦਰਸ ਡੇ ਤੇ ਬੜਾ ਹੀ ਪਿਆਰਾ ਜਿਹਾ ਮੈਨੂੰ ਵੀਡੀਓ ਵਾਲਾ ਮੈਸੇਜ ਆਇਆ ਹੈ ਜੀ। ਪਿਆਰੇ ਪਿਆਰੇ ਬੱਚਿਆਂ ਨੇ ਖੁਦ ਪੇਂਟਿੰਗ ਬਣਾਈਆਂ ਨੇ ਔਰ ਉਹਨਾਂ ਦੀਆਂ ਫੋਟੋਜ਼ ਖਿੱਚ ਕੇ ਭੇਜੀਆਂ ਨੇ ਜੀ ਸਾਨੂੰ। ਹੈਲੋ, ਸਤਿ ਸ਼੍ਰੀ ਅਕਾਲ ਮੈਮ, ਮੈਂ ਹਰਪ੍ਰੀਤ ਮੱਲੀ, ਪਿੰਡ ਚੱਕ ਮਹਿਰਾ, ਤਹਿਸੀਲ ਦਸੂਆ ਤੋਂ, ਡਿਸਟ੍ਰਿਕਟ ਹੁਸ਼ਿਆਰਪੁਰ ਤੋਂ। ਇਹਨਾਂ ਨੇ ਇਹ ਆਪਣੇ ਬੱਚਿਆਂ ਦੀਆਂ ਵੀਡੀਓਜ਼ ਬਣਾ ਕੇ ਭੇਜੀਆਂ ਨੇ। ਐਂਡ ਹੈਪੀ ਮਦਰਸ ਡੇ ਮੈਮ, ਥੈਂਕ ਯੂ ਸੋ ਮੱਚ ਤੁਹਾਨੂੰ ਵੀ ਅਤੇ ਸਾਡੇ ਸਾਰੀਆਂ ਹੀ ਲਿਸਨਰਸ ਜੋ ਸੁਣ ਰਹੀਆਂ ਨੇ ਇਸ ਵੇਲੇ ਪ੍ਰੋਗਰਾਮ, ਉਹਨਾਂ ਸਾਰਿਆਂ ਨੂੰ ਹੀ ਮੈਂ ਹੁਣ ਪਹਿਲੀ ਵਧਾਈ ਦੇ ਰਹੀ ਹਾਂ ਹੈਪੀ ਮਦਰਸ ਡੇ ਦੀ। ਕਿਉਂਕਿ ਮਾਂ ਦਾ ਕੋਈ ਇੱਕ ਦਿਨ ਨਹੀਂ ਹੁੰਦਾ, ਮਾਂ ਦਾ ਹਰ ਦਿਨ ਹੈ, ਹਰ ਪਲ ਹੈ, ਹਰ ਸੈਕਿੰਡ ਹੈ। ਅਤੇ ਮੈਨੂੰ ਲੱਗਦਾ ਕਿ ਜਿੰਨੀ ਦੇਰ ਤੱਕ ਅਸੀਂ ਜਿਉਂਦੇ ਰਹਾਂਗੇ, ਸਾਹ ਲੈਂਦੇ ਰਹਾਂਗੇ, ਉਸ ਮਾਂ ਦੇ ਨਾਮ ਹੀ ਉਹ ਹਰ ਸਾਹ ਹੋਏਗਾ। ਸੋ ਇਸ ਕਰਕੇ ਸੈਲੀਬ੍ਰੇਟ ਕਰਨ ਦੇ ਲਈ ਦੁਨੀਆ ਨੇ ਇੱਕ ਦਿਨ ਰੱਖ ਦਿੱਤਾ ਹੈ, ਲੇਕਿਨ ਦਿਲ ਤੋਂ ਇਹ ਸਾਰੀ ਜ਼ਿੰਦਗੀ ਮਾਵਾਂ ਦੇ ਹੀ ਨਾਮ ਹੈ, ਜੋ ਸਾਡੇ ਲਈ ਪਤਾ ਨਹੀਂ ਕਿੰਨੀਆਂ ਕੁ ਕੁਰਬਾਨੀਆਂ ਕਰਦੀਆਂ ਨੇ, ਆਪਣੇ ਚਾਅ ਮਲਾਰ ਸਦਰਾਂ ਸੁਪਨੇ ਮਾਰ ਕੇ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਨੇ। ਸੋ ਇੱਕ ਦਿਨ ਨਹੀਂ, ਸਾਰੀ ਜ਼ਿੰਦਗੀ ਘੱਟ ਹੈ ਉਸ ਮਾਂ ਦੇ ਨਾਮ। ਹੈਪੀ ਮਦਰਸ ਡੇ ਟੂ ਆਲ ਆਫ ਯੂ, ਥੈਂਕ ਯੂ ਸੋ ਮੱਚ ਮੈਨੂੰ ਵਿਸ਼ਿਸ ਦੇਣ ਦੇ ਲਈ ਵੀ। ਔਰ ਜਲਦੀ ਦੇ ਨਾਲ ਸੁਣਦੇ ਹਾਂ ਜੀ ਅਗਲਾ ਵੋਇਸ ਮੈਸੇਜ।
1: ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ, ਗੁਰੂ ਤੇਗ ਬਹਾਦਰ ਮਾਰਕੀਟ ਮੰਡੀ ਅਹਿਮਦਗੜ੍ਹ ਤੋਂ ਮੁਹੰਮਦ ਅਨਵਰ ਅੰਸਾਰੀ
0: ਜੀ,
1: ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਬਹੁਤ ਹੀ ਵਧੀਆ ਪ੍ਰੋਗਰਾਮ ਲਾਜਵਾਬ ਪੇਸ਼ਕਾਰੀ ਹੁੰਦੀ ਆ।
0: ਸ਼ੁਕਰੀਆ ਜੀ।
1: ਪੰਜਾਬ ਸਿਆਂ, ਪੰਜਾਬ ਦੀ ਇੱਕ ਦਰਦ ਭਰੀ ਕਹਾਣੀਆਂ ਵੀ ਹੁੰਦੀਆਂ ਨੇ ਤੇ ਯਾਰ ਪੰਜਾਬ ਫਿਰ ਵੀ ਹੱਸਦਾ ਵੱਸਦਾ ਵਾ। ਗੁਰੂਆਂ ਦੇ ਨਾਂ ਦੇ ਵਾਸਤਾ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਪੰਜਾਬ ਨੇ, ਬਾਕੀ ਆਂਢ ਗੁਆਂਢ ਵੀ ਤਿਆਰ, ਸਾਡੇ ਭਾਰਤ ਨੂੰ ਵੀ ਅਮਨ ਸ਼ਾਂਤੀ ਰਹੇ ਦੁਆਵਾਂ ਨੇ। ਪੰਜਾਬ ਸਿਆਂ, ਜਦੋਂ ਵੀ ਪਈਆਂ ਘਰੋਂ ਪਈਆਂ, ਜਦੋਂ ਵੀ ਪਈਆਂ ਘਰੋਂ ਪਈਆਂ, ਸਦਾ ਤੈਨੂੰ ਮਾਰਾਂ ਪੰਜਾਬ ਸਿਆਂ, ਗੇਰਾਂ ਦੀ ਕਿੱਥੇ ਸੀ ਹਿੰਮਤ ਇੰਨੀ, ਲੁੱਟਿਆ ਤੇਰੇ ਯਾਰਾਂ ਪੰਜਾਬ ਸਿਆਂ, ਢਾ ਨਾ ਸਕਿਆ ਅਬਦਾਲੀ ਤੈਨੂੰ, ਸਰੰਜਾਂ ਦਿੱਤੀਆਂ ਹਾਰਾਂ ਪੰਜਾਬ ਸਿਆਂ, ਬੇਸ਼ੱਕ ਖੇਬਰਾਂ ਨਾਲ ਲਾਈਆਂ ਮੱਥਾ, ਤੈਨੂੰ ਮਾਤ ਦਿੱਤੀ ਗਦਾਰਾ ਪੰਜਾਬ ਸਿਆਂ, ਬਾਜਾਂ ਦੇ ਕਰ ਅੱਜ ਲਾਲੇ ਨੇ ਡੇਰੇ, ਬਾਜਾਂ ਦੇ ਕਰ ਅੱਜ ਲਾਲੇ ਨੇ ਡੇਰੇ, ਕੁਝ ਸਾਤਿਰ ਗਟਾਰਾਂ ਪੰਜਾਬ ਸਿਆਂ, ਦੇਸ਼ੇ ਨਾ ਕੋਈ ਸਦਾ ਪਾਲੀ, ਅੱਜ ਕਿਸ ਨੂੰ ਪੁਕਾਰਾਂ ਪੰਜਾਬ ਸਿਆਂ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁਰੂ ਤੇਗ ਬਹਾਦਰ ਮਾਰਕੀਟ ਮੰਡੀ ਅਹਿਮਦਗੜ੍ਹ ਤੋਂ ਮੁਹੰਮਦ ਅਨਵਰ ਅੰਸਾਰੀ
0: ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਬੜੀ ਪਿਆਰੀ ਜਿਹੀ ਆਪਣੀ ਲਿਖਤ ਸਾਡੇ ਨਾਲ ਸਾਂਝੀ ਕਰਨ ਦਾ। ਔਰ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਵੋਇਸ ਮੈਸੇਜ ਆ ਗਿਆ ਹੈ, ਵੈਸੇ ਬਹੁਤ ਜ਼ਿਆਦਾ ਲੰਬਾ ਮੈਸੇਜ ਹੈ, 3 ਮਿੰਟ 17 ਸੈਕਿੰਡ ਦਾ ਮੈਨੂੰ ਸ਼ੋਅ ਹੋ ਰਿਹਾ ਹੈ, ਅਤੇ ਦੇਖਦੇ ਹਾਂ ਜੀ ਕਿੰਨਾ ਕੁ ਸੁਣ ਪਾਉਂਦੇ ਹਾਂ ਆਪਾਂ।
2: ਸਾਨੂੰ ਤੇ ਤਮਾਮ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ।
2: ਪੂਜਾ ਮੈਮ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ
0: ਕਿ
2: ਤੁਸੀਂ 1 ਦਸ਼ਕ ਪੂਰਾ ਕੀਤਾ ਆਕਾਸ਼ਵਾਣੀ ਜਲੰਧਰ ਦੇ ਨਾਲ।
0: ਸ਼ੁਕਰੀਆ ਜੀ, ਸ਼ੁਕਰੀਆ।
2: ਭਾਵੇਂ ਤੁਸੀਂ ਜ਼ਿਆਦਾਤਰ ਤਾਂ FM ਰੇਨਬੋ ਦੇ ਉੱਤੇ ਪ੍ਰੋਗਰਾਮ ਕਰਦੇ ਰਹੇ ਹੋ, ਪਰ ਪਿਛਲੇ ਸਾਲ ਦੇ ਦੌਰਾਨ ਤੁਸੀਂ DTH ਉੱਤੇ ਵੀ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਬਾਖੂਬੀ ਬਹੁਤ ਸੋਹਣਾ ਪੇਸ਼ ਕਰਦੇ ਰਹੇ ਹੋ, ਤੇ ਕਦੇ ਕਦੇ ਬਿਬਦ ਭਾਰਤੀ ਦੇ ਉੱਤੇ
0: ਜੀ,
2: ਰੰਗਲਾ ਪੰਜਾਬ ਚ ਵੀ ਅਸੀਂ ਤੁਹਾਡੇ ਆਵਾਜ਼ ਸੁਣਦੇ ਰਹੇ ਹਾਂ।
0: ਸ਼ੁਕਰੀਆ ਜੀ।
2: ਤੇ ਇਸ ਤੋਂ ਬਿਨਾਂ ਤੁਸੀਂ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਵੀ 2 ਜਾਂ 3 ਵਾਰ ਪ੍ਰੋਗਰਾਮ ਪੇਸ਼ ਕਰਕੇ ਗਏ ਹੋ, ਤੇ ਤੁਹਾਨੂੰ ਸਰੋਤਿਆਂ ਨੇ ਹਰ ਜਗ੍ਹਾ ਕਬੂਲ ਕੀਤਾ।
0: ਸ਼ੁਕਰੀਆ, ਸ਼ੁਕਰੀਆ।
2: ਕਿਉਂਕਿ ਤੁਹਾਡਾ ਤਜਰਬਾ ਬੋਲਦਾ ਹੈ ਕਿ

0: ਤੁਹਾਨੂੰ ਬਹੁਤ ਵਧੀਆ, ਤੁਹਾਡੀ ਪਕੜ ਹੈ ਮਾਈਕ ਦੇ ਉੱਤੇ, ਤੁਸੀਂ ਜਦੋਂ ਵੀ ਬੋਲਦੇ ਹੋ ਤੁਸੀਂ ਕੀ ਲੈਣੇ ਹੋ, ਸਰੋਤਿਆਂ ਨੂੰ ਆਪਣੇ ਨਾਲ ਜੋੜ ਲੈਣੇ ਹੋ।
1: ਥੈਂਕ ਯੂ ਜੀ,
0: ਤੇ
1: ਥੈਂਕ ਯੂ।
0: ਅਸੀਂ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਇਹ ਜਿਹੜੇ 10 ਸਾਲ ਆ ਨਾ, ਇਹ ਬਹੁਤ ਮਤਲਬ ਬਹੁਤ ਲੰਮੇ ਹੋਣ, ਹੋਰ ਤੁਹਾਡਾ ਇਹ ਸਫ਼ਰ ਲੰਮਾ ਹੋਵੇ ਤੇ ਕਦੇ ਨਾ ਮੁੱਕਣ ਵਾਲਾ ਹੋਵੇ।
1: ਸ਼ੁਕਰੀਆ।
0: ਤੇ ਅਸੀਂ ਵੀ ਜਦੋਂ ਤੱਕ ਰੇਡੀਓ ਸੁਣੀਏ ਤੇ ਅਸੀਂ ਤੁਹਾਡੀ ਆਵਾਜ਼ ਜ਼ਰੂਰ ਇੱਥੋਂ ਸੁਣਦੇ ਰਹੀਏ
1: ਜੀ।
0: ਤੇ ਇਸ ਤੋਂ ਇਲਾਵਾ ਆਕਾਸ਼ਵਾਣੀ ਦੇ ਵੀ ਇਸੇ ਸਾਲ 90 ਸਾਲ ਪੂਰੇ ਹੋਏ ਨੇ। ਦੇਖੋ ਕਿੰਨਾ ਵਧੀਆ ਇਹ ਕੋਇਨਸੀਡੈਂਸ ਹੋਇਆ
1: ਜੀ,
0: ਕਿ ਤੁਹਾਡੇ 10 ਸਾਲ ਤੇ ਆਕਾਸ਼ਵਾਣੀ ਦੇ 90 ਸਾਲ ਹੋ ਗਏ।
1: ਬਿਲਕੁਲ ਬਿਲਕੁਲ।
0: ਤੇ ਇਹ ਸਫ਼ਰ ਵੀ ਮਤਲਬ ਹੋਰ ਲੰਬਾ ਜਾਵੇ, ਜੁਗਾਂ ਜੁਗਾਂ ਤੱਕ ਆਕਾਸ਼ਵਾਣੀ ਏਦਾਂ ਹੀ ਸਰੋਤਿਆਂ ਨੂੰ ਜਾਣਕਾਰੀਆਂ ਤੇ ਉਹਨਾਂ ਦਾ ਮਨੋਰੰਜਨ ਕਰਦਾ ਰਹੇ
1: ਜੀ।
0: ਤੇ ਪੂਜਾ ਢਵਾਣੀ ਵਰਗੇ ਆਰਜੇ ਆਉਂਦੇ ਰਹਿਣ ਤੇ ਸਰੋਤਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਦੇ ਰਹਿਣ
1: ਜੀ।
0: ਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਵਰਗੇ ਪ੍ਰੋਗਰਾਮ ਵੀ ਰੇਡੀਓ ਲੈ ਕੇ ਆਉਂਦਾ ਰਹੇ
1: ਜੀ,
0: ਕਿਉਂਕਿ ਇਹਦੇ ਨਾਲ ਅਸੀਂ ਸਰੋਤਿਆਂ ਨੂੰ ਸੁਣਦੇ ਹਾਂ ਅਲੱਗ ਅਲੱਗ ਆਵਾਜ਼ਾਂ ਨੂੰ। ਤੇ ਕਈ ਵਾਰ ਕੀ ਹੁੰਦਾ ਕਿ ਉਹਨਾਂ ਜਿਹਨਾਂ ਆਵਾਜ਼ਾਂ ਨੂੰ ਅਸੀਂ ਰੇਡੀਓ ਤੋਂ ਸੁਣਦੇ ਹਾਂ ਉਹਨਾਂ ਦੇ ਰੂਬਰੂ ਹੋਣ ਦਾ, ਉਹਨਾਂ ਨੂੰ ਮਿਲਣ ਦਾ ਵੀ ਮੌਕਾ ਮਿਲਦਾ
1: ਜੀ।
0: ਤੇ ਕੱਲ ਮੈਨੂੰ ਸਾਡੇ ਬੜੇ ਹੀ ਇੱਕ ਰਿਸਪੈਕਟਡ ਅੰਕਲ ਜੀ ਨੇ, ਜਿਤੇਂਦਰ ਭਾਸਕਰ ਜੀ
1: ਜੀ ਜੀ ਜੀ ਜੀ,
0: ਜਿਨ੍ਹਾਂ ਨੂੰ ਕਿ ਤੁਹਾਡੇ ਪ੍ਰੋਗਰਾਮ ਵਿੱਚ ਮੈਂ ਅਕਸਰ ਸੁਣਦਾ ਰਹਿਣਾ, ਤੇ ਕੱਲ ਮੈਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਬੜਾ ਚੰਗਾ ਲੱਗਾ।
1: ਅਰੇ ਵਾਹ।
0: ਤੇ ਉਹ ਵੀ ਪ੍ਰੋਗਰਾਮ ਦੇ ਵਿੱਚ ਮੈਨੂੰ ਕਦੇ ਕਦੇ ਸੁਣ ਲੈਂਦੇ ਨੇ ਤੇ ਮੈਨੂੰ ਪੁੱਛ ਰਹੇ ਸੀ ਕਿ ਜੋ ਸ਼ਾਇਰੀ ਲਿਖਦੇ ਹੋ, ਕਿਉਂਕਿ ਮੈਂ ਵੀ ਮਾੜੀ ਮੋਟੀ ਚਲੋ ਕੋਸ਼ਿਸ਼ ਕਰਦਾ ਲਿਖਣ ਦੀ, ਤੇ ਮੇਰੀ ਜੋ ਵਾਈਫ ਆ ਉਹ ਵੀ ਲਿਖਦੇ ਨੇ
1: ਜੀ।
0: ਤੇ ਅੰਕਲ ਜੀ ਕੱਲ ਪੁੱਛਦੇ ਸੀ ਕਿ ਵੀ ਅਲੱਗ ਅਲੱਗ ਲਿਖਦੇ ਹੋ ਕਿ ਵੀ ਇੱਕ ਜਣਾ ਲਿਖਦਾ ਤੇ ਦੂਜਾ ਬੋਲਦਾ, ਤੇ ਇਦਾਂ ਚਲੋ ਵਧੀਆ ਹਾਸਾ ਮਜ਼ਾਕ ਵੀ ਹੋਇਆ
1: ਜੀ।
0: ਤੇ ਕੱਲ ਇਸ ਤੋਂ ਬਿਨਾਂ ਪ੍ਰੋਗਰਾਮ ਦੀ ਸ਼ਾਨ ਨੇ ਜੋ ਕਿਰਨ ਨਰੂਲਾ ਜੀ, ਉਹਨਾਂ ਨਾਲ ਵੀ ਗੱਲਬਾਤ ਹੋਈ ਤੇ ਬੜਾ ਚੰਗਾ ਲੱਗਾ ਉਹਨਾਂ ਦੇ ਵਿਚਾਰ ਜਾਣ ਕੇ, ਗੱਲਬਾਤ ਸੁਣ ਕੇ। ਤੇ ਬਾਕੀ ਵੀ ਸਾਰੇ ਸਰੋਤੇ ਸਾਡੇ ਬੜੇ ਹੀ ਸਿਆਣੇ ਨੇ, ਸੂਝਵਾਨ ਨੇ, ਤੇ ਮੈਨੂੰ ਤਾਂ ਬੜਾ ਚੰਗਾ ਲੱਗਦਾ ਜਦੋਂ ਵੀ ਕੋਈ ਰੈਗੂਲਰ ਲਿਸਨਰ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਦਾ ਤੇ ਉਹਨਾਂ ਦੀ ਆਵਾਜ਼ ਪਛਾਣ ਹੀ ਦੀ ਆ ਤੇ ਫਿਰ ਉਹਨਾਂ ਦੇ ਵਿਚਾਰ ਸੁਣੀਦਾ ਤੇ ਬਹੁਤ ਚੰਗਾ ਲੱਗਦਾ
1: ਜੀ।
0: ਬਹੁਤ ਬਹੁਤ ਧੰਨਵਾਦ।
1: ਬਸ 3 ਮਿੰਟ 17 ਸੈਕਿੰਡ ਦਾ ਜਿਹੜਾ ਮੈਸੇਜ ਸੀ ਪੂਰਾ ਹੋ ਗਿਆ? ਮੈਨੂੰ ਤਾਂ ਇੱਦਾਂ ਲੱਗਾ ਕਿ 2 ਮਿੰਟ ਦਾ ਮੈਸੇਜ ਸੀ, ਮਤਲਬ 2 ਸੈਕਿੰਡ ਦਾ ਮੈਸੇਜ ਸੀ, ਨੋਟ 2 ਮਿੰਟ ਦਾ। ਇੰਨੀ ਤਾਰੀਫ ਔਰ ਇੰਨੀ ਡੀਪ ਡਿਟੇਲਸ, ਮੈਂ ਪੂਰਾ ਦਿਨ ਸੁਣ ਸਕਦੀ ਹਾਂ ਇੱਦਾਂ ਦੇ ਮੈਸੇਜ। ਬਿਲਕੁਲ ਸਹੀ ਕਿਹਾ ਤੁਸੀਂ ਅਮਨ ਜੀ ਕਿ ਤੁਸੀਂ ਬਖੂਬੀ ਹੈ ਨਾ ਧਿਆਨ ਦੇ ਨਾਲ ਸੁਣਿਆ ਸਮਝਿਆ ਮੇਰੇ ਇਸ ਸਫ਼ਰ ਨੂੰ ਔਰ ਕਬੂਲਿਆ, ਸਿਰ ਮੱਥੇ 'ਤੇ ਤੁਸੀਂ ਆਪਣੇ ਰੱਖਿਆ। ਤੁਹਾਡੇ ਵਰਗੇ ਸਰੋਤਿਆਂ ਦੇ ਪਿਆਰ ਦੇ ਨਾਲ ਹੀ ਇਹ ਸਭ ਕੁਝ ਮੁਮਕਿਨ ਹੈ। ਹਾਂਜੀ, ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਕਿ ਬੜਾ ਸੋਹਣਾ ਅਤੇ ਹੈ ਨਾ ਪਿਆਰਾ ਜਿਹਾ ਸਬੱਬ ਬਣਿਆ ਕਿ ਆਕਾਸ਼ਵਾਣੀ ਦੇ 90 ਸਾਲ ਹੋ ਗਏ ਅਤੇ ਇਸ ਮਹੀਨੇ ਮੇਰੇ ਵੀ 10 ਸਾਲ ਪੂਰੇ ਹੋ ਗਏ, ਪੂਰਾ ਇੱਕ ਦਸ਼ਕ। ਇੱਦਾਂ ਜਿਵੇਂ ਕਿ 10 ਪਲ ਵੀ ਨਹੀਂ ਨਾ ਹੁੰਦੇ, 10 ਪਲ ਉੱਦਾਂ ਇੰਨੇ ਸੋਹਣੇ ਤਰੀਕੇ ਦੇ ਨਾਲ ਇਹ ਬੀਤ ਗਿਆ। ਚਲੋ ਕਰਦੇ ਹਾਂ ਆਪਾਂ ਫਿਰ ਗੱਲਾਂ, ਲੇਕਿਨ ਫਿਲਹਾਲ ਮੇਰੇ ਕੋਲ ਮੈਸੇਜਿਸ ਨੇ। ਹਰ ਰਿਸ਼ਤੇ ਵਿੱਚ ਵਿਸ਼ਵਾਸ ਰਹਿਣ ਦਿਓ, ਜ਼ੁਬਾਨ 'ਤੇ ਹਰ ਵਕਤ ਮਿਠਾਸ ਰਹਿਣ ਦਿਓ, ਅੰਦਾਜ਼ ਹੈ ਜ਼ਿੰਦਗੀ ਜਿਉਣ ਦਾ, ਖੁਦ ਵੀ ਖੁਸ਼ ਰਹੋ ਅਤੇ ਦੂਜਿਆਂ ਨੂੰ ਵੀ ਖੁਸ਼ ਰਹਿਣ ਦਿਓ। ਇਹ ਮੈਸੇਜ ਸਾਨੂੰ SBS ਨਗਰ ਮਹਿਰਮਪੁਰ ਤੋਂ ਤਰਲੋਚਨ ਜੀ ਨੇ ਭੇਜਿਆ। ਇੱਕ ਹੋਰ ਵੋਇਸ ਮੈਸੇਜ ਜਲਦੀ ਦੇ ਨਾਲ ਸੁਣਦੇ ਹਾਂ।
2: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ।
2: ਮੈਂ ਸਤਨਾਮ ਸਿੰਘ ਰਖਰਾ।
1: ਸਤਿ ਸ੍ਰੀ ਅਕਾਲ, ਨਮਸਕਾਰ ਜੀ। ਜੀ ਜੀ ਜੀ,
2: ਪਿਆਰੀ ਬੇਟੀ ਪੂਜਾ ਢਵਾਨੀ ਜੀ
1: ਜੀ,
2: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ।
2: ਬੇਟੀ,
1: ਹਾਂਜੀ,
2: ਕੱਲ ਮਾਂ ਦਿਵਸ ਲੰਘ ਗਿਆ ਹੈ
1: ਜੀ,
2: ਉਸ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ।
1: ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਜੀ।
2: ਮਾਂ ਇੱਕ ਇਹੋ ਜਿਹੀ ਚੀਜ਼ ਦਾ ਨਾਂ ਹੈ ਜਿਹੜੀ ਧੀ ਦੇ ਰੂਪ ਵਿੱਚ ਪਹਿਲਾਂ ਪੈਦਾ ਹੁੰਦੀ ਹੈ, ਵੱਡੀ ਹੋ ਕੇ ਫਿਰ ਉਹ ਪਰਿਵਾਰ ਚ ਵਿਚਰਦੀ ਹੈ
1: ਜੀ,
2: ਤੇ ਅਖੀਰ ਤੇ ਜਦੋਂ ਸ਼ਾਦੀ ਹੋ ਜਾਂਦੀ ਹੈ, ਬਾਲ ਬੱਚੇ ਹੋ ਜਾਂਦੇ ਹੈ, ਉਸ ਤੋਂ ਬਾਅਦ ਚ ਉਹਨੂੰ ਮਾਂ ਦਾ ਦਰਜਾ ਦੇ ਦਿੱਤਾ ਜਾਂਦਾ ਹੈ।
1: ਹਾਂਜੀ
2: ਬੇਟੀ, ਜੋ ਰਿਸ਼ਤੇ ਬਣੇ ਹੈ ਉਹ ਵੀ ਸਾਰੇ ਮਾਂ ਦੇ ਨਾਲ ਹੀ ਜੁੜੇ ਹੁੰਦੇ ਹੈ
1: ਜੀ। ਬਿਲਕੁਲ,
2: ਮਾਂ ਕਿਸੇ ਦੀ ਭੈਣ ਵੀ ਹੁੰਦੀ ਹੈ, ਕਿਸੇ ਦੀ ਧੀ ਹੁੰਦੀ ਹੈ, ਕਿਸੇ ਦੀ ਉਹ ਭੂਆ ਲੱਗਦੀ ਹੈ, ਸਾਰੇ ਰਿਸ਼ਤੇ ਮਾਂ ਦੇ ਨਾਲ ਜੁੜੇ ਰਹਿੰਦੇ ਬੇਟੀ।
1: ਹਾਂਜੀ ਬਿਲਕੁਲ ਜੀ,
2: ਜਦੋਂ ਮਾਂ ਘਰ ਦੇ ਵਿੱਚ ਹਾਜ਼ਰ ਹੁੰਦੀ ਹੈ ਤਾਂ ਸਭ ਨੂੰ ਖੁਸ਼ੀ ਹੁੰਦੀ ਹੈ, ਪਰ ਜਦੋਂ ਮਾਂ ਘਰ ਚੋਂ ਚਲੀ ਜਾਂਦੀ ਹੈ ਤਾਂ ਉਹ ਰਿਸ਼ਤੇ ਵੀ ਸਾਰੇ ਨਾਲ ਹੀ ਲੈ ਜਾਂਦੀ ਹੈ।
1: ਬਿਲਕੁਲ,
2: ਇਸ ਕਰਕੇ ਵੱਧ ਤੋਂ ਵੱਧ ਮਾਂ ਨੂੰ ਪਿਆਰ ਕਰੋ। ਅੱਜ ਬਸ ਇੰਨਾ ਹੀ, ਦਿਲ ਆਪਣਾ ਪੰਜਾਬੀ

0: ਮੈਂ ਸਤਨਾਮ ਸਿੰਘ ਰਖਰਾ ਬਾਗਾ ਪੁਰਾਣਾ ਤੋਂ ਪਿਆਰੀ ਬੇਟੀ ਸਤਿ ਸ੍ਰੀ ਅਕਾਲ।
1: ਮੈਨੂੰ ਏਦਾਂ ਲੱਗਾ ਕਿ ਤੁਹਾਡਾ ਦਿਲ ਵੀ ਥੋੜ੍ਹਾ ਜਿਹਾ ਭਰਿਆ ਹੋਇਆ ਹੈ, ਹੈ ਨਾ। ਗੱਲ ਕਰਦੇ ਕਰਦੇ ਮੈਨੂੰ ਪਤਾ ਬੰਦਾ ਕਿਤੇ ਨਾ ਕਿਤੇ ਖਿਆਲਾਂ ਵਿੱਚ ਚਲੇ ਜਾਂਦਾ ਹੈ, ਆਪਣੀ ਯਾਦਾਂ ਦੇ ਵਿੱਚ ਖੋ ਜਾਂਦਾ ਹੈ ਜੀ। ਸਤਨਾਮ ਸਿੰਘ ਰਖਰਾ ਜੀ, ਬਹੁਤ ਸਹੀ ਗੱਲ ਕਹੀ ਹੈ ਤੁਸੀਂ, ਬਿਲਕੁਲ। ਮਾਂ ਹੀ ਸਾਰੇ ਰਿਸ਼ਤਿਆਂ ਦੀ ਸ਼ੁਰੂਆਤ ਵੀ ਉਸ ਤੋਂ ਹੁੰਦੀ ਹੈ, ਅਤੇ ਉਹਦੇ ਨਾਲ ਹੀ ਸਾਰੇ ਰਿਸ਼ਤੇ ਵੀ ਕਿਤੇ ਨਾ ਕਿਤੇ ਚਲੇ ਜਾਂਦੇ ਨੇ। ਚਲੋ, ਇਸ ਇਮੋਸ਼ਨਲ ਜੇ ਮੈਸੇਜ ਤੋਂ ਬਾਅਦ ਅਗਲਾ ਵੋਇਸ ਮੈਸੇਜ ਸੁਣਦੇ ਹਾਂ ਜੀ।
0: ਮੈਡਮ ਜੀ ਨਮਸਕਾਰ ਜੀ, ਪੂਜਾ ਟਹਾਨੀ ਮੈਡਮ ਜੀ, ਸੁਰਿੰਦਰ ਕੁਮਾਰ ਸੋਪਤੀ, ਸ਼ਾਹਕੋਟ ਜ਼ਿਲ੍ਹਾ ਜਲੰਧਰ ਪੰਜਾਬ ਤੋਂ। ਮੈਡਮ ਜੀ
1: ਜੀ ਨਮਸਕਾਰ ਜੀ,
0: ਮੈਂ ਤੁਹਾਡਾ ਪ੍ਰੋਗਰਾਮ ਤਕਰੀਬਨ 7:15 ਵਜੇ ਦਾ ਸੁਣ ਰਿਹਾ ਜੀ।
1: ਠੀਕ ਹੈ ਜੀ, ਵਾਹ।
0: ਜਿਹੜਾ ਤੁਸੀਂ ਸਾਡੀ ਅੱਜ ਮੁਲਾਕਾਤ ਕਰਵਾਈ ਆ, ਸਾਡੇ ਮੈਡਮ ਜੀ ਸੀਗੇ,
1: ਹਾਂਜੀ,
0: ਉਹਨਾਂ ਨਾਲ ਕਰਵਾਈ ਆ, ਜਿਹੜੇ ਕਿ ਆਪਣੇ ਚੂਹੇ ਆ, ਜਿਹੜੇ ਜੰਗਲੀ ਚੂਹੇ ਹੁੰਦੇ ਆ, ਤੇ ਜੰਗਲੀ ਆਪਣੇ
1: ਨੀਲਗਾ ਹੁੰਦੀ ਹੈ, ਜੰਗਲੀ ਸੂਰ ਜੀ ਜੀ ਜੀ,
0: ਸਾਨੂੰ ਬਹੁਤ ਅੱਜ ਜਾਣਕਾਰੀ ਦਿੱਤੀ ਜੀ
1: ਜੀ,
0: ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਜੀ ਜੀ ਜੀ ਜੀ,
0: ਪੂਜਾ ਟਹਾਨੀ ਜੀ,
1: ਹਾਂਜੀ।
0: ਤੇ ਇੱਕ ਜਿਹੜਾ ਮੈਡਮ ਜੀ ਨੇ ਬੁਝਾਰਤ ਪਾਈ ਆ, ਉਹਦਾ ਜਵਾਬ ਹੈਗਾ ਘੜੀ।
1: ਠੀਕ ਹੈ ਜੀ।
0: ਮੈਡਮ ਜੀ ਪ੍ਰੋਗਰਾਮ ਤੁਸੀਂ ਬਹੁਤ ਵਧੀਆ ਪੇਸ਼ ਕਰ ਰਹੇ ਹੋ, ਬਹੁਤ ਵਧੀਆ, ਆਵਾਜ਼ ਬੜੀ ਕਲੀਅਰ ਆ ਰਹੀ ਤੁਹਾਡੀ ਜੀ।
1: ਥੈਂਕ ਯੂ ਜੀ।
0: ਇੱਕ ਅਸੀਂ ਜਿੰਨਾ ਵੀ ਪ੍ਰੋਗਰਾਮ ਤੁਹਾਡਾ ਸੁਣਦੇ ਆ, ਉਹਦਾ ਪੂਰਾ ਆਨੰਦ ਮਾਣ ਰਹੇ ਆ ਮੈਡਮ ਜੀ।
1: ਜੀ
0: ਧੰਨਵਾਦ। ਸੁਰਿੰਦਰ ਕੁਮਾਰ ਸੋਪਤੀ, ਸ਼ਾਹਕੋਟ ਜ਼ਿਲ੍ਹਾ ਜਲੰਧਰ ਪੰਜਾਬ ਤੋਂ, ਚੜ੍ਹਦੀ ਕਲਾ ਚ ਰਹਿੰਦੇ ਆ, ਨਜ਼ਾਰੇ ਲੈਂਦੇ ਆ, ਰੋਜ਼ ਜਨਮ ਦਿਨ ਮਨਾਉਂਦੇ ਆ ਮੈਡਮ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਇਹਦੀ ਚੜ੍ਹਦੀ ਕਲਾ ਚ ਰੱਖੇ। ਅੱਗੇ ਬੜਾ ਹੀ ਲੰਬਾ ਸਾਰਾ ਮੇਰੇ ਕੋਲ ਇੱਕ ਮੈਸੇਜ ਪਹੁੰਚ ਗਿਆ, ਜਲਦੀ ਦੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ। ਲਿਖ ਰਹੇ ਨੇ ਕਿ ਨਮਸਕਾਰ ਮੈਡਮ ਪੂਜਾ ਟੋਹਾਨੀ ਜੀ, ਪੜ੍ਹ ਦਿਓ ਨਾ, ਮੇਰਾ ਨਾ ਮੇਰਾ ਬਿਲਕੁਲ ਸਹੀ ਲਿਖਿਆ, ਜ਼ਰਾ ਆਪਣੀ ਜ਼ਬਾਨੀ ਜੀ। ਅਰੇ ਓਕੇ, ਕੀ ਮਾਂ ਕੀ ਹੁੰਦੀ ਮਾਂ ਦੀ ਕਹਾਣੀ ਜੀ। ਭੁਪਿੰਦਰ ਸਿੰਘ ਪਿੰਡ ਚੀਚਾ ਅੰਮ੍ਰਿਤਸਰ ਤੋਂ ਲਿਖ ਕੇ ਭੇਜ ਰਹੇ ਨੇ, ਡੈਡੀਕੇਟਡ ਟੂ ਐਵਰੀ ਮਦਰ। ਮਾਂ ਦਾ ਕਰਜ਼ ਕੋਈ ਮੋੜ ਨਹੀਂ ਸਕਦਾ, ਇੰਨੀ ਦੌਲਤ ਕੋਈ ਜੋੜ ਨਹੀਂ ਸਕਦਾ। ਭੁਪਿੰਦਰ ਸਿੰਘ ਤੂੰ ਵੀ ਮਾਂ ਕਰਕੇ ਹੀ ਆਇਆ, ਜਿਸ ਨੇ ਤੈਨੂੰ ਇਹ ਸੋਹਣਾ ਜਗਤ ਦਿਖਾਇਆ, ਨਿੱਕੇ ਹੁੰਦੇ ਨੂੰ ਆਪਣਾ ਦੁੱਧ ਚੁੰਘਾਇਆ, ਹਰ ਇੱਕ ਲਾਡ ਤੈਨੂੰ ਖੂਬ ਲੜਾਇਆ, ਮਾੜਾ ਕੱਪੜਾ ਕਦੇ ਤੈਨੂੰ ਨਹੀਂ ਪੁਆਇਆ, ਸ਼ਹਿਜ਼ਾਦਿਆਂ ਵਾਂਗ ਤੈਨੂੰ ਸਜਾਇਆ। ਪੂਰੀ ਵਾਹ ਨਾਲ ਪੜ੍ਹਾਇਆ ਲਿਖਾਇਆ, ਵਧੀਆ ਸਕੂਲ ਵਿੱਚ ਤੈਨੂੰ ਸੀ ਪਾਇਆ, ਭਾਵੇਂ ਆਪਣਾ ਜੀਵਨ ਵਿੱਚ ਤੰਗੀਆਂ ਹੰਡਾਇਆ, ਪਰ ਤੈਨੂੰ ਕਦੇ ਕੋਈ ਦੁੱਖ ਨਹੀਂ ਪਹੁੰਚਾਇਆ। ਮਾਂ ਤਾਂ ਹੁੰਦੀ ਸਭ ਦੀ ਜਨਮਦਾਤੀ, ਫਿਰ ਪਤਾ ਨਹੀਂ ਕਿਉਂ ਦੁਨੀਆ ਮਾਵਾਂ ਦਾ ਦਿਲ ਦੁਖਾਉਂਦੀ, ਕੋਈ ਜੋ ਭੁੱਖੀ ਰਹਿ ਕੇ ਸਾਡੇ ਮੂੰਹ ਵਿੱਚ ਪਾਉਂਦੀ, ਸਾਨੂੰ ਜੀਵਨ ਜਾਚ ਹੈ ਮਾਂ ਸਿਖਾਉਂਦੀ, ਚੁੱਕ ਚੁੱਕ ਕੇ ਸਾਨੂੰ ਰਹੀ ਸਹੀ ਗਲਤ ਗੱਲ ਲਾਉਂਦੀ। ਜੀ ਬਿਲਕੁਲ, ਬੜੀ ਲੰਬੀ ਜਿਹੀ ਕਵਿਤਾ ਹੈ, ਲੇਕਿਨ ਫਿਰ ਫਿਲਹਾਲ ਜਿੰਨੀ ਵੀ ਪੜ੍ਹ ਹੋਈ ਮੈਂ ਜ਼ਰੂਰ ਪੜ੍ਹੀ, ਲੇਕਿਨ ਭੁਪਿੰਦਰ ਸਿੰਘ ਜੀ ਤੁਸੀਂ ਬਹੁਤ ਸੋਹਣੀ ਕਵਿਤਾ ਲਿਖੀ ਹੈ। ਅਗਲਾ ਮੈਸੇਜ ਮੇਰੇ ਕੋਲ ਆਇਆ ਹੈ ਜੀ, ਲਿਖ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਪੂਜਾ ਮੈਮ, ਨਾਈਸ ਪ੍ਰੋਗਰਾਮ। ਬਲਦੇਵ ਸਿੰਘ ਪਿੰਡ ਚੀਚਾ ਪਕਨਾ ਅੰਮ੍ਰਿਤਸਰ ਤੋਂ ਲਿਖ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ ਤਾਰੀਫ ਕਰਨ ਦੇ ਲਈ। ਅੱਗੇ ਮੈਸੇਜ ਆਇਆ ਹੈ ਸਾਨੂੰ ਜਸਵਿੰਦਰ ਸ਼ਰਮਾ ਹੋਰਾਂ ਦਾ, ਪਿੰਡ ਜੈ ਸਿੰਘ ਵਾਲਾ ਬਠਿੰਡਾ ਤੋਂ। ਪਾਣੀ ਆਪਣਾ ਰਾਹ ਆਪ ਬਣਾਵੇ, ਸਾਡੇ ਅੰਦਰ ਵੀ ਖਿੱਚ ਉਹ ਅੱਲਾ ਪਾਵੇ, ਲਿਖਣਾ ਤੇ ਗਾਉਣਾ ਉਹ ਗੁਰੂ ਸਿਖਾਵੇ, ਸਰਮਾ ਨਿਤ ਗੁਣ ਮਾਲਕ ਦੇ ਗਾਵੇ। ਅੱਛਾ, ਜਸਵਿੰਦਰ ਸ਼ਰਮਾ ਜੀ ਇਹਨਾਂ ਦਾ ਨਾਮ ਹੈ, ਤੇ ਇਹਨਾਂ ਨੇ ਆਪ ਲਿਖੀ ਆ, ਬਹੁਤ ਸੋਹਣੀ ਲਿਖੀ ਆ ਜੀ। ਗੱਲ ਬਿਲਕੁਲ ਸਹੀ ਹੈ, ਪਰਮਾਤਮਾ ਦੇ ਗੁਣ ਗਾਣੇ ਚਾਹੀਦੇ ਨੇ। ਇੱਕ ਹੋਰ ਸਾਨੂੰ ਹੈਂਡ ਰਿਟਨ ਚਿੱਠੀ ਆਈ ਹੈ ਜੀ, ਜ਼ਿਲ੍ਹਾ ਫਾਜ਼ਿਲਕਾ ਪਿੰਡ ਘੁੜਿਆਣਾ ਤੋਂ, ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪਿੰਦਰ ਬਰਾੜ, ਗੁਰਸ਼ਬਦ ਬਰਾੜ ਲਿਖਦੇ ਨੇ, ਰੱਬ ਕਦੋਂ ਚੇਤੇ ਆਉਂਦਾ ਹੈ, ਫਕੀਰ ਨੂੰ ਹਰ ਵੇਲੇ, ਪਾਪੀ ਨੂੰ ਮੌਤ ਵੇਲੇ, ਚੋਰਾਂ ਨੂੰ ਫੜੇ ਜਾਣ 'ਤੇ, ਗਰੀਬ ਨੂੰ ਭੁੱਖ ਲੱਗਣ 'ਤੇ, ਅਮੀਰ ਨੂੰ ਬਿਮਾਰ ਹੋ ਜਾਣ 'ਤੇ, ਕੰਜੂਸ ਨੂੰ ਪੈਸੇ ਖੋ ਜਾਣ 'ਤੇ, ਕਿਸਾਨ ਨੂੰ ਨਾ ਮੀਂਹ ਪੈਣ 'ਤੇ, ਮੁਸਾਫਿਰ ਨੂੰ ਗੱਡੀ ਲੰਘ ਜਾਣ 'ਤੇ, ਵਪਾਰੀ ਨੂੰ ਘਾਟਾ ਪੈ ਜਾਣ 'ਤੇ, ਨੇਤਾ ਨੂੰ ਚੋਣ ਹਾਰ ਜਾਣ 'ਤੇ, ਵਿਦਿਆਰਥੀ ਨੂੰ ਪੇਪਰ ਵੇਲੇ, ਅਫਸਰ ਨੂੰ ਰਿਸ਼ਵਤ ਲੈਂਦੇ ਫੜੇ ਜਾਣ 'ਤੇ ਰੱਬ ਯਾਦ ਆਉਂਦਾ ਹੈ। ਪਰ ਮੈਨੂੰ ਲੱਗਦਾ ਕਿ ਮੈਨੂੰ ਤਾਂ ਹਰ ਵੇਲੇ ਹੀ ਰੱਬ ਯਾਦ ਆਉਂਦਾ ਹੈ, ਅਤੇ ਆਉਣਾ ਵੀ ਚਾਹੀਦਾ। ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਲਿਖ ਰਹੇ ਨੇ, ਲਾਜ਼ਮੀ ਹੁੰਦੀਆਂ ਨੇ ਤਸਵੀਰਾਂ ਖਿੱਚਣੀਆਂ ਵੀ, ਕਿਉਂਕਿ ਸ਼ੀਸ਼ਾ ਕਦੇ ਵੀ ਲੰਘੇ ਹੋਏ ਪਲ ਨਹੀਂ ਦਿਖਾਉਂਦਾ, ਪਲ ਫਟਾਫਟ ਲੰਘ ਰਹੇ ਨੇ, ਔਰ ਮੈਸੇਜ ਧੜਾਧੜ ਮੇਰੇ ਕੋਲ ਆ ਰਹੇ ਨੇ, ਔਰ ਮੈਂ ਉਨੀ ਸਪੀਡ ਦੇ ਨਾਲ ਮੈਨੂੰ ਲੱਗਦਾ ਕਿ ਫੱਟੇ ਚੱਕ ਰਹੀ ਹਾਂ ਮੈਸੇਜ ਪੜ੍ਹਨ ਦੇ। ਅੱਗੇ ਦਵਿੰਦਰ ਕੁਮਾਰ ਭਾਰਗੋ ਕੈਂਪ ਜਲੰਧਰ ਤੋਂ, ਗੁੱਡ ਮਾਰਨਿੰਗ ਮੈਡਮ ਜੀ, ਸਾਨੂੰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ ਜੀ, ਥੈਂਕ ਯੂ ਜੀ, ਥੈਂਕ ਯੂ, ਅਤੇ ਤੁਹਾਡਾ ਜੀ ਤੁਸੀਂ ਪ੍ਰੋਗਰਾਮ ਸੁਣਦੇ ਹੋ ਔਰ ਫੀਡਬੈਕ ਦਿੰਦੇ ਹੋ। ਬਸ ਮੇਰੇ ਕੋਲ ਥੋੜ੍ਹਾ ਜਿਹਾ ਸਮਾਂ ਰਹਿ ਗਿਆ ਹੈ, ਔਰ ਉਹਦੇ ਵਿੱਚ ਮੇਰੇ ਕੋਲ ਇੱਕ ਹੈ ਜੀ, ਮੈਸੇਜ ਤਾਂ ਬਹੁਤ ਸਾਰੇ ਹੈ, ਔਰ ਕੋਸ਼ਿਸ਼ ਕੀਤੀ ਸਾਰਿਆਂ ਨੂੰ ਪੜ੍ਹਨ ਦੀ, ਸਾਰੇ ਤਾਂ ਨਹੀਂ ਪੜ੍ਹ ਹੋਏ, ਜਿੰਨੇ ਵੀ ਪੜ੍ਹ ਹੋਏ ਆ ਸੁਣ ਹੋਏ, ਉਮੀਦ ਕਰਦੀ ਹਾਂ ਬਾਕੀ ਨਾਰਾਜ਼ ਨਹੀਂ ਹੋਣਗੇ। ਬਿੰਦੂ ਸ਼ੇਖ ਹੋਰਾਂ ਨੇ ਜਲੰਧਰ ਤੋਂ ਸਾਨੂੰ ਮੈਸੇਜ ਕੀਤਾ ਸੀ, ਬਾਕੀ ਵੀ ਹੋਰ ਬਹੁਤ ਸਾਰੇ ਸਾਡੇ ਦੋਸਤ ਲਿਸਨਰ ਜਿਨ੍ਹਾਂ ਦੇ ਨਾਮ ਨਹੀਂ

ਪਾਈ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਦੀ ਔਰ ਜਾਂਦੇ ਜਾਂਦੇ ਮੈਨੂੰ ਲੱਗਦਾ ਕਿ ਜਿਨ੍ਹਾਂ ਦੇ ਵੀ ਨਾਮ ਰਹਿ ਗਏ ਨੇ ਸਾਨੂੰ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਵੀ ਸੁਖਵਿੰਦਰ ਸਿੰਘ ਜੌੜ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੇ ਮੈਸੇਜ ਭੇਜਿਆ ਹੈ। ਬਾਕੀ ਅਹਿਮਦਗੜ੍ਹ ਮੰਡੀ ਪੰਜਾਬ ਤੋਂ ਮੁਹੰਮਦ ਅਨਵਰ ਅੰਸਾਰੀ ਹੋਰਾਂ ਨੇ ਵੀ ਸਾਡਾ ਮੈਸੇਜ ਸ਼ੇਅਰ ਕੀਤਾ ਸੀ। ਲਓ ਜੀ ਬਸ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਸੀ, ਕੁਛ ਆਖਰੀ ਦੇ ਪਲ ਬਾਕੀ ਰਹਿ ਗਏ ਨੇ ਔਰ ਤੁਹਾਡੇ ਅਗਲੇ ਆਰਜ਼ੇ ਦੋਸਤ। ਵੈਸੇ ਮੈਂ ਝੂਠ ਬੋਲਣ ਲੱਗੀ ਹਾਂ, ਬੜੇ ਗੁੱਸੇ ਨਾਲ ਮੈਨੂੰ ਦੇਖ ਰਹੇ ਨੇ, ਹੁਣ ਸੱਚ ਇਹ ਕਿ ਮੈਨੂੰ ਗੁੱਸੇ ਨਾਲ ਦੇਖ ਹੀ ਨਹੀਂ ਰਹੇ, ਉਹ ਬੜੇ ਪਿਆਰ ਦੇ ਨਾਲ ਹੱਸ ਕੇ ਦੇਖ ਰਹੇ ਕਿ ਕੁੜੀ ਬੋਲੀ ਜਾਂਦੀ ਪਈ ਹੈ ਔਰ ਇਹ ਤੋਂ ਗਾਣਾ ਗਾਉਣ ਦਾ ਟਾਈਮ ਨਹੀਂ ਸੀ। ਬੜੀ ਪਿਆਰੀ ਜੀ ਮੁਸਕੁਰਾਹਟ ਦੇ ਨਾਲ ਰਣਦੀਪ ਅਗਲਾ ਸਫ਼ਰ ਅੱਗੇ ਲੈ ਕੇ ਜਾਣਗੇ। ਤਦ ਤੱਕ ਆਪਣਾ ਰੱਖੋ ਢੇਰ ਸਾਰਾ ਖਿਆਲ ਅਤੇ ਮੈਨੂੰ ਪੂਜਾ ਟੋਹਾਨੀ ਨੂੰ ਕਰਦੇ ਰਹੋ ਯਾਦ। ਅਗਲੀ ਵਾਰ ਜਲਦੀ ਹੀ ਆਸ ਅਤੇ ਉਮੀਦ ਨਾਲ ਮੈਂ ਤਾਂ ਫਿਲਹਾਲ ਤੁਹਾਨੂੰ ਓਕੇ ਬਾਏ ਬਾਏ ਟਾਟਾ ਸੀ ਯੂ ਕਰ ਰਹੀ ਹਾਂ। Bye, take care, have a very good Monday and great week ahead. Love you all.

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ 'ਤੇ ਹੋਣਗੇ। ਉਹ ਅੱਜ ਹੈਦਰਾਬਾਦ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਤਾਮਿਲਨਾਡੂ ਵਿੱਚ TVK ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਨ ਰੰਗਾਮਸਾਮੀ ਨੂੰ ਪੁਡੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿੱਚ ਸਕੈਮ ਜੈੱਟ ਕੰਬਸਟਰ ਦੀ ਸਫਲ ਪਰਖ ਨਾਲ ਹਾਈਪਰੋਨੋਸਟਿਕ ਮਿਜ਼ਾਇਲ ਵਿਕਾਸ ਪ੍ਰੋਜੈਕਟ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ 'ਚ ਸੰਭਾਵਿਤ ਹੜ੍ਹਾਂ ਅਤੇ ਲੂ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਵੀ ਕਰਨਗੇ।

ਕੇਂਦਰ ਸਰਕਾਰ ਨੇ ਕਿਰਤ ਕੋਡ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦ ਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਆਊਟਸੋਰਸ ਅਤੇ ਕੰਟਰੈਕਟਰ ਵਰਕਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰੀ ਸੰਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ।

ਤੇ ਉਧਰ ਗੈਂਗਸਟਰਾਂ ਦੀ ਵਾਰ ਮੁਹਿੰਮ ਦੇ 109ਵੇਂ ਦਿਨ ਕੱਲ ਪੰਜਾਬ ਪੁਲਿਸ ਨੇ 536 ਥਾਵਾਂ ਤੇ ਛਾਪੇਮਾਰੀ ਦੌਰਾਨ 221 ਵਿਅਕਤੀਆਂ ਨੂੰ 17 ਹਥਿਆਰ ਸਮੇਤ ਗ੍ਰਿਫਤਾਰ ਕੀਤਾ। ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਕੰਦ ਵਿੱਚ ਏਸ਼ੀਆ ਮੁੱਕੇਬਾਜ਼ੀ ਅੰਡਰ 15 ਅਤੇ ਅੰਡਰ 17 ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ।

ਜੀ ਦੋਸਤੋ, ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਵਾਕਈ ਅੱਜ ਸੱਚੀ ਬੜਾ ਮਸਤ ਮਸਤ ਜਿਹਾ ਮਾਹੌਲ ਬਣਿਆ ਹੋਇਆ ਅਤੇ ਸਟੂਡੀਓ ਦੀ ਘੜੀ 'ਤੇ 10:22:05 ਹੋ ਚੁੱਕੇ ਨੇ ਅਤੇ ਫਿਜ਼ਾ ਮੂਵੀ ਦਾ ਇਹ ਵਾਲਾ ਸੌਂਗ ਜਿਹੜਾ ਕਿ ਤੁਹਾਨੂੰ ਅਤੇ ਮੈਨੂੰ ਸਭ ਨੂੰ ਮਸਤ ਮਸਤ ਕਰ ਗਿਆ ਅਤੇ ਕਦੇ ਕਦੇ ਨਾ ਕੁਛ ਬਾਹਰ ਮਤਲਬ ਆਸਮਾਨ 'ਤੇ ਵੀ ਮੌਸਮ ਕੁਛ ਇੱਦਾਂ ਦਾ ਹੋਵੇ ਅਤੇ ਉੱਧਰੋਂ ਪ੍ਰੋਗਰਾਮ ਗੀਤ ਬਾਹਰ ਚੱਲਦਾ ਹੋਵੇ ਤਾਂ ਉਹਦੇ ਵਿੱਚ ਗੀਤਾਂ ਦੀ ਲੜੀ ਵੀ ਜਿਹੜੀ ਨਾ ਉਹ ਮਸਤ ਮਸਤ ਵਾਲੀ ਹੋਵੇ ਜੀ। ਬਿਲਕੁਲ, ਅਗਲੀ ਫਿਲਮ ਹੈ ਜੀ ਕੱਲ ਹੋ ਨਾ ਹੋ, ਜਿਹਦੇ ਵਿੱਚ ਗੀਤ ਗੁਣਗੁਣਾਇਆ ਜੀ ਸੋਨੂ ਨਿਗਮ ਨੇ। ਪ੍ਰਿਟੀ ਜੀ ਵੂਮੈਨ ਹੈ, ਤੁਸੀਂ ਸੋਚਿਆ ਹੋਣਾ ਕਿ ਪ੍ਰਿਟੀ ਜ਼ਿੰਟਾ ਤਾਂ ਨਹੀਂ ਕਹਿ ਰਹੀ। ਹਾਂਜੀ ਹਾਂਜੀ, ਬਸ ਜੀ ਸ਼ਬਦਾਂ ਦਾ ਥੋੜ੍ਹਾ ਜਿਹਾ ਹੇਰ ਫੇਰ ਹੁੰਦਾ ਅਤੇ ਕਈ ਵਾਰ ਅੱਖ ਚਮਕਦੀਆਂ ਨਾ ਬੰਦਾ ਕੁਛ ਦਾ ਕੁਛ ਸੋਚ ਲੈਂਦਾ। ਹਾਂਜੀ, ਪਰ ਤੁਹਾਡੇ ਕਰਕੇ ਕਿ ਤੁਸੀਂ ਆਪਣੇ ਮਾਇੰਡ ਨੂੰ ਕਿੰਨਾ ਕੁ ਜ਼ਿਆਦਾ ਚੁਸਤ ਫੁਰਤ ਰੱਖਦੇ ਹੋ, ਕਿਉਂਕਿ ਹਾਲੇ ਤਾਂ ਜੀ ਸਵੇਰ ਦਾ ਮੌਸਮ ਹੈ ਅਤੇ ਸਵੇਰ ਦੇ ਵਿੱਚ ਹੀ ਤੁਸੀਂ ਜੇਕਰ ਇੱਧਰੋਂ ਉੱਧਰ ਹੋ ਗਏ ਅਤੇ ਫਿਰ ਜੀ ਪੂਰਾ ਦਿਨ ਕਿੱਦਾਂ ਬਿਤਾਓਗੇ? ਬਿਲਕੁਲ ਜੀ, ਬਿਤਾਉਣਾ ਤੁਸੀਂ ਦਿਨ ਪੂਰਾ ਐਫ ਐਮ ਰੇਨਬੋ ਦੇ ਨਾਲ, ਯਾਨੀ ਕਿ 102.7 ਮੈਗਾਹਰਟਸ। ਫਿਲਮ ਹੈ ਜੀ ਕੱਲ ਹੋ ਨਾ ਹੋ, ਜੋ ਕਿ 2003 ਦੇ ਵਿੱਚ ਰਿਲੀਜ਼ ਹੋਈ ਸੀ। ਸ਼ਾਨ ਦੀ ਆਵਾਜ਼ ਦੇ ਵਿੱਚ ਇਹ ਗੀਤ, ਜਿਹਦੇ 'ਤੇ ਹੁਣ ਆਪਾਂ ਮਸਤ ਮਸਤ ਤਾਂ ਡਾਂਸ ਕਰ ਲਿਆ ਅਤੇ ਹੁਣ ਆ ਜਾਓ ਜੀ ਡਿਸਕੋ, ਕੁਛ ਤੋਂ ਡਿਸਕੋ ਵਾਲਾ ਮਾਹੌਲ ਬਣਾ ਦਿਆ ਜਾਏ।

ਬਿਲਕੁਲ ਜੀ, ਇੱਦਾਂ ਹੀ ਕਾਰਵਾਈ ਦੇ ਨਾਲ ਨਾਲ ਜਿਹੜਾ ਸਾਡਾ ਜ਼ਿੰਦਗੀ ਦਾ ਸਫ਼ਰ ਹੈ ਉਹ ਵੀ ਇੱਦਾਂ ਹੀ ਚੱਲਦਾ ਰਹਿਣਾ ਚਾਹੀਦਾ ਹੈ। ਖੁਸ਼ੀਆਂ ਤੋਂ ਬਾਅਦ ਗਮ ਅਤੇ ਗਮ ਤੋਂ ਬਾਅਦ ਖੁਸ਼ੀ ਆਉਣੀ ਸੁਭਾਵਿਕ ਹੈ। ਬਸ ਆਪਣੇ ਮੂਡ ਨੂੰ ਥੋੜ੍ਹਾ ਜਿਹਾ ਚਿਲ ਕਰਕੇ ਰੱਖਣਾ ਹੈ ਅਤੇ ਚਿਲ ਪਿਲ ਵਾਲਾ ਮਾਹੌਲ ਆਪਣੇ ਆਪ ਹੀ ਸਿਰਜ ਜਾਣਾ ਹੈ। 102.7 ਮੈਗਾਹਰਟਸ ਦੀ ਪ੍ਰੋਗਰਾਮ ਗੀਤ ਬਹਾਰ।

ਵੈਲ ਫਰੈਂਡਸ, 90 ਦੇ ਦਹਾਕਿਆਂ ਦੇ ਵਿੱਚ ਬਣੀ ਹੋਈਆਂ ਬਹੁਤ ਸਾਰੀਆਂ ਫਿਲਮਾਂ ਨੇ ਔਰ ਉਹਨਾਂ ਫਿਲਮਾਂ ਦੇ ਵਿੱਚੋਂ ਚੁਣਿੰਦਾ ਕੁਝ ਫਿਲਮਾਂ ਨੇ ਜਿਹੜੀਆਂ ਕਿ ਹਮੇਸ਼ਾ ਦਰਸ਼ਕਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਰਾਜ ਕਰਦੀਆਂ ਰਹੀਆਂ ਨੇ। ਉਹਨਾਂ ਦੇ ਵਿੱਚੋਂ ਕੁਝ ਫਿਲਮਸ ਜੋ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਈ ਹਾਂ, ਜਿਹਦੇ ਵਿੱਚੋਂ ਬਹੁਤ ਸਾਰੇ ਗੀਤ ਤੁਸੀਂ ਇੰਜੋਏ ਕੀਤੇ ਨੇ। 90 ਦੀਆਂ ਸਭ ਤੋਂ ਸਟਾਈਲਿਸ਼ ਰੋਮਾਂਟਿਕ ਡਰਾਮਾ ਫਿਲਮਾਂ ਵਿੱਚੋਂ ਇੱਕ ਮੰਨੀ ਜਾਣ ਵਾਲੀ ਇੱਕ ਹੋਰ ਫਿਲਮ ਹੈ ਜਿਹਦਾ ਨਾਮ ਹੈ ਜੀ ਯੇ ਦਿਲ ਲਗੀ। ਯੇ ਦਿਲ ਲਗੀ ਇਸ ਫਿਲਮ ਦੇ ਵਿੱਚ ਲਵ ਟ੍ਰਾਇੰਗਲ, ਫੈਮਿਲੀ ਸਟੇਟਸ ਅਤੇ ਟਰੂ ਫੀਲਿੰਗ ਨੂੰ ਵੀ ਬਹੁਤ ਐਂਟਰਟੇਨਮੈਂਟ ਦੇ ਤਰੀਕੇ ਦੇ ਨਾਲ ਦਿਖਾਇਆ ਗਿਆ ਹੈ। ਵੈਸੇ ਤਾਂ ਨੋ ਡਾਊਟ ਕਿ ਹਰ ਫਿਲਮ ਦੇ ਵਿੱਚ ਪਿਆਰ, ਇਜ਼ਹਾਰ, ਤਕਰਾਰ ਤਾਂ ਚੱਲਦੀ ਹੈ ਜਿਵੇਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਚੱਲਦੀ ਰਹਿੰਦੀ ਹੈ। ਜ਼ਿੰਦਗੀ ਦੇ ਵਿੱਚ ਜੋ ਕੁਝ ਹੁੰਦਾ ਹੈ, ਹੋ ਰਿਹਾ ਹੈ, ਹੋ ਚੁੱਕਿਆ ਹੈ ਜਾਂ ਹੋਣ ਵਾਲਾ ਹੁੰਦਾ ਹੈ, ਉਹਦੇ ਮੁਤਾਬਿਕ ਹੀ ਫਿਲਮਾਂ ਜਿਹੜੀਆਂ ਨੇ ਡਾਇਰੈਕਟਰ ਡਾਇਰੈਕਟ ਕਰਦੇ ਨੇ, ਰਾਈਟਰਸ ਲਿਖਦੇ ਨੇ। ਅਤੇ ਕੁਝ ਅਜਿਹੀਆਂ ਫਿਲਮਾਂ ਵੀ ਹੁੰਦੀਆਂ ਨੇ ਜਿਹੜੀ ਕਿ ਨੇ ਰੋਜ਼ਮਰਾ ਦੀ ਜ਼ਿੰਦਗੀ ਜਾਂ ਆਮ ਜ਼ਿੰਦਗੀ ਤੋਂ ਵੀ ਲਈਆਂ ਜਾਂਦੀਆਂ ਨੇ, ਪਰ ਫਿਲਮ ਯੇ ਦਿਲਗੀ ਜਿਹੜੀ ਹੈ ਕੁਝ ਡਿਫਰੈਂਟ ਹੈ। ਅਕਸ਼ੇ ਕੁਮਾਰ ਜੋ ਕਿ ਵਿਜੇ ਦਾ ਰੋਲ ਨਿਭਾਉਂਦੇ ਨੇ, ਰਿਸਪੋਂਸੀਬਲ ਹੁੰਦੇ ਨੇ, ਮੈਚਿਓਰ ਹੁੰਦੇ ਨੇ ਅਤੇ ਬਿਜ਼ਨਸਮੈਨ ਹੁੰਦੇ ਨੇ, ਅਤੇ ਉੱਧਰ ਹੀ ਸੈਫ ਅਲੀ ਖਾਨ ਜੋ ਕਿ ਵਿੱਕੀ ਹੁੰਦਾ, ਕੇਅਰ

ਫ੍ਰੀ ਹੁੰਦਾ ਜਿਹਨੂੰ ਬਿਲਕੁਲ ਵੀ ਫਿਕਰ ਨਹੀਂ ਹੁੰਦੀ ਆਪਣੀ ਜ਼ਿੰਦਗੀ ਦੀ। ਅਤੇ ਦੂਜੇ ਪਾਸੇ ਕਾਜੋਲ ਦੀ ਜਿਹੜਾ ਸਪਨਾ ਸਿੰਪਲ ਬੈਕਗਰਾਊਂਡ ਤੋਂ ਆਏ ਹੋਏ ਫੈਸ਼ਨ ਵਰਲਡ ਵਿੱਚ ਆਪਣੀ ਪਛਾਣ ਬਣਾਉਂਦਾ। ਮਤਲਬ ਤਿੰਨੋਂ ਲੀਡ ਰੋਲ, ਵੱਖਰੇ ਵੱਖਰੇ ਸੁਭਾਅ, ਵੱਖਰੇ ਵੱਖਰੇ ਕਰੈਕਟਰ ਅਤੇ ਵੱਖਰੇ ਵੱਖਰੇ ਰੋਲ ਦੇ ਨਾਲ ਆਪਣੇ ਆਪ ਨੂੰ ਪੂਰੀ ਫਿਲਮ ਦੇ ਵਿੱਚ ਪੂਰੇ ਸੁਪਰ ਸਟਾਰ ਵਾਂਗ ਉੱਭਰ ਕੇ ਨਿਖਰਦੇ ਨੇ ਅਤੇ ਸਾਡੇ ਵੱਲੋਂ ਪਸੰਦ ਕੀਤੇ ਜਾਂਦੇ ਨੇ। ਬਿਲਕੁਲ ਜੀ, ਹੁਣ ਹੋਏਗਾ ਇਸ ਫਿਲਮ ਦਾ ਗੀਤ, ਯਾਨੀ ਕਿ 1994 ਦੇ ਵਿੱਚ ਬਣੀ ਹੈ ਫਿਲਮ ਯੇ ਦਿਲਗੀ, ਲਤਾ ਮੰਗੇਸ਼ਕਰ ਐਂਡ ਕੁਮਾਰ ਸਾਨੂ ਦੀ ਆਵਾਜ਼ ਦੇ ਵਿੱਚ।

जी दोस्तों, छोटे जी ब्रेक तो बाद मुड़ तो वधदे आ अपने प्रोग्राम वाल जिहदा नाम है जी गीत बहार। तुसी फिकर नहीं करना, तुहाडा बहार मतलब गीतां दी बहार दा जिहड़ा सिलसिला है बिल्कुल भी असीं टुट्टण नहीं देना। स्टूडियो की घड़ी ती 10:52 ते 58 सैकेंड हो चुके ने। ਇਹ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇਗਾ ਪੂਰੇ 11 ਵਜੇ ਤੱਕ, ਅਤੇ ਇਸ ਤੋਂ ਬਾਅਦ ਤੁਹਾਡਾ ਫੇਵਰੇਟ ਵਾਲਾ ਸ਼ੋਅ ਵੀ ਜਲਦ ਲੈ ਕੇ ਹਾਜ਼ਰ ਹੁੰਦੇ ਹਾਂ। ਪਰ ਉਹਦੇ ਲਈ ਇਹ ਪ੍ਰੋਗਰਾਮ ਸੁਣਨਾ ਪਏਗਾ, ਕਿਉਂਕਿ ਜੀ ਪ੍ਰੋਗਰਾਮ ਹੀ ਬੜਾ ਪਿਆਰਾ ਅਤੇ ਰੋਮੈਂਟਿਕ ਗੀਤਾਂ ਦਾ ਕਾਰਵਾ ਹੈ। ਸਟੇ ਟਿਊਨ 102.7 ਮੈਗਾਹਰਟਜ਼ 'ਤੇ।

ਜੀ ਦੋਸਤੋ, ਸਟੂਡੀਓ ਦੀ ਘੜੀ 'ਤੇ ਟਾਈਮ ਜਿਹੜਾ ਨਾ ਉਹ ਪੂਰੇ ਦਾ ਪੂਰਾ ਆਪਣੇ ਹਿਸਾਬ ਦੇ ਨਾਲ ਨਹੀਂ ਚੱਲਦਾ, ਉਹ ਸਮੇਂ ਦੇ ਹਿਸਾਬ ਦੇ ਨਾਲ ਚੱਲਦਾ, ਕਿਉਂਕਿ ਜਿੱਦਾਂ ਜਿੱਦਾਂ ਸਟੂਡੀਓ ਦੀ ਘੜੀ ਅੱਗੇ ਅੱਗੇ ਵੱਧਦੀ ਜਾਂਦੀ ਹੈ ਤਾਂ ਟਾਈਮ ਸਾਨੂੰ ਅਲਰਟ ਕਰਦਾ ਰਹਿੰਦਾ ਹੈ ਕਿ ਬਈ ਅਗਲਾ ਪ੍ਰੋਗਰਾਮ ਹੋਣ ਦਾ ਸਮਾਂ ਜਿਹੜਾ ਹੋਣ ਵਾਲਾ ਹੈ, ਕਿਉਂਕਿ ਜੇ ਤੁਹਾਡਾ ਸਭ ਦਾ ਫੇਵਰੇਟ ਵਾਲਾ ਸ਼ੋਅ ਹੈ, ਤੁਹਾਨੂੰ ਸਭ ਨੂੰ ਪਤਾ ਹੈ ਜੀ, ਬਿਲਕੁਲ ਮੈਨੂੰ ਖੁਦ ਨੂੰ ਪਤਾ ਹੈ ਕਿ ਤੁਹਾਡਾ ਅਗਲਾ ਵਾਲਾ ਸ਼ੋਅ ਜਿਹੜਾ ਹੈ ਬਿਲਕੁਲ ਤਿਆਰ ਬਰ ਤਿਆਰ ਹੈ, ਜੋ ਕਿ ਮੈਂ ਹੀ ਲੈ ਕੇ ਹਾਜ਼ਰ ਹੋਣਾ, ਲੇਕਿਨ ਉਸਦੇ ਲਈ ਹਾਲੇ ਕੁਝ ਸੈਕਿੰਡ ਬਾਕੀ ਨੇ, ਸੋ ਸੁਣਦੇ ਰਹੋ ਇਹ ਵਾਲਾ ਹੀ ਪ੍ਰੋਗਰਾਮ ਦਾ ਲਾਸਟ ਵਾਲਾ ਟਰੈਕ, ਬਸ ਕੁਛ ਵੇਲਾ ਬਾਅਦ ਫਿਰ ਮਿਲਦੇ ਹਾਂ।

ਮਿਊਜ਼ੀਕਲੀ ਔਰਸ ਬਿਲਕੁਲ ਜੀ, ਹਰ ਘੰਟਾ ਜਿਹੜਾ ਹੈ ਤੁਹਾਡਾ ਬੀਤਦਾ 102.7 ਮੈਗਾਹਰਟਜ਼ ਜੋ ਕਿ ਤੁਸੀਂ ਟਿਊਨ ਕਰਕੇ ਰੱਖਦੇ ਹੋ, ਅਤੇ ਤੁਹਾਡਾ ਸਭ ਦਾ ਫੇਵਰੇਟ ਵਾਲਾ ਸ਼ੋਅ ਜਿਹਦਾ ਨਾਮ ਹੈ ਜੀ ਪੰਜਾਬੀ ਤੜਕਾ, ਯਾਨੀ ਕਿ ਫੋਨ ਇਨ ਫਰਮਾਇਸ਼ੀ। ਲਓ ਜੀ, ਸ਼ੁਰੂ ਹੋ ਚੁੱਕਿਆ ਹੈ ਅਤੇ ਪੂਰਾ ਇੱਕ ਘੰਟਾ ਤੁਸੀਂ ਨੰਬਰ ਡਾਇਲ ਕਰਦੇ ਰਹਿਣਾ ਹੈ, ਕਿਉਂਕਿ ਜੇਕਰ ਕਰਦੇ ਰਹੋਗੇ ਨੰਬਰ

ਇਹ ਕਿ ਸਿਰਫ ਸਾਲ ਦੇ ਵਿੱਚ ਇੱਕ ਦਿਨ ਹੀ ਆਪਣੀ ਮਾਂ ਨੂੰ, ਆਪਣੀ ਮੰਮੀ ਨੂੰ, ਆਪਣੀ ਮੋਮ ਨੂੰ ਸੈਲੀਬ੍ਰੇਟ ਵਾਸਤੇ ਰੱਖਣਾ ਚਾਹੀਦਾ, ਮਤਲਬ ਸਾਨੂੰ ਇੱਕ ਦਿਨ ਹੀ ਤੋਹਫ਼ਾ ਦੇਣਾ ਚਾਹੀਦਾ ਅਤੇ ਅੱਗੋਂ ਪਿੱਛੋਂ ਜਿਹੜੇ ਬਾਕੀ 365 ਦਿਨਾਂ 'ਚੋਂ ਬਾਕੀ ਵਾਲੇ ਦਿਨ ਰਹਿ ਗਏ ਨੇ ਉਦੋਂ ਅਸੀਂ ਆਪਣੀ ਮੰਮਾ ਨੂੰ ਭੁੱਲ ਜਾਈਏ। ਨਹੀਂ ਜੀ, ਇੱਦਾਂ ਨਹੀਂ ਹੋਣਾ ਚਾਹੀਦਾ। ਸਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕਰਨੇ ਨੇ ਕਿ ਇੱਕ ਦਿਨ ਵਿੱਚ ਹੀ ਤੁਸੀਂ ਆਪਣੇ ਵਟਸਐਪ 'ਤੇ, ਮੋਬਾਈਲਸ 'ਤੇ, ਇੰਸਟਾ 'ਤੇ ਰੀਲ ਬਣਾ ਕੇ ਜਾਂ ਸਟੇਟਸ ਲਗਾ ਕੇ ਆਪਣੇ ਮੰਮਾ ਦੇ ਨਾਲ ਪਿਆਰੀ ਜਿਹੀ ਫੋਟੋ ਲਗਾ ਕੇ ਤੁਸੀਂ ਇਹ ਜਤਾ ਸਕਦੇ ਹੋ ਇੱਕ ਦਿਨ ਦੇ ਵਿੱਚ ਕਿ ਤੁਸੀਂ ਵਾਕਈ ਆਪਣੇ ਮਦਰ ਨੂੰ, ਆਪਣੀ ਮਾਂ ਨੂੰ, ਆਪਣੀ ਦਾਦੀ ਮੰਮਾ ਨੂੰ ਕਿੰਨਾ ਪਿਆਰ ਕਰਦੇ ਹੋ। ਅਤੇ ਇਹਦੇ ਵਾਸਤੇ ਤੁਸੀਂ ਨੰਬਰ ਡਾਇਲ ਕਰਨਾ ਹੈ ਜੀ 0181 23 42 174, ਅਤੇ ਤੁਹਾਡੀ ਗੱਲਬਾਤ ਹੋਏਗੀ ਮੇਰੇ ਨਾਲ, ਯਾਨੀ ਕਿ ਤੁਹਾਡੀ ਪਿਆਰੀ ਦੋਸਤ ਰਣਦੀਪ ਕੌਰ ਦੇ ਨਾਲ। ਅਤੇ ਫਟਾਫਟ ਨੰਬਰ ਡਾਇਲ ਕਰੋ ਅਤੇ ਪਹਿਲੀ ਕਾਲ ਜਿਨ੍ਹਾਂ ਦੇ ਵੀ ਆਏਗੀ ਆਪਾਂ ਉਹਨਾਂ ਦੀ ਆਵਾਜ਼ ਸੁਣਾਉਣੀ ਹੈ ਜੀ, ਤੁਹਾਨੂੰ ਸੁਣਾਵਾਂਗੀ ਅਤੇ ਮੈਂ ਖੁਦ ਵੀ ਸੁਣਾਂਗੀ ਅਤੇ ਨਾਲ ਦੀ ਨਾਲ ਇਸ ਟੋਪਿਕ 'ਤੇ ਜੋ ਕਿ ਮਦਰਸ ਡੇ ਵਾਲਾ ਸਪੈਸ਼ਲ ਡੇ ਹੈ ਇਹਦੇ 'ਤੇ ਗੱਲ ਕਰਾਂਗੇ। ਅਤੇ ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਪਹਿਲਾ ਗੀਤ ਇੰਜੋਏ ਕਰਦੇ ਹਾਂ ਇਸ ਪ੍ਰੋਗਰਾਮ ਦਾ।

0: ਕਿੱਦਾਂ ਸੈਲੀਬ੍ਰੇਟ ਕਰ ਰਹੇ ਹੋ ਜੀ ਮਦਰਸ
1: ਬਸ
0: ਡੇ?
1: ਮਦਰ ਡੇ ਤਾਂ ਜ਼ਰੂਰੀ ਨਹੀਂ ਹੋਣਾ, ਦੇਣਾ ਚਾਹੀਦਾ, ਹਮੇਸ਼ਾ ਇੱਜ਼ਤ ਰੱਖਣੀ ਚਾਹੀਦੀ ਹੈ। ਹਾਂਜੀ,
0: ਬਿਲਕੁਲ
1: ਇਹ
0: ਬਿਲਕੁਲ।
1: ਮਾਂ ਪਿਓ ਕਦੀ ਜ਼ਿੰਦਗੀ ਲੱਭਣੇ ਨਹੀਂ, ਇਹਨਾਂ ਨੂੰ ਦਰਜਾ ਦਿੱਤਾ ਗਿਆ ਆਤਮਾ ਦਾ।
0: ਬਿਲਕੁਲ ਬਿਲਕੁਲ।
1: ਪਹਿਲੇ ਮਾਂ ਪਿਓ, ਫਿਰ ਪਰਮਾਤਮਾ।
0: ਤਾਂ ਹੀ ਤਾਂ ਕਹਿੰਦੇ ਨੇ ਕਿ ਪਰਮਾਤਮਾ ਕਹਿੰਦੇ ਨੇ ਕਿ ਹਰ ਕਿਸੇ ਕੋਲ ਆ ਨਹੀਂ ਸੀ ਸਕਦਾ, ਦਿਲਾਂ ਦੇ ਵਿੱਚ ਤਾਂ ਰਹਿੰਦਾ ਹੈ, ਪਰ ਕਹਿੰਦੇ ਇਸ ਕਰਕੇ ਉਹਨੇ ਪੇਰੈਂਟਸ ਮਾਪੇ ਦੇ ਦਿੱਤੇ ਨੇ, ਮਾਂ ਦੇ ਦਿੱਤੀ ਹੈ ਕਿ ਜਦੋਂ ਵੀ ਤੂੰ ਮੈਨੂੰ ਯਾਦ ਕਰਨਾ ਹੈ ਤਾਂ ਤੇਰੇ ਸਾਹਮਣੇ ਉਹ ਸਾਕਸ਼ਾਤ ਤਸਵੀਰ ਹੈ।
1: ਬਿਲਕੁਲ ਬਿਲਕੁਲ
0: ਜੀ ਸਰ। ਸਰ ਗੀਤ ਕਿਹੜਾ ਸੁਣੋਗੇ?
1: ਗੀਤ ਆਪਣੀ ਮਰਜ਼ੀ ਨੂੰ ਤੁਸੀਂ ਲਾ ਦਿਓ, ਗੁਰਦਾਸ ਮਾਨ ਦਾ।
0: ਠੀਕ ਹੈ ਸਰ ਜੀ, ਧੰਨਵਾਦ ਬਹੁਤ ਬਹੁਤ ਕਾਲ ਕਰਨ ਦੇ ਲਈ। ਔਰ ਵਾਕਿਆ ਜੀ, ਪੇਰੈਂਟਸ ਦਾ ਸਤਿਕਾਰ ਹਮੇਸ਼ਾ ਹੁੰਦਾ ਰਹਿਣਾ ਚਾਹੀਦਾ, ਕਿਉਂਕਿ ਮਾਪਿਆਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਕਈ ਵਾਰ ਹੁੰਦਾ ਹੈ ਕਿ ਅਸੀਂ ਗੁੱਸੇ ਨਾਰਾਜ਼ਗੀ ਦੇ ਵਿੱਚ, ਕਿਉਂਕਿ ਸਾਨੂੰ ਸਮਝ ਨਹੀਂ ਹੁੰਦੀ, ਅਤੇ ਜਦੋਂ ਸਾਨੂੰ ਸਮਝ ਆਉਂਦੀ ਹੈ ਉਦੋਂ ਸਾਨੂੰ ਸਮਝ ਲੱਗ ਜਾਂਦੀ ਹੈ ਕਿ ਵਾਕਈ ਸਾਡੇ ਪੇਰੈਂਟਸ, ਸਾਡੇ ਮਾਪੇ ਜੋ ਵੀ ਕੁਝ ਸਾਡੇ ਲਈ ਕਹਿੰਦੇ ਨੇ, ਉਹ ਸਾਡੇ ਭਵਿੱਖ ਵਾਸਤੇ, ਮਤਲਬ ਭਵਿੱਖ ਵਾਸਤੇ ਬਹੁਤ ਜ਼ਰੂਰੀ ਹੈ, ਅਤੇ ਭਵਿੱਖ ਨੂੰ ਉਜਵਲ ਕਰਨ ਦੇ ਲਈ, ਵਧੀਆ ਰੱਖਣ ਦੇ ਲਈ ਇਹ ਸੇਧ ਜਿਹੜੀ ਹੈ ਰੱਖਣੀ ਚਾਹੀਦੀ ਹੈ। ਗੁਰਦਾਸ ਮਾਨ ਜੀ ਹੁਣਾਂ ਦੀ ਆਵਾਜ਼ ਦੇ ਵਿੱਚ ਅਗਲਾ ਟਰੈਕ ਹੈ ਜੀ ਤੁਹਾਡੇ ਰੇਡੀਓ ਸੈਟਸ 'ਤੇ, ਮਾਪੇ।

0: ਰਫ਼ਤਾਰ ਜਿਹੜੀ ਚੱਲਦੀ ਰਹਿੰਦੀ ਅਤੇ ਸਮਾਂ ਜਿਹੜਾ ਉਹ ਭੱਜਦਾ ਰਹਿੰਦਾ। ਇਸ ਤਰ੍ਹਾਂ ਸਾਡੀ ਜ਼ਿੰਦਗੀ ਦਾ ਸਮਾਂ ਵੀ ਅੱਗੇ ਵੱਧਦਾ ਰਹਿੰਦਾ। ਪ੍ਰੋਗਰਾਮ ਜਿਹੜਾ ਜੀ ਪੰਜਾਬੀ ਤੜਕਾ ਫੋਨ ਇਨ ਫਰਮਾਇਸ਼ੀ, ਅਗਲੀ ਕਾਲ ਸਾਡੇ ਤੱਕ ਪਹੁੰਚ ਚੁੱਕੀ ਹੈ। ਹੈਲੋ।
1: ਮਾਤ ਪਿਤਾ ਕੇ ਚਰਨ ਛੂਏ ਜੋ ਚਾਰੋ ਤੀਰਥ ਧਾਮ ਫਲ ਪਾਵੇ, ਜੋ ਅਸੀਸ ਮਾਂ ਬਾਪ ਦਿਲ ਸੇ ਦੇ ਦੇ, ਮੈਡਮ ਜੀ ਭਗਵਾਨ ਸੇ ਵੀ ਟਾਲੀ ਨਾ ਜਾਵੇ।
0: ਕਿਆ ਬਾਤ ਹੈ, ਕਿਆ
1: ਬਾਤ ਹੈ ਜੀ। ਨਮਸਕਾਰ।
0: ਨਮਸਕਾਰ ਜੀ।
1: ਸਤੀਸ਼ ਗੁਲਿਆਨੀ ਦਿਲਕੁਸ਼ਾ ਮਾਰਕੀਟ ਜਲੰਧਰ। ਮੈਡਮ ਜੀ, ਮਾਂ ਦੀ ਗੱਲ ਚੱਲ ਰਹੀ ਹੈ
0: ਜੀ,
1: ਤੇ ਮਾਂ ਜੀ ਉਹ ਚੀਜ਼ ਹੈ ਮਾਂ ਦੁਨੀਆਂ ਚ ਜਿਹਦਾ ਅਸੀਂ ਦੇਣਾ ਦੇ ਹੀ ਨਹੀਂ ਸਕਦੇ ਜੀ। ਕਿਉਂਕਿ ਜਦੋਂ ਪਹਿਲੀ ਵਾਰੀ ਬੱਚਾ ਕਹਿੰਦਾ ਨਾ, ਸਭ ਤੋਂ ਪਹਿਲੇ ਮਾਂ ਹੀ ਕਹਿੰਦਾ ਜੀ। ਜਦੋਂ ਅਸੀਂ ਕਦੇ ਜਾਂਦੇ ਹਾਂ ਕਿਤੇ ਗਿਰਦਿਆਂ ਤੇ, ਸਭ ਤੋਂ ਪਹਿਲੇ ਸਾਡੇ ਮੂੰਹ ਚੋਂ ਲਫ਼ਜ਼ ਨਿਕਲਦਾ ਮਾਂ।
0: ਹਾਂ, ਤੇ ਜਦੋਂ ਸੱਟ ਲੱਗਦੀ ਹੈ ਨਾ, ਉਦੋਂ ਵੀ ਚੇਤੇ ਆਉਂਦਾ, ਹਾਏ ਮੰਮੀ,
1: ਹਾਏ ਮਾਂ। ਮੈਡਮ, ਜਦੋਂ ਬੱਚਾ ਪਹਿਲੀ ਵਾਰੀ ਮਾਂ ਕਹਿੰਦਾ ਨਾ, ਤੇ ਮੈਂ ਕਹਿੰਦਾ ਮਾਂ ਦਾ ਉਸ ਟਾਈਮ ਫੁੱਲ ਨਹੀਂ ਸਮਾਉਂਦੀ, ਮਾਂ ਸੋਚਦੀ ਸਾਰੀ ਆਪਣੀ ਗੋਖੜੀ ਚ ਲੈ ਕੇ ਏਦਾਂ ਉਹਨੂੰ ਕੁੱਟਦੀ, ਏਦਾਂ ਚੁੰਮਦੀ ਕਿ ਸਾਰੀ ਦੁਨੀਆਂ ਦੀ ਜਿੱਦਾਂ ਜੰਨਤ ਉਹਨੂੰ ਮਿਲ ਗਈ ਹੋਵੇ।
0: ਬਿਲਕੁਲ ਬਿਲਕੁਲ, ਵਾਕਿਆ ਜੀ, ਮਾਂ ਦਾ ਦੂਜਾ ਜਨਮ ਹੁੰਦਾ ਹੈ।
1: ਮਾਂ ਦਾ ਕਰਜ਼ਾ ਨਹੀਂ ਉਤਾਰ ਸਕਦੇ ਮਾਂ ਬਾਪ ਦਾ। ਮੈਡਮ ਜੀ, ਮਾਂ ਦਾ ਰੋਲ
0: ਬਰਾਬਰ ਦਾ ਹੀ ਰੋਲ ਹੈ ਜੀ, ਜਿੰਨਾ ਮਾਂ ਦਾ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਅਹਿਮੀਅਤ, ਇੰਨੇ ਸਾਡੇ ਫਾਦਰ ਦੀ।
1: ਸੁਖੀ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਆਸ਼ੀਰਵਾਦ ਲਓ। ਕਦੀ ਜਿੱਦਾਂ ਸਾਡੇ ਬਜ਼ੁਰਗ ਹੋ ਜਾਂਦੇ ਨਾ, ਸ਼ਾਮ ਨੂੰ ਮੈਡਮ ਅਸੀਂ ਘਬਰਾਉਂਦੇ ਹਾਂ, ਆਪਾਂ ਜੇ ਜਾਂਦੇ ਹਾਂ ਤੇ ਸਿੱਧਾ ਸਮਾਨ ਲੈ ਕੇ ਆਪਣੀ ਵਾਈਫ ਕੋਲ ਚਲੇ ਜਾਂਦੇ ਹਾਂ, ਜਾਂ ਆਪਣੇ ਮਾਂ ਬਾਪ ਕੋਲ ਪਹਿਲਾਂ ਮਿਲੋ, ਉਹਨਾਂ ਦਾ ਆਸ਼ੀਰਵਾਦ ਲਓ, ਸਵੇਰੇ ਆਉਣ ਲੱਗਿਆ ਵੀ ਉਹਨਾਂ ਨੂੰ ਮਿਲ ਕੇ ਆਓ। ਕੁਛ ਨੀ ਮੰਗਦੇ ਸੀ, ਪਿਆਰ ਮੰਗਦੇ ਜੀ।
0: ਬਿਲਕੁਲ ਬਿਲਕੁਲ ਜੀ,
1: ਤੇ ਪਿਆਰ ਵੰਡੋ ਜੀ, ਉਹਨਾਂ ਨੂੰ ਆਸ਼ੀਰਵਾਦ ਲਓ, ਤੇ ਤੁਹਾਨੂੰ ਕਦੀ ਕਿਸੇ ਚੀਜ਼ ਦੀ ਕਮੀ ਆਏਗੀ ਨਹੀਂ। ਇਹ ਮੇਰੀ ਜ਼ਿੰਦਗੀ ਦਾ ਤਜਰਬਾ ਜੀ। ਮੇਰੀ ਮੰਮੀ ਮੈਨੂੰ ਕਹਿੰਦੀ ਸੀ, ਮੈਡਮ ਜੀ ਬਚਪਨ ਦੀ ਗੱਲ ਹੈ, ਮੇਰੇ ਕੋਲ ਸਾਈਕਲ ਵੀ ਨਹੀਂ ਸੀ
0: ਜੀ,
1: ਤੇ ਮੈਨੂੰ ਕਹਿੰਦੀ ਸੀ ਤੂੰ ਮਿਹਨਤ ਕਰ, ਕਿਸੇ ਨਾ ਹੈਰਾ ਫੇਰੀ ਜ਼ਿੰਦਗੀ ਨਹੀਂ ਕਰਨੀ, ਕਿਸੇ ਨਾਲ ਠੱਗੀ ਠੋਰੀ ਨਾ ਕਰੀ, ਕਿਸੇ ਦਾ ਹੱਕ ਨਾ ਮਾਰੀ, ਤੇ ਇੱਕ ਦਿਨ ਗੱਡੀਆਂ ਹੀ ਘੁੰਮੇਗਾ। ਮੈਂ ਕਿਹਾ ਮਾਤਾ ਕਿਉਂ ਮਜ਼ਾਕ ਕਰਦੀ, ਜਿਹਦੇ ਕੋਲ ਸਾਈਕਲ ਵੀ ਨਹੀਂ, ਗੱਡੀਆਂ ਕਿੱਥੋਂ ਲੱਗੇਗਾ। ਔਰ ਮੈਡਮ ਅੱਜ ਬਿਲਕੁਲ ਸੱਚ ਹੋਇਆ ਜੀ, ਗੱਡੀਆਂ ਹੀ ਘੁੰਮ ਰਿਹਾ, ਕੋਠੀਆਂ ਚ ਰਹਿ ਰਿਹਾ, ਕੋਈ ਕਮੀ ਨਹੀਂ। ਸਾਕਸ਼ਾਤ
0: ਜਿਹੜੀ ਦੇਵੀ ਹੁੰਦੀ ਨੇ, ਉਹ ਕੰਠ ਤੇ ਜਦੋਂ ਆਣ ਕੇ ਬਿਰਾਜਮਾਨ ਹੁੰਦੀ ਹੈ ਤੇ ਕਹਿੰਦੇ ਫਿਰ ਗੱਲਾਂ ਆਪਣੇ ਆਪ ਸੱਚ ਹੋ ਜਾਂਦੀਆਂ ਨੇ।
1: ਹਾਂ, ਕੱਲ ਮੈਡਮ ਮੈਂ ਮਾਂ ਦੇ ਦਿਨ ਸੀ, ਸੁਣ ਰਿਹਾ ਸੀ ਪ੍ਰੋਗਰਾਮ ਤੇ, ਬਹੁਤ ਯਾਦ ਆਈ ਉਹਨਾਂ ਦੀ। ਤੇ ਮੈਡਮ ਜੀ, ਵਾਈਫ ਦਾ ਵੀ ਉਹਨਾਂ ਰੋਲ ਹੈ।
0: ਬਿਲਕੁਲ ਬਿਲਕੁਲ, ਕਿਉਂਕਿ ਤ੍ਰੀਮਤ ਜਿਹੜੀ ਘਰ ਦੀ ਔਰਤ ਹੈ, ਭਾਵੇਂ ਉਹ ਭੈਣ ਹੈ, ਭਾਵੇਂ ਉਹ ਧੀ ਹੈ, ਭਾਵੇਂ ਮਾਂ ਹੈ, ਭਾਵੇਂ ਨੂੰਹ ਹੈ, ਸਭ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਹੈ ਤਾਂ ਅਕਸਰ ਇੱਕ ਫੀਮੇਲ, ਇੱਕ ਔਰਤ ਹੈ, ਇੱਕ ਮਾਂ ਹੈ ਜੀ।
1: ਜਿੰਨੀ ਅਸੀਂ ਇੱਜ਼ਤ ਆਪਣੀ ਮਾਂ ਦੀ ਕਰਦੇ ਹਾਂ, ਆਪਣੀ ਪਿਤਾ ਜੀ ਕਰਦੇ ਹਾਂ, ਉਹਦੀ ਵਾਈਫ ਦੀ ਵੀ ਕਰਨੀ ਚਾਹੀਦੀ ਹੈ
0: ਜੀ। ਸ਼ੁਕਰੀਆ ਸਰ, ਬਹੁਤ ਵਧੀਆ ਤੁਸੀਂ ਆਪਣੀ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਵਾਕਿਆ ਜੀ, ਸਮਾਂ ਜਦੋਂ ਲੰਘ ਜਾਂਦਾ ਨਾ, ਤੇ ਕਈ ਵਾਰ ਅਸੀਂ ਨਾ ਉਹ ਚੀਜ਼ਾਂ ਮਿਸ ਕਰਦੇ ਹਾਂ ਜਦੋਂ ਟਾਈਮ ਹੁੰਦਾ ਸਾਡੇ ਕੋਲ। ਕਈ ਵਾਰ ਅਸੀਂ ਆਪਣੇ ਪੇਰੈਂਟਸ ਨੂੰ ਨਾ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਨਹੀਂ ਦੱਸ ਸਕਦੇ। ਹਰ ਬੱਚਾ, ਹਰ ਜਿਹੜਾ ਬੇਟਾ ਹੈ, ਬੇਟੀ, ਆਪਣੇ ਪੇਰੈਂਟਸ ਨੂੰ ਜਿੰਦ ਜਾਨ ਤੋਂ ਜ਼ਿਆਦਾ ਪਿਆਰ ਕਰਦਾ, ਪਰ ਇੱਕ ਸਮਾਂ ਹੁੰਦਾ ਕਿ ਜਦੋਂ ਅਸੀਂ ਉਹਨਾਂ ਨੂੰ ਉਹ ਚੀਜ਼ ਨੂੰ, ਫੀਲਿੰਗ ਨੂੰ ਐਕਸਪ੍ਰੈਸ ਨਹੀਂ ਕਰ ਪਾਉਂਦੇ, ਪਰ ਜਦੋਂ ਕਈ ਵਾਰ ਸਮਾਂ ਲੰਘ ਜਾਂਦਾ, ਫਿਰ ਅਸੀਂ ਉਹ ਚੀਜ਼ ਮਿਸ ਕਰਦੇ ਹਾਂ ਕਿ ਕਾਸ਼ ਮੈਂ ਆਪਣੇ ਪੇਰੈਂਟਸ ਨੂੰ, ਆਪਣੇ ਮੰਮੀ ਪਾਪਾ ਨੂੰ ਕਿਹਾ ਹੁੰਦਾ ਕਿ ਮੋਮ, ਡੈਡ, ਆਈ ਲਵ ਯੂ ਸੋ ਮੱਚ, ਕਹਿ ਕੇ ਦੇਖਿਓ ਕਿਸੇ ਦਿਨ, ਦਿਲ ਖੋਲ੍ਹ ਕੇ ਬੈਠ ਕੇ ਗੱਲ ਕਰਕੇ ਦੇਖਿਓ, ਤੁਹਾਨੂੰ ਸੱਚੀ ਨਾ ਬਹੁਤ ਵਧੀਆ ਵਾਲੀ ਵਾਈਬ ਜਿਹੜੀ ਆਏਗੀ। ਅਤੇ ਨੈਕਸਟ ਵਾਲਾ ਟਰੈਕ ਹੈ ਜੀ ਸ਼ੰਕਰ ਮਹਾਦੇਵਨ ਦੀ ਆਵਾਜ਼ ਦੇ ਵਿੱਚ, ਮੋਮ ਵਾਲਾ ਗੀਤ, ਤੁਹਾਡੇ ਰੇਡੀਓ ਸੈਟਸ 'ਤੇ।

0: ਹਾਏ, ਬਾਕੀ ਸੱਚੀ ਗੱਲ ਜੀ, ਮਹਾਦੇਵਨ ਯਾਨੀ ਕਿ ਸ਼ੰਕਰ ਮਹਾਦੇਵਨ ਦਾ ਗੀਤ ਜਿਹੜਾ ਨਾ ਮਾਂ ਨੂੰ ਡੈਡੀਕੇਟ ਕੀਤਾ ਗਿਆ ਹੈ। ਸੱਚੀ ਜੀ, ਕਈ ਵਾਰ ਕੁਝ ਪਲ ਇਹੋ ਜਿਹੇ ਹੁੰਦੇ ਨੇ ਕਿ ਅਸੀਂ ਨਾ ਪੂਰੀ ਦੁਨੀਆ ਤੋਂ ਭਾਵੇਂ ਪਰੇਸ਼ਾਨ ਹੋ ਜਾਈਏ, ਕਿਸੇ ਵੀ ਰਿਸ਼ਤੇ ਤੋਂ ਪਰੇਸ਼ਾਨ ਹੋ ਜਾਈਏ, ਪਰ ਆਪਣੀ ਮਾਂ ਨੂੰ ਉਸ ਸਮੇਂ ਯਾਦ ਕਰਦੇ ਹਾਂ ਕਿ ਹਾਂ, ਮੰਮਾ ਨੇ ਕੁਝ ਕਿਹਾ ਸੀਗਾ, ਕੁਝ ਗੱਲਾਂ ਸਮਝਾਈਆਂ ਸੀਗੀਆਂ। ਮਤਲਬ ਜ਼ਿੰਦਗੀ ਦੇ ਵਿੱਚ ਬੜਾ ਕੁਝ ਹੁੰਦਾ ਰਹਿੰਦਾ, ਜਾਂ ਫਿਰ ਉਹ ਸਮੇਂ 'ਤੇ ਜਦੋਂ ਕਈ ਵਾਰ ਸਾਡੇ ਸੱਟ ਲੱਗ ਜਾਂਦੀ ਹੈ ਤਾਂ ਫਿਰ ਚੇਤੇ ਆਉਂਦਾ ਕਿ ਮੰਮੀ ਨੇ ਕਿਹਾ ਸੀ ਨਾ ਕਿ ਪੰਗੇ ਨਹੀਂ ਲੈਣੇ, ਸੱਟ ਲੱਗ ਸਕਦੀ ਹੈ। ਕਈ ਵਾਰ ਤਾਂ ਗੱਲਾਂ ਯਾਦ ਕਰਕੇ ਸਾਨੂੰ ਹਾਸਾ ਵੀ ਆਉਂਦਾ, ਅਤੇ ਕਈ ਵਾਰ ਹੱਸਦੇ ਹੱਸਦੇ ਅੱਖਾਂ ਸਾਡੀਆਂ ਨਮ ਹੋ ਜਾਂਦੀਆਂ ਨੇ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ
1: ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ ਜੀ, ਸੰਨੀ ਭਗਤ ਬੋਲ ਰਿਹਾ ਜੀ, ਭਾਰਤ ਕੈਂਪ ਜਲੰਧਰ ਤੋਂ ਜੀ।
0: ਹਾਂਜੀ ਸੰਨੀ ਜੀ, ਤੁਹਾਡੀ ਜਿਹੜੀ ਟੜਾਕ ਦੀ ਆਵਾਜ਼ ਹੈ ਨਾ, ਸੰਨੀ ਤੋਂ ਹੀ ਪਤਾ ਲੱਗ ਜਾਂਦਾ ਕਿ ਸੰਨੀ ਉਹੀ ਵਾਲਾ ਸੰਨੀ ਹੈ। ਵਾਕਈ ਵਾਕਈ ਮੈਂ ਕਹਿ ਰਹੀ ਸੀ ਅੱਜ ਕਿ ਜਿੰਨਾ, ਵੈਸੇ ਤਾਂ ਹਰ ਕਿਸੇ ਨੂੰ ਆਪਣੇ ਪੇਰੈਂਟਸ ਨਾਲ ਪਿਆਰ ਹੈ, ਪਰ ਜਿਨ੍ਹਾਂ ਨੇ ਨਾ ਦਿਲ ਭਰਿਆ ਹੋਇਆ ਪਿਆਰ ਦੇ ਨਾਲ ਕਿ ਹਾਂ ਉਬਾਲੇ ਮਾਰਿਆ ਕਿ ਮੰਮ ਪਾਪਾ ਦਾ ਪਿਆਰ ਅਸੀਂ ਮਤਲਬ ਕਿ ਦੱਸਣਾ ਦੁਨੀਆ ਭਰ ਨੂੰ, ਅੱਜ ਸਭ ਦੀ ਕਾਲ ਲੱਗੇਗੀ। ਮੈਗਨੇਟ ਹੈਗਾ ਨਾ।
1: ਬਾਕੀ ਤੁਸੀਂ ਮੈਡਮ ਜੀ, ਅੱਜ ਮਦਰ ਡੇ ਵੀ ਖਾ ਲੈ ਤੇ ਕੱਲ ਵੀ ਤਾਂ ਬਹੁਤ ਲੱਗੀ ਸੀ, ਪਰ ਦਿਨ ਦੀ ਕੋਲ ਲੱਗੀ ਤੇ ਅੱਜ ਚਲੋ ਲੱਗ ਗਈ ਕੋਲ। ਬਾਕੀ ਮਾਂ ਤਾਂ ਦੇਖਦੇ ਨੇ, ਉਹ ਕੁਛ ਵੀ ਨਹੀਂ ਸਕਦਾ ਜੀ।
0: ਜੀ ਜੀ ਜੀ,
1: ਉਹ ਕਹਿੰਦੇ ਆ ਮੈਡਮ ਜੀ, ਜਦੋਂ ਛੋਟੇ ਹੋਏ ਮਾਂ ਸਾਡੀ ਲੈਟਰੀ ਬਾਥਰੂਮ ਚੱਕ ਰਹੀ ਸੀ ਤੇ ਅੱਜ ਮੈਡਮ ਜੀ ਮੈਂ ਤੁਹਾਨੂੰ ਦੱਸਦਾ ਵਾ, ਮੇਰੀ ਮੰਮੀ ਆ ਬਿਮਾਰ ਆ
0: ਜੀ,
1: ਤੇ ਮੈਂ ਆਪਾਂ ਦੋਨੇ ਭਰਾ
0: ਕਰਨੀ ਵੀ ਚਾਹੀਦੀ, ਕਿਉਂਕਿ ਇੱਕ ਏਜ ਤੋਂ ਬਾਅਦ ਪੇਰੈਂਟਸ ਜਿਹੜੇ ਨੇ ਬੱਚੇ ਬਣ ਜਾਂਦੇ ਨੇ, ਉਹ ਫਿਰ ਜਿੱਦ ਵੀ ਕਰਦੇ ਨੇ, ਨਾਰਾਜ਼ ਵੀ ਹੁੰਦੇ ਨੇ।
1: ਮਹੀਨੇ ਧਿਆਨ ਰੱਖਿਆ ਪੇਟ ਦੇ, ਤੇ ਫਿਰ ਆਪਾਂ ਵੀ ਤੇ ਉਹਨਾਂ ਨੂੰ ਫਿਰ ਮੈਡਮ ਵੀ ਆਪਣੇ ਦੱਸਣਾ ਜੀ।
0: ਵਾਕੀ ਵਾਕੀ ਬਹੁਤ ਸਹੀ ਗੱਲ ਹੈ, ਬਹੁਤ ਪਿਆਰੀ ਔਰ ਸੋਹਣੀ ਗੱਲ ਹੈ, ਬੜਾ ਵਧੀਆ ਮੈਸੇਜ ਹੈ, ਸਾਡੇ ਲਿਸਨਰਸ ਤੱਕ ਇਹ ਪਹੁੰਚ ਗਿਆ ਹੋਣਾ ਕਿ ਵਾਕਈ ਆਪਣੇ ਪੇਰੈਂਟਸ ਨੂੰ ਬਹੁਤ ਸਾਰਾ ਪਿਆਰ ਦਿਓ ਔਰ ਸੱਚੀ ਦਿਲੋਂ ਦਿਓ, ਸਿਰਫ ਸਟੇਟਸ ਜਾਂ ਵੀਡੀਓਸ ਜਾਂ ਰੀਲਸ 'ਤੇ ਇੱਕ ਦਿਨ ਵਾਸਤੇ ਉਹ ਪਿਆਰ ਨਾ ਜਿਤਾਓ ਕਿ ਜਿੱਥੇ ਤੁਹਾਨੂੰ ਦੂਸਰੇ ਦੇਖ ਸਕਣ, ਪਬਲਿਕ ਦੇਖ ਸਕੇ, ਤੁਹਾਡੇ ਆਪਣੇ ਫੀਲ ਕਰ ਸਕਣ, ਉਹ ਵਾਲਾ ਪਿਆਰ ਦਿਓ। ਜੀ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਗੀਤ ਤੁਹਾਨੂੰ ਕਿਹੜਾ ਸੁਣਾ ਦਿੱਤਾ ਜਾਵੇ? ਜੀ ਜੀ ਜੀ ਜੀ, ਤੁਹਾਡੀ ਫਰਮਾਇਸ਼ ਬਹੁਤ ਜਲਦ ਪੂਰੀ ਹੋਣ ਜਾ ਰਹੀ ਹੈ। ਮੈਂ ਤੁਹਾਨੂੰ ਦੱਸ ਦਵਾਂ ਕਿ 0181 43 44 ਨੰਬਰ ਤੁਸੀਂ ਡਾਇਲ ਕਰਨਾ ਹੈ ਅਤੇ ਗੱਲਬਾਤ ਹੋਏਗੀ ਤੁਹਾਡੀ ਮੇਰੇ ਨਾਲ, ਯਾਨੀ ਕਿ ਰਣਦੀਪ ਕੌਰ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਫੋਨ ਇਨ ਫਰਮਾਇਸ਼ੀ, ਯਾਨੀ ਕਿ ਪੰਜਾਬੀ ਤੜਕਾ। ਅਗਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਜੇਕਰ ਅਸੀਂ ਮੰਮਾ ਨੂੰ ਯਾਦ ਕਰਦੇ ਹਾਂ ਤਾਂ ਫਿਰ ਅਸੀਂ ਬਾਪੂ ਨੂੰ ਕਿੱਦਾਂ, ਮਤਲਬ ਪਾਪਾ ਨੂੰ ਕਿੱਦਾਂ ਭੁੱਲ ਸਕਦੇ ਹਾਂ।

0: ਜੀ ਦੋਸਤੋ, ਜਦੋਂ ਸਾਨੂੰ ਆਪਣੇ ਮਾਪਿਆਂ ਦੇ, ਆਪਣੇ ਪੇਰੈਂਟਸ ਦੇ ਸਾਰੇ ਖੁਆਬ ਯਾਦ ਹੋਣ ਕਿ ਉਹਨਾਂ ਨੇ ਸਾਨੂੰ ਔਖੇ ਵੇਲੇ ਵੀ ਸੌਖੇ ਕੀਤਾ ਹੈ, ਆ ਭਾਵੇਂ ਭੁੱਖੇ ਰਹੇ ਨੇ ਅਤੇ ਪਰ ਸਾਨੂੰ ਕਦੇ ਭੁੱਖੇ ਨਹੀਂ ਰਹਿਣ ਦਿੱਤਾ, ਧੁੱਪਾਂ ਦੇ ਵਿੱਚ ਵੀ ਸਾਨੂੰ ਛਾਵਾਂ ਕੀਤੀਆਂ ਨੇ ਅਤੇ ਠੰਡ ਦੇ ਵਿੱਚ ਵੀ ਸਾਨੂੰ ਗਲਵਕੜੀ ਪਾ ਕੇ ਨਿੱਘ ਦਿੱਤਾ ਹੈ, ਅਤੇ ਫਿਰ ਸਾਨੂੰ ਉਹ ਸਮਾਂ ਕਦੇ ਨਹੀਂ ਭੁੱਲਣਾ ਚਾਹੀਦਾ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅਤੇ ਮੈਂ ਉਸ ਤੋਂ ਪਹਿਲੇ ਤੁਹਾਨੂੰ ਦੱਸ ਦੇਵਾਂ 0181 43 144 ਨੰਬਰ ਡਾਇਲ ਕਰਕੇ ਤੁਸੀਂ ਵੀ ਗੱਲ ਕਰ ਸਕਦੇ ਹੋ ਮੇਰੇ ਨਾਲ ਅਤੇ ਆਪਣੇ ਪੇਰੈਂਟਸ ਦੀ ਕੋਈ ਵੀ ਯਾਦ ਸਾਂਝੀ ਕਰ ਸਕਦੇ ਹੋ। ਐਫ ਐਮ ਬੈਨ 102.7 ਮੈਗਾਹਰਟਸ 'ਤੇ। ਹੈਲੋ,
1: ਹਾਂਜੀ, ਆਪਦੇ ਜੀ ਮੈਂ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਹਰਬੰਸ ਸਿੰਘ ਬੋਲ ਰਿਹਾ ਜੀ, ਪਿੰਡ ਢੱਡੇ, ਡਿਸਟ੍ਰਿਕਟ ਬਠਿੰਡਾ ਤੋਂ।
0: ਜੀ ਹਰਬੰਸ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਬੜੀ ਚਿਰ ਬਾਅਦ ਕਾਲ ਲੱਗੀ ਹੈ ਕਿ ਛੇਤੀ ਛੇਤੀ ਲੱਗ ਜਾਂਦੀ ਹੈ। ਚਲੋ ਮੰਨ
1: ਲੈਨੇ
0: ਆ, ਦੇਖ ਲੋ ਫਿਰ ਕਿੱਦਾਂ ਲੱਗ ਗਈ ਹੈ ਨਾ। ਅੱਛਾ ਜੀ, ਠੀਕ ਹੈ ਜੀ, ਚਲੋ ਕੋਈ ਗੱਲ ਨੀ, ਅਸੀਂ ਹੁਣ ਅਟੈਂਡ ਕਰ ਲਿਆ। ਤੇ ਸਰ, ਪੇਰੈਂਟਸ ਦੀ ਕੋਈ ਯਾਦ, ਕੋਈ ਮੰਮੀ ਪਾਪਾ ਦੀ ਯਾਦ ਸਾਡੇ ਨਾਲ ਸਾਂਝੀ ਕਰੋ।
1: ਯਾਦ ਆ ਜੀ, ਮੰਮੀ ਆ ਤੇ ਮਾਤਾ ਦੇ ਆ ਜੀ।
0: ਜੀ,
1: ਇਹ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਜੀ ਹਰੀ ਬਾਰੀ।
0: ਹਾਂ, ਤੁਸੀਂ ਮਨਾਉਂਦੇ ਹੋ ਇਹ ਵਾਲਾ ਦਿਨ?
1: ਮਨਾਉਂਦੇ ਨਹੀਂ, ਤਾਂ ਮਾਤਾ ਚਲਾਣੇ ਕਰ ਗਈ ਸੀ ਉਹ।

0: ਤੱਕ ਇਹੋ ਜਿਹੀ ਚੀਜ਼ ਹੈ ਜੀ, ਦੇਹ ਨੂੰ ਹਰ ਵਕਤ ਹੀ ਆਪਾਂ ਪੇਸ਼ ਕਰ ਸਕਦੇ।
1: ਤੁਹਾਡੇ ਬੱਚੇ ਤੁਹਾਡੇ ਜਿੱਦਾਂ ਹੁਣ ਪਹਿਲੇ ਵਾਲੇ ਸਮੇਂ ਦੇ ਵਿੱਚ ਇਹ ਟ੍ਰੈਂਡ ਨਹੀਂ ਸੀਗਾ, ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸੀਗੇ
0: ਉਹ ਤਾਂ ਫਿਰ ਹੁਣ ਦੁਨੀਆ ਪੜ੍ਹ ਲਿਖੀ, ਹੁਣ ਜਵਾਨਾਂ ਹੋਰ ਹੋ ਗਿਆ, ਫਰਕ ਪੈ ਗਿਆ।
1: ਤੇ ਤੁਹਾਡੇ ਬੱਚੇ ਇਹ ਦਿਨ ਸੈਲੀਬ੍ਰੇਟ ਕਰਦੇ ਨੇ ਤੁਹਾਡੇ ਨਾਲ, ਭਾਵੇਂ ਪੂਰਾ ਸਾਲ ਨਹੀਂ ਬਹਿੰਦੇ, ਇੱਕ ਦਿਨ ਫਿਰ ਬਹਿੰਦੇ ਨੇ, ਗੱਲਬਾਤ ਹੁੰਦੀ ਹੈ?
0: ਹੁਣ ਤਾਂ ਕਰਦੇ ਆ ਜੀ, ਹੁਣ ਤਾਂ ਜਵਾਨਾ ਇਹੋ ਜਿਹਾ ਗਿਆ ਨਾ, ਹੁਣ ਪਹਿਲਾਂ ਕੁਛ ਜਵਾਨਾ ਹੋਰ ਸੀ, 10-20 ਸਾਲ ਪਹਿਲਾਂ। ਹੁਣ ਜਵਾਨਾ ਪੜ੍ਹਿਆ ਲਿਖਿਆ ਹੋ ਗਿਆ, ਕੁੜੀਆਂ ਮੁੰਡੇ ਪੜ੍ਹ ਲਿਖੇ ਗਏ,
1: ਨਹੀਂ ਇਹ ਇਹ ਮਾਹੌਲ ਵਧੀਆ ਲੱਗਦਾ?
0: ਹਾਂ ਜੀ ਵਧੀਆ ਹੈ।
1: ਇੰਜੋਏ ਕਰਦੇ ਹੋ?
0: ਇੱਜ਼ਤ ਕਰਨੀ ਚਾਹੀਦੀ ਹੈ ਜੀ, ਇਹ ਕਿਹੜਾ ਰੋਏ ਹੋਏ ਜਿਹੜੇ ਜਨਮ ਦੇਤਾ ਆਪਾਂ ਨੂੰ
1: ਜੀ,
0: ਜੱਗ ਦਿਖਾਇਆ ਹੈਗਾ, ਉਹਦਾ ਤਾਂ ਆਪਾਂ ਦੇਣ ਦੇ ਨਹੀਂ ਸਕਦੇ।
1: ਵਾਕਿਆ ਜੀ, ਬਾਕੀ ਸਿਰ ਤੁਸੀਂ ਕਾਲ ਕੀਤੀ ਹੈ, ਬਹੁਤ ਵਧੀਆ ਲੱਗਿਆ। ਇੱਦਾਂ ਹੀ ਜੁੜੇ ਰਹੋ ਸਾਡੇ FM ਰੇਨਬੋ ਦੇ ਨਾਲ। ਤੇ ਗੀਤ ਤੁਹਾਨੂੰ ਫਿਰ ਅੱਜ ਕਿਹੜਾ ਸੁਣਾਇਆ ਜਾਵੇ?
0: ਜੀ ਜੀ ਮਾਂ ਤੇ ਹੀ ਸੁਣਾ ਦੇ, ਕੋਈ ਆਪਣਾ ਦਾਤੇ ਜੀ ਸੁਣਾ ਦੇ, ਉਹਦਾ ਸਹੀ ਮਾਂ ਦਾ।
1: ਠੀਕ ਹੈ ਜੀ ਸਰ ਜੀ, ਸ਼ੁਕਰੀਆ ਕਾਲ ਕਰਨ ਦੇ ਲਈ। ਔਰ ਤੁਸੀਂ ਬੜਾ ਵਧੀਆ ਸੁਣਿਆ ਦਿੱਤਾ ਹੈ ਕਿ ਮਾਪਿਆਂ ਦੇ ਕਰਜ਼ ਅਸੀਂ ਕਦੇ ਵੀ ਅਦਾ ਨਹੀਂ ਕਰ ਸਕਦੇ। ਹਾਂਜੀ, ਉਹਨਾਂ ਨੂੰ ਉਹ ਸਮੇਂ ਦੇ ਵਿੱਚ ਜਦੋਂ ਬਜ਼ੁਰਗ ਹੋ ਜਾਂਦੇ ਨੇ, ਜਦੋਂ ਉਹਨਾਂ ਨੂੰ ਸਾਡੀ ਲੋੜ ਹੁੰਦੀ ਹੈ, ਤੇ ਉਹਨਾਂ ਦਾ ਸਹਾਰਾ ਬਣਨਾ ਸਾਡਾ ਫਰਜ਼ ਬਣਦਾ ਹੈ। ਸ਼ੈਰੀਮਾਨ ਦੀ ਆਵਾਜ਼ ਦੇ ਵਿੱਚ ਨੈਕਸਟ ਵਾਲਾ ਟਰੈਕ ਇੰਜੋਏ ਕਰਦੇ ਹਾਂ, ਆਟੇ ਦੀ ਚੜੀ।
2: ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਅਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ। ਅਤੇ ਹੁਣ ਜਦੋਂ ਬਾਹਰ ਆ ਗਿਆ, ਇਕੱਲਾ ਆਟਾ ਗੁੰਨਦਾ ਅਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ

0: ਸ਼ਰੀਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਇੰਜੋਏ ਕੀਤਾ ਹੈ ਅਤੇ ਨਾਲ ਦੀ ਨਾਲ ਆਪਣੀ ਮੰਮਾ ਨੂੰ ਯਾਦ ਕੀਤਾ ਹੈ। ਆਟੇ ਦੀ ਚਿੜੀ ਇਹ ਗੀਤ ਸੀਗਾ ਵਾ ਕਿ ਜੀ ਕੁਝ ਯਾਦਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਦੀ ਵੀ ਅਸੀਂ ਭੁੱਲ ਨਹੀਂ ਸਕਦੇ, ਭਾਵੇਂ ਸਾਡੇ ਪਰਿਵਾਰ ਦੇ ਨਾਲ ਹੋਣ, ਸਾਡੀ ਰਿਸ਼ਤੇਦਾਰੀ ਦੇ ਵਿੱਚ ਹੋਣ ਜਾਂ ਸਾਡੀ ਫਰੈਂਡ ਸਰਕਲ ਦੇ ਵਿੱਚ ਹੋਣ। ਬਹੁਤ ਸਾਰੇ ਅਜਿਹੇ ਰਿਸ਼ਤੇ ਹੁੰਦੇ ਨੇ ਜੋ ਅਸੀਂ ਆਪਣੇ ਸੀਨੇ ਦੇ ਨਾਲ ਹਿੱਕ ਦੇ ਨਾਲ ਲਾ ਕੇ ਰੱਖਦੇ ਹਾਂ ਅਤੇ ਕਦੀ ਵੀ ਨਹੀਂ ਚਾਹੁੰਦੇ ਕਿ ਸਾਡੇ ਤੋਂ ਇਹ ਦੂਰ ਹੋਣ, ਇਹਨਾਂ ਨੂੰ ਕਿਸੇ ਵੀ ਹਾਲਾਤਾਂ ਦੇ ਵਿੱਚ ਅਸੀਂ ਦੂਰ ਨਹੀਂ ਕਰ ਸਕਦੇ। FM ਬੈਨ 102.7 ਮੈਗਾਹਰਟਸ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਫੋਨ ਇਨ ਫਰਮਾਇਸ਼ੀ ਪੰਜਾਬੀ ਤੜਕਾ। 0181-43-4174 ਨੰਬਰ ਡਾਇਲ ਕਰਕੇ ਸਾਡੇ ਕੋਲ ਪਹੁੰਚੇ ਨੇ ਅਗਲੀ ਕਾਲਰ। ਹੈਲੋ,
1: ਮੇਰੇ ਹੰਝੂ ਦੇਖ ਹੌਂਕੇ ਭਰਦੀ ਏ ਮਾਂ ਮੇਰੀ, ਮੈਨੂੰ ਲੱਗਦਾ ਰੱਬ ਦਾ ਰੂਪ ਦੂਜਾ ਰੂਪ ਹੈ ਮਾਂ ਮੇਰੀ, ਮੈਨੂੰ ਪਿਆਰ ਬੜਾ ਕਰਦੀ ਏ ਮਾਂ ਮੇਰੀ, ਕਿਵੇਂ ਰਿਹਾ ਕਿਵੇਂ ਦਾ ਰਿਹਾ ਦਿਨ ਕੀ ਹੋਇਆ ਮੇਰੇ ਨਾਲ, ਹਰ ਰੋਜ਼ ਚਿਹਰਾ ਮੇਰਾ ਪੜ੍ਹਦੀ ਏ ਮਾਂ ਮੇਰੀ। ਤੁਹਾਨੂੰ ਤੇ ਤਮਾਮ ਸੁਣਨ ਵਾਲਿਆਂ ਨੂੰ ਅਮਨਦੀਪ ਸਿੰਘ ਪਿੰਡ ਹਰਕੋਰ ਜ਼ਿਲ੍ਹਾ ਲੁਧਿਆਣਾ ਦੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਅਮਨਵੀਰ ਜੀ, ਕੀ ਹਾਲ ਚਾਲ ਹੈ?
1: ਹਾਲ ਚਾਲ ਮੈਮ ਬਹੁਤ ਹੀ ਵਧੀਆ, ਤੁਸੀਂ ਸੁਣਾਓ ਠੀਕ ਠਾਕ ਹੋ?
0: ਜੀ ਬਿਲਕੁਲ, ਹਠੂਰ ਪਿੰਡ ਦਾ ਜਦੋਂ ਨਾਮ ਆਉਂਦਾ ਹੈ ਨਾ ਤੇ ਉਹ ਦੂਰਦਰਸ਼ਨ ਵਾਲੇ ਸਰ ਦਾ ਮਤਲਬ ਕਿ ਚਿਹਰਾ ਯਾਦ ਆ ਜਾਂਦਾ ਕਿ ਬਿਲਕੁਲ ਜੀ ਉਹਨਾਂ ਦੇ ਪਰਿਵਾਰ ਤੋਂ ਹੀ ਕਾਲ ਹੋ ਸਕਦੀ ਹੈ ਕਿਉਂਕਿ ਉਹੀ ਸਭ ਤੋਂ ਜ਼ਿਆਦਾ ਫੇਮਸ ਨੇ ਹਠੂਰ ਦੇ ਵਿੱਚ ਮੈਨੂੰ ਲੱਗਦਾ।
1: ਫੇਮਸ ਤਾਂ ਹਾਂਜੀ ਬਿਲਕੁਲ ਜੀ, ਤੇ ਬਾਕੀ ਰੇਡੀਓ ਨਾਲ ਪਿਆਰ ਆ, ਦੂਰਦਰਸ਼ਨ ਨਾਲ ਪਿਆਰ ਆ, ਤੇ ਮੇਰਾ ਵੀ ਪਿਆਰ ਆ ਕਿਉਂਕਿ ਪਾਪਾ ਦਾ ਪਿਆਰ ਪਹਿਲਾਂ ਗਾ ਤੇ ਉਹਨਾਂ ਦੇ ਨਾਲ ਨਾਲ ਮੈਂ ਵੀ ਜੁੜਿਆ ਹੋਇਆ ਤੇ ਮੈਨੂੰ ਵੀ ਸ਼ੌਂਕ ਆ, ਤੇ ਜਦੋਂ ਮੌਕਾ ਮਿਲਦਾ ਤੇ ਮੈਂ ਵੀ ਜ਼ਰੂਰ ਹਾਜ਼ਰ ਹੋ ਜਾਂਦਾ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ।
0: ਬਿਲਕੁਲ, ਵਾਕਈ ਕਹਿੰਦੇ ਨੇ ਕਿ ਜਦੋਂ ਵੱਡਿਆਂ ਨੇ ਜੜ੍ਹਾਂ ਮਜ਼ਬੂਤ ਲਾਈਆਂ ਹੋਣ, ਸੋਹਣੀਆਂ ਲਾਈਆਂ ਹੋਣ ਫਲਦਾਰ ਬੂਟਿਆਂ ਦੀਆਂ, ਤੇ ਫਿਰ ਫਲ ਜਿਹੜੇ ਨੇ ਵਧੀਆ ਮਿਲਦੇ ਨੇ ਤੇ ਉਹ ਜੜ੍ਹਾਂ ਮਜ਼ਬੂਤ ਰਹਿੰਦੀਆਂ ਨੇ।
1: ਜੀ ਜੀ ਜੀ ਬਿਲਕੁਲ ਸਹੀ ਗੱਲ ਜੀ।
0: ਜੀ ਸਰ ਠੀਕ ਠਾਕ ਹੋ ਸਭ?
1: ਬਹੁਤ ਬਹੁਤ ਵਧੀਆ ਮੈਮ, ਤੇ ਪ੍ਰੋਗਰਾਮ ਤਾਂ ਮੈਂ ਤੁਹਾਡੇ ਪਹਿਲਾਂ ਵੀ ਸੁਣੇ ਨੇ ਤੇ ਕਾਲ ਤਾਂ ਚਲੋ ਮੈਂ ਕਾਫੀ ਦਿਨਾਂ ਬਾਅਦ ਲਗਾਈ ਆ ਤੁਹਾਡੇ ਪ੍ਰੋਗਰਾਮ 'ਚ, ਤੇ ਤੁਸੀਂ ਅੱਜ ਵਧੀਆ ਗੱਲਾਂ ਬਾਤਾਂ ਕਰ ਰਹੇ ਸੀ ਤੇ ਮੇਰਾ ਵੀ ਦਿਲ ਕੀਤਾ ਕਿ ਪ੍ਰੋਗਰਾਮ ਦੇ ਵਿੱਚ ਗੱਲ ਕਰਾਂ
0: ਜੀ।
1: ਹਰ ਦਿਨ ਹੀ ਮਾਂ ਦੇ ਪਸਾ, ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਪਾਲਿਆ ਪੋਸਿਆ ਵੱਡਾ ਕੀਤਾ ਉਹਨਾਂ ਦਾ ਦੇਣ ਤਾਂ ਆਪਾਂ ਕਦੇ ਵੀ ਦੇ ਨਹੀਂ ਸਕਦੇ
0: ਜੀ,
1: ਚਾਹੇ ਆਪਾਂ ਕਿੰਨੀਆਂ ਵੀ ਕੋਸ਼ਿਸ਼ਾਂ ਕਰ ਲਈਏ, ਬਸ ਜੇ ਆਪਣੇ ਮਾਂ ਬਾਪ ਦੇ ਚਿਹਰੇ ਤੇ ਸਮਾਈਲ ਆ, ਸਾਡੇ ਕਰਕੇ ਸਮਾਈਲ ਆ, ਤੇ ਬਸ ਅਸੀਂ ਸਮਝ ਲਓ ਵੀ ਉਹਨਾਂ ਨੂੰ ਪੂਰਾ ਉਹਨਾਂ ਦਾ ਮੁੱਲ ਮੋੜ ਰਹੇ ਹਾਂ ਜੋ ਉਹਨਾਂ ਨੇ ਸਾਡੇ ਲਈ ਕੀਤਾ।
0: ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਦੀ ਏਦਾਂ ਹੋਇਆ ਕਿ ਜਦੋਂ ਇੱਕ ਟਾਈਮ ਹੁੰਦਾ ਹੈ ਜਦੋਂ ਅਸੀਂ ਸਕੂਲ ਕਾਲਜ ਦੇ ਵਿੱਚ ਹੁੰਦੇ ਨੇ ਉਦੋਂ ਸਾਨੂੰ ਇੰਨੀ ਸਮਝ ਨਹੀਂ ਹੁੰਦੀ, ਤੇ ਹਰ ਕਿਸੇ ਦੇ ਪੇਰੈਂਟਸ ਆਪਣੇ ਬੱਚਿਆਂ ਨੂੰ ਇੱਕੋ ਚੀਜ਼ ਸਮਝਾਉਂਦੇ ਨੇ ਕਿ ਜਦੋਂ ਤੁਸੀਂ ਸਾਡੇ ਏਜ 'ਚ ਆਏ ਜਾਂ ਵੱਡੇ ਹੋਏ ਜਾਂ ਤੁਹਾਨੂੰ ਸਮਝ ਆਈ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਅਸੀਂ ਇਹਨਾਂ ਚੀਜ਼ਾਂ ਦਾ ਤੁਹਾਨੂੰ ਕਿਉਂ ਵਰਜਦੇ ਹਾਂ, ਕਿਉਂ ਝਿੜਕਦੇ ਹਾਂ ਕਿ ਤੁਸੀਂ ਪੜ੍ਹ ਲਓ ਤੁਹਾਡਾ ਕੈਰੀਅਰ ਬਣ ਜਾਵੇ।
1: ਜੀ ਜੀ ਜੀ, ਇਹ ਤਾਂ ਮੈਮ ਅਕਸਰ ਹੀ ਹੁੰਦਾ ਆਪਣੇ ਸਾਰਿਆਂ ਦੀ ਲਾਈਫ ਦੇ ਵਿੱਚ ਹੀ ਹੁੰਦਾ ਕਿ ਮਾਂ ਬਾਪ ਤੋਂ ਝਿੜਕਾਂ ਵੀ ਪੈਂਦੀਆਂ ਤੇ ਕਈ ਵਾਰ ਸਾਨੂੰ ਵੀ ਉਹਨਾਂ ਦੀਆਂ ਗੱਲਾਂ ਤੇ ਗੁੱਸਾ ਵੀ ਆ ਜਾਂਦਾ।
0: ਹਾਂ ਬਿਲਕੁਲ,
1: ਅਸੀਂ ਗੁੱਸੇ ਹੋ ਵੀ ਜਾਂਦੇ ਹਾਂ ਫਿਰ, ਪਰ ਮਨ ਹੀ ਮਨ ਕਈ ਵਾਰ ਆਪਾਂ ਫੀਲ ਵੀ ਕਰਦੇ ਹਾਂ ਵੀ ਨਹੀਂ ਮੈਨੂੰ ਇੱਦਾਂ ਬੋਲਣਾ ਨਹੀਂ ਚਾਹੀਦਾ। ਬਾਕੀ ਜਿਵੇਂ ਜਿਵੇਂ ਮੈਂ ਬੰਦਾ ਉਮਰ ਹੰਡਾਉਂਦਾ
0: ਸਿੱਖਦਾ
1: ਹੁੰਦਾ ਹਨਾ, ਉਹਨੂੰ ਫੇਰ ਪਤਾ ਲੱਗਦਾ ਕਿ ਹਾਂ ਬਈ, ਕਿਉਂਕਿ ਬਹੁਤ ਜਗ੍ਹਾ ਹੁੰਦਾ ਕਿ ਅਸੀਂ ਗੁੱਸੇ ਨਾਲ ਚੀਜ਼ਾਂ ਕਹਿ ਜਾਂਦੇ ਹਾਂ, ਪਰ ਮੈਂ ਵੀ ਕਈ ਵਾਰ ਸੋਚਦਾ ਹੁੰਦਾ ਕਿ ਆਪਾਂ ਜੇ ਉਸੇ ਗੱਲ ਨੂੰ ਕਿਸੇ ਨੂੰ ਵੀ ਆ, ਚਾਹੇ ਘਰੇ ਆ ਚਾਹੇ ਆਪਾਂ ਆਪਣੇ ਕੰਮ ਕਾਜ ਦੇ ਵਿੱਚ ਆ, ਵੀ ਪਿਆਰ ਨਾਲ ਡਿਲੀਵਰ ਕਰ ਦਈਏ, ਗੁੱਸਾ 2 ਮਿੰਟ ਦਾ, ਪਰ ਉਹ ਗੱਲ ਬੰਦੇ ਦੇ ਜ਼ਿਹਨ ਦੇ ਵਿੱਚ ਸਾਰੀ ਉਮਰ ਲਈ ਰਹਿ ਜਾਂਦੀ ਆ, ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੀ ਵੀ ਗੱਲ ਆ ਉਹਨੂੰ ਪਿਆਰ ਨਾਲ ਡਿਲੀਵਰ ਕਰ ਦਿਓ, ਚਾਹੇ ਤੁਹਾਨੂੰ ਕਿਸੇ ਦੀ ਚੰਗੀ ਨਹੀਂ ਲੱਗੀ
0: ਜੀ,
1: ਤਾਂ ਜੋ ਅਗਲੇ ਨੂੰ ਬੁਰਾ ਨਾ ਲੱਗੇ।
0: ਔਰ ਦੂਜੀ ਗੱਲ ਇਹ ਨਾ ਕਿ ਪਿਆਰ ਨਾਲ ਕਹੀਆਂ ਹੋਈਆਂ 100 ਗੱਲਾਂ, ਜਦੋਂ ਇੱਕ ਗੁੱਸੇ ਵਾਲੀ ਗੱਲ ਹੁੰਦੀ ਨੇ ਤੇ ਇੱਕ ਗੁੱਸੇ ਵਾਲੀ ਗੱਲ 100 ਪਿਆਰ ਦੀਆਂ ਗੱਲਾਂ ਤੇ ਭਾਰੀ ਹੋ ਜਾਂਦੀ ਹੈ, 100 ਗੱਲਾਂ ਜਿਹੜੀਆਂ ਭੁੱਲ ਜਾਂਦਾ ਬੰਦਾ, ਉਹ ਇੱਕੋ ਗੱਲ ਯਾਦ ਰਹਿ ਜਾਂਦੀ ਹੈ।
1: ਬਿਲਕੁਲ ਬਿਲਕੁਲ, ਫਿਰ ਥੋੜੇ ਦਿਨਾਂ ਬਾਅਦ ਕਈ ਵਾਰ ਇੱਦਾਂ ਹੋ ਜਾਂਦਾ ਕਿ ਫਿਰ ਬਾਅਦ 'ਚ ਅਸੀਂ ਵੀ ਪਰਿਵਾਰ ਦੇ ਵਿੱਚ ਕਈ ਵਾਰ ਇੱਦਾਂ ਦੀ ਕੋਈ ਗੱਲ ਹੁੰਦੀ ਨਾ, ਫਿਰ ਕਹਿੰਦਾ ਯਾਰ ਉਦਣ ਤੋਂ ਇਹਨੇ ਮੈਨੂੰ ਐਂ ਕਿਹਾ ਸੀ
0: ਜੀ,
1: ਮੰਨ ਲਓ ਮੈਂ ਕਿਸੇ ਨੂੰ ਘਰੇ ਇੱਦਾਂ ਬੋਲਤਾ ਤਾਂ ਉਹਨਾਂ ਨੇ ਮੈਨੂੰ 2-3 ਦਿਨ ਬਾਅਦ ਕਹਿਣਾ ਹੈ, ਕਿਉਂਕਿ ਗੱਲ ਨਾ ਹਮੇਸ਼ਾ ਯਾਦ ਰੱਖੀ।

0: ਜਾਂਦੀ ਆ ਉਹ ਵਾਲੀ ਜਿੱਥੇ ਤੁਸੀਂ ਕਿਸੇ ਨੂੰ ਕਿਸੇ ਕਿਹਾ ਹੁੰਦਾ ਇੱਦਾਂ,
1: ਜੀ
0: ਤੇ ਫਿਰ ਇੱਦਾਂ ਦਾ ਅਹਿਸਾਸ ਕਰਾਇਆ ਜਾਂਦਾ ਵੀ ਹਾਂ ਵੀ ਤੂੰ ਇੱਥੇ ਗਲਤ ਸੀ।
1: ਜੀ ਚਲੋ
0: ਬਾਕੀ
1: ਕੋਈ ਗੱਲ
0: ਆਪਾਂ
1: ਨਹੀਂ,
0: ਕੋਸ਼ਿਸ਼
1: ਪਰਿਵਾਰ
0: ਕਰੀਏ
1: ਦੇ
0: ਵੀ
1: ਵਿੱਚ
0: ਚਲੋ
1: ਇਹ ਹਰ ਇੱਕ
0: ਪਰਿਵਾਰ ਦੇ ਵਿੱਚ ਪਿਆਰ
1: ਇਹ
0: ਨਾ ਰਿਹਾ
1: ਅਮਨ
0: ਜਾਵੇ ਤਾਂ
1: ਤੁਹਾਡੇ
0: ਵਧੀਆ
1: ਘਰ
0: ਚੱਲੇ।
1: ਦੀ ਕਹਾਣੀ ਨਹੀਂ ਹੈ, ਹਰ ਘਰ ਦੀ ਕਹਾਣੀ ਹੈ।
0: ਬਿਲਕੁਲ ਮੈਮ, ਹਰ ਘਰ ਦੇ ਵਿੱਚ ਹੀ ਇੱਦਾਂ ਹੁੰਦਾ। ਬਾਕੀ ਇੱਕ ਇਹ ਵੀ ਹੁੰਦਾ ਕਿ ਪਰਿਵਾਰ ਦੇ ਵਿੱਚ ਚਲੋ ਸਾਰੇ ਹੀ ਲੜਾਕੇ ਨਹੀਂ ਹੁੰਦੇ ਜਾਂ ਸਾਰੇ ਹੀ ਸਾਊ ਨਹੀਂ ਹੁੰਦੇ, ਹੈ ਨਾ। ਤੇ ਕਈ ਵਾਰ ਪਰਿਵਾਰ ਦੇ ਵਿੱਚ ਇੱਕ ਜੀ ਆਪਣੇ ਇੱਦਾਂ ਦਾ ਹੁੰਦਾ ਕਿ ਜਿਹੜਾ ਬਹੁਤ ਸਿਆਣਾ ਸੁਲਝਿਆ ਹੋਇਆ ਤੇ ਉਹ ਆਪਾਂ ਨੂੰ ਸਮਝਾਉਂਦਾ, ਫਿਰ ਮਾਂ ਹੀ ਹੁੰਦੀ ਆ, ਅਕਸਰ ਮਾਂ ਹੀ ਸਮਝਾਉਂਦੀ ਆ ਵੀ ਚੱਲ ਭਾਈ ਤੂੰ ਮਾੜਾ ਜਿਹਾ ਆਪਦਾ ਸਬਰ ਰੱਖਿਆ ਕਰ, ਦੂਜੇ ਦੂਜਾ ਬੰਦਾ ਇੱਦਾਂ ਦਾ।
1: ਬਸ ਉਹ ਸਬਰ ਕਰਨਾ ਹੀ ਔਖਾ ਹੈ।
0: ਬਿਲਕੁਲ ਬਿਲਕੁਲ, ਕਈ ਵਾਰ ਮੈਮ ਸਬਰ ਹੋ ਜਾਂਦਾ ਤੇ ਕਈ
1: ਕਈ
0: ਵਾਰ
1: ਵਾਰ
0: ਨਹੀਂ
1: ਨਹੀਂ
0: ਹੁੰਦਾ।
1: ਹਾਂ ਠੀਕ ਹੈ, ਤੁਹਾਡਾ ਸੁਭਾਅ ਹੈ, ਕਈ ਵਾਰ ਤੁਸੀਂ ਰਿਐਕਟ ਕਰਦੇ ਹੋ, ਔਰ ਆਪਣਾ ਵਿਊ ਪੁਆਇੰਟ ਰੱਖਣਾ ਵੀ ਸੁਭਾਵਿਕ ਗੱਲ ਹੈ, ਕਿਉਂਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਤੇ ਹਰ ਬੰਦੇ ਦਾ ਸੁਭਾਅ ਵੀ ਇੱਕੋ ਜਿਹਾ ਨਹੀਂ ਹੁੰਦਾ।
0: ਬਿਲਕੁਲ ਮੈਮ, ਬਿਲਕੁਲ ਸਹੀ
1: ਜੀ
0: ਗੱਲ ਹੈ।
1: ਅਮਨ, ਗੱਲਾਂ ਬਹੁਤ ਹੋ ਗਈਆਂ, ਤੇ ਜਿਨ੍ਹਾਂ ਦੀ
0: ਜੀ
1: ਕਾਲਸ ਡਾਇਲ ਹੋ ਰਹੇ ਹੋਣੇ ਨਾ ਨੰਬਰ, ਉਹ ਕਹਿੰਦੇ ਹੋਣੇ ਕਿ ਬਸ ਕਰੋ ਹੁਣ।
0: ਬਿਲਕੁਲ, ਬਾਕੀ ਮੈਮ ਤੁਹਾਡਾ ਤਾਂ ਤੁਹਾਡੀ ਤਾਂ ਮਤਲਬ ਨਾ ਆਵਾਜ਼ ਸੁਣ ਕੇ ਮੈਮ ਮੈਨੂੰ ਲੱਗਦਾ ਜਿਹੜਾ ਵੀ ਸਰੋਤਾ ਸੁਣਦਾ ਹੋਊਗਾ ਉਹਦੇ ਚਿਹਰੇ ਤੇ ਸਮਾਈਲ ਆ ਜਾਂਦੀ ਹੋਣੀ ਆ।
1: ਸ਼ੁਕਰੀਆ,
0: ਕਿਉਂਕਿ
1: ਧੰਨਵਾਦ
0: ਮਤਲਬ
1: ਜੀ,
0: ਇੰਨੇ ਮਿੱਠੇ ਪਿਆਰੇ ਤਰੀਕੇ ਨਾਲ ਹਰੇਕ ਬੰਦੇ ਨੂੰ ਅਟੈਂਡ ਕਰਨਾ, ਕਿਉਂਕਿ ਚਲੋ ਗੱਲ ਹੁਣ ਮੇਰੀ ਅੱਧਾ ਕੁ ਮਿੰਟ ਹੋਰ ਲੰਬੀ ਜਾਣੀ ਆ। ਕਈ ਦੋਸਤ ਨੇ ਨਾ ਡੇਲੀ ਡੇਲੀ ਪ੍ਰੋਗਰਾਮ ਦੇ ਵਿੱਚ ਆਉਂਦੇ ਆ, ਤੇ ਪਰ ਜੇ ਉਹੀ ਆ ਕੇ ਉਹ ਪ੍ਰੋਗਰਾਮ ਦਾ ਮਜ਼ਾ ਨਹੀਂ ਰਹਿੰਦਾ, ਤੇ ਤੁਸੀਂ ਮਤਲਬ ਕੋਈ ਇਦਾਂ ਦਾ ਆ ਵੀ ਜਾਂਦਾ ਨਾ ਉਹਨੂੰ ਵੀ ਬੜੇ ਪਿਆਰੇ ਤਰੀਕੇ ਨਾਲ ਹੈਂਡਲ ਕਰਦੇ, ਮੈਂ ਦੇਖਿਆ ਤੁਹਾਨੂੰ ਕਿ ਬੜਾ ਵਧੀਆ ਲੱਗਦਾ।
1: ਤੁਹਾਨੂੰ ਮੈਂ ਇੱਕ ਸੀਕ੍ਰੇਟ ਦੱਸਾਂ, ਇਹ ਆਵਾਜ਼ ਦਾ ਨਹੀਂ, ਸਾਡੇ FM ਸਟੂਡੀਓ ਤੇ ਮਾਈਕ ਦਾ ਜਾਦੂ, ਇਹਦੇ ਵਿੱਚੋਂ ਦੀ ਜਿਹੜੀ ਆਵਾਜ਼ ਲੰਘਦੀ ਹੈ ਨਾ ਤੁਹਾਡੇ ਕੰਨਾਂ ਤੱਕ ਪਹੁੰਚਦੀ ਨੂੰ, ਸਾਰੀਆਂ ਮਿੱਠੀਆਂ ਆਵਾਜ਼ਾਂ ਹੋ ਜਾਂਦੀਆਂ ਨੇ।
0: ਬਿਲਕੁਲ ਬਿਲਕੁਲ ਸਹੀ ਗੱਲ ਮੈਮ।
1: ਜੀ ਜੀ
0: ਮੈਮ, ਹੈਪੀ ਰਾਏ ਕੁੱਟੀ ਦਾ ਮਾਂ ਦਾ ਦਿਲ ਇਹ ਸੁਣਵਾ ਦਿਓ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ।
1: ਥੈਂਕ ਯੂ ਸੋ ਮਚ ਜੀ, ਧੰਨਵਾਦ ਬਹੁਤ ਜ਼ਿਆਦਾ, ਕਿਉਂਕਿ ਜੀ ਬੜੀਆਂ ਗੱਲਾਂ ਹੋਈਆਂ ਤੇ ਗੱਲਾਂ ਕਰਨ ਨੂੰ ਹੋਰ ਵੀ ਮਨ ਕਰਦਾ ਹੁੰਦਾ ਸਾਰੇ ਕਾਲਰ ਦੇ ਨਾਲ ਕਿ ਪ੍ਰੋਗਰਾਮ 3-4 ਘੰਟੇ ਦਾ ਚੱਲੇ, ਪਰ ਇਹਦਾ ਪੋਸੀਬਲ ਨਹੀਂ ਹੈ। ਹੈਪੀ ਰਾਏ ਕੋਟੀ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ ਜੀ, ਮਾਂ ਦਾ ਦਿਲ, 102.7 MHz 'ਤੇ।

0: ਕਿ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਘਰਾਂ ਦੇ ਜਿੰਦੇ ਹੁੰਦੇ ਨੇ, ਤਾਲੇ ਹੁੰਦੇ ਨੇ। ਜੇਕਰ ਉਹ ਘਰਾਂ ਦੇ ਵਿੱਚ ਹੋਣ ਤਾਂ ਸਾਨੂੰ ਘਰਾਂ ਦੇ ਵਿੱਚ ਲੌਕ ਜਿੰਦੇ ਲਾ ਕੇ ਜਾਣ ਦੀ ਕਿਤੇ ਲੋੜ ਨਹੀਂ ਪੈਂਦੀ, ਨੌਬਤ ਨਹੀਂ ਆਉਂਦੀ, ਕਿਉਂਕਿ ਅਸੀਂ ਬੇਫਿਕਰ ਹੋ ਕੇ ਘਰੋਂ ਬਾਹਰ ਜਾ ਸਕਦੇ ਹਾਂ, ਕਿ ਸਾਨੂੰ ਪਤਾ ਹੁੰਦਾ ਕਿ ਸਾਡੇ ਵੱਡੇ ਬਜ਼ੁਰਗ ਸਿਆਣੇ ਸਾਡੇ ਮਾਪੇ ਸਾਡੇ ਘਰ ਦੇ ਵਿੱਚ ਘਰ ਦਾ ਖਿਆਲ ਅਤੇ ਸਾਡਾ ਖਿਆਲ ਰੱਖਣ ਲਈ ਹੈਗੇ ਨੇ। 102.7 ਮੈਗਾਹਰਟਸ 'ਤੇ ਪ੍ਰੋਗਰਾਮ ਚੱਲ ਰਿਹਾ ਜੀ, ਫੋਨ ਇਨ ਫਰਮਾਇਸ਼ੀ ਯਾਨੀ ਕਿ ਪੰਜਾਬੀ ਤੜਕਾ। 081-2342-174 ਨੰਬਰ ਡਾਇਲ ਕਰਕੇ ਪਹੁੰਚ ਚੁੱਕੇ ਨੇ ਜੀ ਸਾਡੇ ਕੋਲ ਅਗਲੇ ਕਾਲਰ। ਜਾਣਦੇ ਹਾਂ ਕੌਣ ਨੇ, ਕਿੱਥੋਂ ਨੇ। ਹੈਲੋ
1: ਮੈਡਮ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਸ਼ਮੀ ਬੂਟੇ ਵਾਲਾ।
0: ਹਾਂਜੀ ਸ਼ਮੀ ਜੀ, ਕੀ ਹਾਲ ਚਾਲ ਆ। ਹੈਲੋ,
1: ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਸ਼ਮੀ ਜੀ।
1: ਮੈਡਮ ਹਾਲ ਚਾਲ ਬਹੁਤ ਵਧੀਆ, ਠੀਕ ਠਾਕ ਆ ਜੀ।
0: ਕਿੱਦਾਂ ਤੁਹਾਡੀ ਬਾਗਬਾਨੀ, ਠੀਕ ਠਾਕ ਹੈ ਕੰਮ? ਤੈਨੂੰ ਲੱਗਦਾ ਕਿ ਤੁਹਾਡੇ ਤੁਹਾਡੇ ਬੱਚੇ ਤੁਹਾਡੇ ਕਹਿਣੇ ਚ ਨੇ, ਕਹਿਣਾ ਮੰਨਦੇ ਨੇ? ਬਿਲਕੁਲ ਬਿਲਕੁਲ, ਕਹਿੰਦੇ ਨੇ ਕਿ ਨਾ ਕੁਝ ਚੀਜ਼ਾਂ ਕਈ ਵਾਰ ਏਦਾਂ ਦੀਆਂ ਹੁੰਦੀਆਂ ਨੇ ਕਿ ਜਦੋਂ ਬੱਚੇ ਛੋਟੇ ਹੁੰਦੇ ਨੇ ਤੇ ਪੇਰੈਂਟਸ, ਉਹਨਾਂ ਦਾ ਫਰਜ਼ ਬਣਦਾ ਕਿ ਉਹ ਬੱਚਿਆਂ ਨੂੰ ਪਿਆਰ ਅਤੇ ਡਾਂਟ ਦੋਨਾਂ ਤਰੀਕਿਆਂ ਦੇ ਨਾਲ ਜੇਕਰ ਸਮਝਾਉਣ, ਤਾਂ ਇੰਨਾ ਕੁ ਰਿਸ਼ਤਾ ਆਪਸ ਦੇ ਵਿੱਚ ਉਹਨਾਂ ਦਾ ਬੌਂਡ ਸਟਰੋਂਗ ਹੋ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਇਹ ਨਾ ਕਹਿਣਾ ਪਵੇ ਕਿ ਤੁਸੀਂ ਜਦੋਂ ਸਾਨੂੰ ਤੁਸੀਂ ਸਮਝਾਉਣਾ ਸੀ ਜਾਂ ਧਿਆਨ ਰੱਖਣਾ ਸੀ ਤੁਹਾਡੇ ਕੋਲ ਟਾਈਮ ਨਹੀਂ ਸੀਗਾ, ਕਿਉਂਕਿ ਦੁਨੀਆ ਇੰਨੀ ਫਾਸਟ ਹੋ ਚੁੱਕੀ ਨਾ ਕਿ ਪੇਰੈਂਟਸ ਕੋਲ ਵੀ ਟਾਈਮ ਨਹੀਂ ਹੁੰਦਾ ਕਈ ਵਾਰ। ਜੀ ਜੀ ਸ਼ਮੀ ਜੀ, ਗੀਤ ਕਿਹੜਾ ਸੁਣਾਈਏ ਫਿਰ ਤੁਹਾਨੂੰ? ਹੈਲੋ ਸ਼ਮੀ ਜੀ, ਲੱਗਦਾ ਪਤਾ ਨਹੀਂ ਕਿੱਥੇ ਗੁਆਚ ਜਾਂਦੇ ਨੇ। ਔਰ ਕੀਤਾ ਇਹਨਾਂ ਨੇ, ਖੈਰ ਕੋਈ ਦੱਸਿਆ ਨਹੀਂ, ਉਸ ਤੋਂ ਪਹਿਲੇ ਇਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸਾਡੇ ਰੇਡੀਓ ਸੈਟਸ ਤੋਂ ਗਾਇਬ ਹੋ ਗਈ। ਖੈਰ ਜੀ, ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ ਮੈਂ ਗੀਤ ਤੁਹਾਨੂੰ ਸੁਣਾਉਂਦੀ ਹਾਂ, ਈਗੋ। ਜੇਕਰ ਜ਼ਿੰਦਗੀ ਦੇ ਵਿੱਚ ਕੁਝ ਇੱਦਾਂ ਦੇ ਹਾਲਾਤ ਹੋ ਜਾਣ, ਇਮਤਿਹਾਨ ਆਉਣ, ਜਾਂ ਫਿਰ ਤੁਸੀਂ ਫਰਸ਼ੋਂ ਅਰਸ਼ 'ਤੇ ਪਹੁੰਚੋ, ਅਤੇ ਕਦੀ ਵੀ ਉਸ ਸਮੇਂ ਨੂੰ ਭੁੱਲਣਾ ਨਹੀਂ ਚਾਹੀਦਾ ਜਦੋਂ ਤੁਸੀਂ ਫਰਸ਼ 'ਤੇ ਸੀ ਅਤੇ ਤੁਹਾਨੂੰ ਉਹਨਾਂ ਦੋਸਤਾਂ ਨੇ, ਉਹਨਾਂ ਮਿੱਤਰਾਂ ਨੇ, ਉਹਨਾਂ ਸੱਜਣਾਂ ਨੇ ਅਤੇ ਉਹਨਾਂ ਰਿਸ਼ਤਿਆਂ ਨੇ ਆਪਣੇ ਨਾਲ ਜੋੜ ਕੇ ਰੱਖਿਆ। ਸਟੇ ਟਿਊਨ 102.7 ਮੈਗਾਹਰਟਸ 'ਤੇ ਪ੍ਰੋਗਰਾਮ ਚੱਲ ਰਿਹਾ ਜੀ, ਫੋਨ ਇਨ ਫਰਮਾਇਸ਼ ਯਾਨੀ ਕਿ ਪੰਜਾਬੀ ਤੜਕਾ। ਅੱਜ ਰਣਦੀਪ ਹੈ ਤੁਹਾਡੇ ਨਾਲ। 11:48 ਪੂਰੇ ਹੋ ਚੁੱਕੇ ਨੇ।

0: ਫਿਰ ਵੀ ਲੱਗ ਗਈ ਦੇਖ ਲਓ ਆਖਿਰ ਦੇ ਵਿੱਚ ਅਸੀਂ ਨਾ ਤੁਹਾਡੀ ਕਾਲ ਜਿਹੜੀ ਫੜ ਕੇ ਰੱਖ ਲਈ ਕਿ ਬਈ ਹੁਣ ਮੁਲਤਾਨੀ ਜੀ ਦੀ ਕਾਲ ਜਿਹੜੀ ਨਾ ਕੱਟ ਨਾ ਹੋ ਜਾਵੇ ਕਿਉਂਕਿ ਜੀ ਸਾਨੂੰ ਪਤਾ ਹੈ ਕਿ ਸ਼ੁਕਰੀਆ ਤੁਹਾਡਾ ਤੁਸੀਂ ਨੰਬਰ ਡਾਇਲ ਕਰਦੇ ਰਹਿੰਦੇ ਔਰ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਮੈਂ ਧੰਨਵਾਦ ਕਰਦੀ ਹਾਂ ਜਿਹੜਾ ਇਸ ਪ੍ਰੋਗਰਾਮ ਨੂੰ ਬੇਹੱਦ ਪਿਆਰ ਕਰਦੇ ਨੇ ਔਰ ਨੰਬਰ ਜਿਹੜਾ ਨਾ ਬਾਰ ਬਾਰ ਡਾਇਲ ਕਰਕੇ ਪਹੁੰਚ ਹੀ ਜਾਂਦੇ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ
1: ਜੀ ਮੈਮ ਥੋੜਾ ਜਿਹਾ ਟਾਈਮ ਮਿਲਿਆ ਸੀ ਬੱਚੇ ਨੂੰ ਆਪਣੇ ਬ੍ਰੇਕ ਹੋਈ ਹੈ ਕੰਟੀਨਿਊ ਤੇ ਕੁਛ ਖਾ ਪੀ ਲਏ ਨੇ ਪੀਰੀਅਡ ਵਿਹਲਾ ਸੀ ਮੈਂ ਕਿਹਾ ਚਲੋ ਮੈਡਮ ਜੀ ਆਏ ਨੇ ਜੇ ਦੇਖਦੇ ਆ
0: ਜੀ ਸਰ ਪੇਰੈਂਟਸ ਦੀ ਗੱਲ ਕਰ ਰਹੇ ਸੀ ਕੋਈ ਯਾਦ ਸਾਡੇ ਨਾਲ ਸਾਂਝੀ ਕਰੋਗੇ ਕਿਉਂਕਿ ਤੁਸੀਂ ਤਾਂ ਛੋਟੇ ਛੋਟੇ ਬੱਚਿਆਂ ਦੇ ਵਿੱਚ ਘੁੰਮਦੇ ਫਿਰਦੇ ਰਹਿੰਦੇ ਹੋ ਹਾਲੇ ਜਿਹੜੀ ਤੁਹਾਡੀ ਡਿਊਟੀ ਲੱਗੀ ਹੋਈ ਹੈ
1: ਸਾਂਝੀ ਯਾਦ ਹੈਗੀ ਹੈ ਜੀ ਮੇਰੇ ਬਚਪਨ ਦੀ
0: ਜੀ
1: ਇੱਕ ਵਾਰੀ ਨਾ ਸਾਡੇ ਖੇਤ ਦਾ ਮੇਲਾ ਲੱਗਦਾ ਭੇਵਾ ਸ਼ਹਿਰ ਹਰਿਆਣੇ ਦੇ ਵਿੱਚ ਹੈ ਉੱਥੇ ਰਹਿੰਦੇ ਸੀ ਬੜਾ ਭਾਰੀ ਮੇਲਾ ਲੱਗਦਾ ਆਪਣੇ ਡੈਡੀ ਦੇ ਨਾਲ ਮੈਂ ਸਾਈਕਲ ਤੇ ਅਸੀਂ
0: ਹਾਂਜੀ ਹਾਂਜੀ
1: ਜਾ ਰਹੇ ਸੀ
0: ਜੀ
1: ਤੇ ਡੈਡੀ ਨੂੰ ਮੈਂ ਕਿਹਾ ਮੈਂ ਜਲੇਬੀਆਂ ਖਾਣੀਆਂ ਮੇਰਾ ਦਿਲ ਬਹੁਤ ਕਰਦਾ ਜੀ ਛੋਟਾ ਜਿਹਾ ਜੀ ਮੈਂ ਖੇਤ ਦਾ ਪਾਉਣਾ ਤੇ ਡੈਡੀ ਨੇ ਜਲੇਬਾਂ ਲੈ ਕੇ ਦਿੱਤੀਆਂ ਤੇ ਉਹ ਅੱਗੇ ਮੋਰੇ ਮੋਰੇ ਨਾ ਅੱਗੇ ਅੱਗੇ ਤੁਰੇ ਜਾਣ ਸਾਈਕਲ ਤੇ ਮੈਂ ਪਿੱਛੇ ਜਲੇਬੀਆਂ ਖਾਈ ਜਾਵਾਂ ਤੇ ਨਾਲੇ ਤੁਰਿਆ ਜਾਵਾਂ
0: ਹਾਂ ਬਿਲਕੁਲ ਉਹ ਸਾਈਕਲ ਦੀਆਂ ਯਾਦਾਂ ਵੀ ਬੜੀਆਂ ਬਚਪਨ ਦੀਆਂ ਯਾਦਾਂ ਵੀ ਬੜੀਆਂ ਵਧੀਆ ਹੁੰਦੀਆਂ ਨੇ
1: ਮੈਂ ਮੂੰਹ ਤੋਂ ਇੱਕ ਨਾ ਬਾਂਦਰ ਨੇ ਛਲਾਂਗ ਮਾਰੀ ਮੇਰੇ ਸਿਰ ਤੇ ਇੱਕ ਹੱਥ ਰੱਖਿਆ ਇੱਕ ਜਲੇਬੀਆਂ ਦਾ ਲਫਾਫਾ ਚੁੱਕ ਕੇ ਉੱਪਰ ਲੈ ਗਿਆ
0: ਵਾਕੀ ਇਹੋ ਜਿਹੀਆਂ ਸ਼ਰਾਰਤਾਂ ਜਿਹੜੀਆਂ ਨਾ ਇਹ ਹੁਣ ਦੇ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਸ਼ਰਾਰਤ ਕਰੇ ਤੇ ਪੇਰੈਂਟਸ ਜਿਹੜੇ ਨੇ ਪਿਆਰ ਨਾਲ ਬੱਚਿਆਂ ਨੂੰ ਮਨਾਉਂਦੇ ਨੇ ਪਰ ਉਸ ਸਮੇਂ ਦੇ ਵਿੱਚ ਤਾਂ ਛਿੱਤਰ ਪਰੇਡ ਬੜੀ ਹੁੰਦੀ ਸੀਗੀ ਨੁਕਸਾਨ ਹੋਇਆ ਹੁੰਦਾ ਸੀ ਤੇ ਇੱਕ ਘਰੋਂ ਚਿੱਤਰ ਵਾਧੂ ਪੈਂਦੇ ਹੁੰਦੇ ਸੀ ਤੇ ਥਾਪੀਆਂ ਤੇ ਚਪੇੜਾਂ ਦਾ ਪ੍ਰਸ਼ਾਦਾ ਜਿਹੜਾ ਵਾਧੂ ਮਿਲ ਜਾਂਦਾ ਸੀ ਜੀ ਸਰ ਸਮਾਂ ਜਿਹੜਾ ਵਧਦਾ ਜਾ ਰਿਹਾ ਬਹੁਤ ਵਧੀਆ ਲੱਗਿਆ ਤੁਸੀਂ ਕਾਲ ਕੀਤੀ ਹੈ ਤੇ ਆਖਿਰ ਦੇ ਵਿੱਚ ਹੁਣ ਗੀਤ ਹੋ ਜਾਵੇ ਕਿਉਂਕਿ ਆਪਾਂ ਸਭ ਨੂੰ ਇਸ ਪ੍ਰੋਗਰਾਮ ਲਈ ਬਾਏ ਬਾਏ ਕਹਿਣਾ
1: ਹਾਂਜੀ ਮੈਡਮ ਜੀ ਉਹ ਬਾਬਲ ਗੀਤ
0: ਜੀ ਜੀ ਜੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਸ਼ੁਕਰੀਆ ਸਰ ਕਾਲ ਕਰਨ ਦੇ ਲਈ ਅੰਦ ਜੀ ਬਹੁਤ ਵਧੀਆ ਲੱਗਾ ਤੁਸੀਂ ਸਾਰੇ ਕਾਲਰਸ ਨੇ ਕਾਲ ਕੀਤੀ ਅਤੇ ਆਪਣੇ ਪੇਰੈਂਟਸ ਨੂੰ ਯਾਦ ਕਰਦੇ ਮਦਰ ਡੇ ਮਨਾਇਆ ਇਕੱਲਾ ਇੱਕ ਦਿਨ ਮਨਾਉਣ ਦੇ ਨਾਲ ਆਪਣੇ ਪੇਰੈਂਟਸ ਦੇ ਨਾਲ ਪਿਆਰ ਜਿਹੜਾ ਜ਼ਾਹਰ ਨਹੀਂ ਕਰਨਾ ਸਿਰਫ ਸਟੇਟਸ ਲਗਾ ਕੇ ਹਰ ਰੋਜ਼ ਯਾਦ ਕਰੋ ਮਿਸ ਕਰੋ ਅਤੇ ਲਵ ਯੂ ਕਹਿੰਦੇ ਰਹੋ 102.7 ਮੈਗਾਹਰਟਜ਼ ਦੀ ਪ੍ਰੋਗਰਾਮ ਫੋਨ ਇਨਫਰਮਾਇਸ਼ ਯਾਨੀ ਕਿ ਪੰਜਾਬੀ ਤੜਕਾ ਅਤੇ ਜੀ ਹੁਣ ਤੁਸੀਂ ਨੰਬਰ ਜਿਹੜਾ 0181 3174 ਕੱਲ੍ਹ ਨੂੰ 11 to 12 ਲਾਉਣਾ ਹੈ ਕਿਉਂਕਿ ਜੀ ਡੇਲੀ ਇਹ ਸ਼ੋਅ ਚੱਲਦਾ ਹੈ ਯਾਨੀ ਕਿ ਫੋਨ ਇਨਫਰਮਾਇਸ਼ ਐਵਰੀ ਡੇ ਚੱਲੇਗਾ ਖੈਰ ਅੱਜ ਦੇ ਲਈ ਇੰਨਾ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੀ ਆਖਿਰ ਦੇ ਵਿੱਚ ਗੀਤ ਹੈ ਜੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਬਾਬੁਲ ਅਤੇ ਤੁਹਾਡੀ ਪਿਆਰੀ ਆਰ ਜੇ ਦੋਸਤ ਰਣਦੀਪ ਕੁਝ ਭਲਾ ਬਾਅਦ ਮਤਲਬ ਇਸ ਗੀਤ ਤੋਂ ਬਾਅਦ ਫਿਰ ਤੋਂ ਤੁਹਾਡੇ ਲਈ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏਗੀ

ਵਿਹੜਾ ਹੋ ਚੁੱਕਿਆ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ 'ਤੇ ਹੋਣਗੇ। ਉਹ ਅੱਜ ਹੈਦਰਾਬਾਦ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਤਾਮਿਲਨਾਡੂ ਵਿੱਚ ਟੀ ਵੀ ਕੇ ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਐਨ ਰੰਗਾਸਵਾਮੀ ਨੂੰ ਪੋਂਡੀਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿੱਚ ਸਕੈਮਜੈੱਟ ਕੰਬਸਟਰ ਦੀ ਸਫਲ ਪਰਖ ਨਾਲ ਹਾਈਪਰੋਸੋਨਿਕ ਮਿਜ਼ਾਈਲ ਵਿਕਾਸ ਪ੍ਰੋਗਰਾਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ 'ਚ ਸੰਭਾਵਿਤ ਹੜ੍ਹਾਂ ਅਤੇ ਲੂ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਵੀ ਕਰਨਗੇ। ਕੇਂਦਰ ਸਰਕਾਰ ਨੇ ਕਿਰਤ ਕੋਡ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਆਊਟਸੋਰਸ ਅਤੇ ਕੰਟਰੈਕਟਰ ਵਰਕਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰੀ ਸੰਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਤੇ ਉਧਰ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 109ਵੇਂ ਦਿਨ ਵਿੱਚ ਕੱਲ੍ਹ ਪੰਜਾਬ ਪੁਲਿਸ ਨੇ 536 ਥਾਵਾਂ 'ਤੇ ਛਾਪੇਮਾਰੀ ਦੌਰਾਨ 221 ਵਿਅਕਤੀਆਂ ਨੂੰ 17 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ। ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਕੰਜ ਵਿੱਚ ਏਸ਼ੀਆਈ ਮੁੱਕੇਬਾਜ਼ੀ ਅੰਡਰ 15 ਅਤੇ ਅੰਡਰ 17 ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਨੇ। ਅਤੇ ਉੱਧਰ IPL ਕ੍ਰਿਕਟ ਵਿੱਚ ਜੈਪੁਰ 'ਚ ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਸ ਨੂੰ 77 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਤੁਸੀਂ ਇੰਜੋਏ ਕਰਨਾ ਜੀ ਮੇਰੇ ਨਾਲ, ਯਾਨੀ ਕਿ ਤੁਹਾਡੀ ਪਿਆਰੀ ਦੋਸਤ ਰਣਦੀਪ ਕੌਰ ਦੇ ਨਾਲ ਪੂਰੇ 1 ਵਜੇ ਤੱਕ ਪ੍ਰੋਗਰਾਮ ਹੈ ਜੀ ਹੋਮ ਸਵੀਟ ਹੋਮ, ਯਾਨੀ ਕਿ ਤ੍ਰੀਮਤਾਂ ਦਾ, ਸਵਾਣੀਆਂ ਦਾ, ਭੈਣਾਂ ਦਾ, ਮਾਵਾਂ

0: ਅਤੇ ਉਹਨਾਂ ਮਰਦਾਂ ਦਾ ਵੀ ਜਿਹੜਾ ਕਿ ਘਰ ਦੇ ਵਿੱਚ ਘਰ ਦੇ ਕੰਮਾਂ ਦੇ ਵਿੱਚ ਦਿਲਚਸਪੀ ਰੱਖਦੇ ਨੇ, ਘਰ ਨੂੰ ਸਜਾਉਣ ਦੇ ਵਿੱਚ, ਘਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ, ਅਤੇ ਕਦੀ ਕਦੀ ਰਸੋਈ ਦੇ ਵਿੱਚ ਵੀ ਮਦਦ ਕਰ ਦਿੰਦੇ ਨੇ। ਬਿਲਕੁਲ ਜੀ, ਪ੍ਰੋਗਰਾਮ ਹੋਮ ਸਵੀਟ ਹੋਮ ਇੱਕ ਘੰਟੇ ਦਾ ਪ੍ਰੋਗਰਾਮ ਹੈ ਅਤੇ ਬਹੁਤ ਸਾਰੀ ਅਪਡੇਟ, ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੇ ਟਿਪਸ, ਅਤੇ ਜ਼ਰੂਰ ਇੱਕ ਹੋਏਗੀ ਰੈਸਪੀ ਜਿਹੜੀ ਬਹੁਤ ਹੀ ਈਜ਼ੀ ਹੋਏਗੀ ਅਤੇ ਕੁਇਕ ਬਣਨ ਵਾਲੀ ਰੈਸਪੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। ਬਸ ਤੁਸੀਂ ਕਿਧਰੇ ਨਹੀਂ ਜਾਣਾ, ਜੇਕਰ ਚਾਹ ਦੇ ਸ਼ੌਕੀਨ ਹੋ, ਕੌਫੀ ਦੇ ਸ਼ੌਕੀਨ ਹੋ ਅਤੇ ਗਰਮੀ ਆ ਗਈ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਠੰਡਾ ਠੰਡਾ ਵੀ ਕੁਝ ਪੀ ਸਕਦੇ ਹੋ, ਅਤੇ ਬਣਾਓ ਅਤੇ ਨਾਲ ਦੀ ਨਾਲ ਇੰਜੋਏ ਕਰੋ ਮੇਰੇ ਨਾਲ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਇਹ ਗੀਤ ਲਾਊਡ।
1: ਆਓ ਤੁਰਲਾ ਵੀ ਛੱਡਿਆ ਤੇ ਚਾਦਰਾ ਵੀ ਲੱਗਿਆ, ਲੱਗਦਾ ਬਾਬਾ ਆਉਂਦਾ। ਆਓ ਸਪੀਕਰਾਂ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਲੋ ਵੀਰੇ, ਪਤੰਦਰ ਆਪ ਹੀ ਬਹੁਤ ਉੱਚੀ ਹੋਣਾ।

ਆਓ ਤੁਰਲਾ ਵੀ ਛੱਡਿਆ ਤੇ ਚਾਦਰਾ ਵੀ ਲੱਗਿਆ, ਲੱਗਦਾ ਬਾਬਾ ਆਉਂਦਾ। ਆਓ ਸਪੀਕਰਾਂ ਦੀ ਆਵਾਜ਼ ਥੋੜ੍ਹੀ ਜਿਹੀ ਘੱਟ ਕਰ ਲਓ ਵੀਰੇ, ਪਤੰਦਰ ਆਪ ਹੀ ਬਹੁਤ ਉੱਚੀ ਹੋਣਾ।

ਚਾਹ ਪੀਣ ਦਾ ਟੇਸਟ ਹੈਗਾ, ਸਵਾਦ ਕਈ ਬਿਲਕੁਲ ਸਿੰਪਲ ਹੀ ਪੀਂਦੇ ਨੇ ਕਿ ਕੁਛ ਨਹੀਂ ਪਾਉਣਾ, ਕਈ ਬਹੁਤ ਜ਼ਿਆਦਾ ਅਜਵਾਇਨ ਪੀਂਦੇ ਨੇ ਅਤੇ ਪਰ ਮੈਨੂੰ ਲੱਗਦਾ ਹੈ ਕਿ ਮੇਰਾ ਜਿਹੜਾ ਹੈਗਾ ਆ ਟੇਸਟ ਕਿ ਉਹ ਸਭ ਕੁਛ ਪਾਇਆ ਹੋਵੇ ਪਰ ਇਲਾਇਚੀ ਜਿਹੜੀ ਹੈ ਜ਼ਰੂਰ ਪਾਈ ਹੋਵੇ। ਪਰ ਜੇਕਰ ਇਲਾਇਚੀ ਤੁਸੀਂ ਨਾ ਦੁੱਧ ਪਾਉਣ ਤੋਂ ਬਾਅਦ, ਪੱਤੀ ਪਾਉਣ ਤੋਂ ਬਾਅਦ, ਦੁੱਧ ਪਾਉਣ ਤੋਂ ਬਾਅਦ ਜਦੋਂ ਇੱਕ ਉਬਾਲਾ ਆ ਜਾਵੇ ਤਾਂ ਫਿਰ ਅੱਧੀ ਕੁ ਇਲਾਇਚੀ ਕੁੱਟ ਕੇ ਨਾ ਤੁਸੀਂ ਪਾ ਦਿਉ, ਉਹਦਾ ਫਰੈਗਨੈਂਸ ਔਰ ਉਹਦਾ ਟੇਸਟ ਜਿਹੜਾ ਨਾ ਚਾਹ ਦੇ ਵਿੱਚ ਜਿਹੜਾ ਲਾਸਟ ਘੁੱਟ ਹੁੰਦਾ ਨਾ ਕੱਪ ਦੇ ਵਿੱਚ ਉਹਦੇ ਤੱਕ ਵੀ ਰਹੇਗਾ। ਸੋ ਇਲਾਇਚੀ ਵਾਲੀ ਚਾਹ ਸਰੀਰ ਨੂੰ ਤਾਜ਼ਗੀ ਦਿੰਦੀ ਹੈ ਅਤੇ ਥਕਾਵਟ ਘੱਟ ਕਰਨ ਦੇ ਵਿੱਚ ਵੀ ਮਦਦ ਕਰਦੀ ਹੈ। ਜ਼ੁਕਾਮ ਅਤੇ ਖੰਘ ਵਿੱਚ ਗਰਮ ਪਾਣੀ ਜਾਂ ਚਾਹ ਵਿੱਚ ਇਲਾਇਚੀ ਪਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਕਿੰਨੇ ਸਾਰੇ ਫਾਇਦੇ ਨੇ, ਤੁਸੀਂ ਕਦੀ ਬੈਠ ਕੇ ਸੋਚਿਆ, ਕਦੀ ਤੁਹਾਡਾ ਇਹਨਾਂ ਚੀਜ਼ਾਂ ਵੱਲ ਧਿਆਨ ਗਿਆ ਕਿ ਪਰਮਾਤਮਾ ਨੇ, ਉਸ ਪਰਵਰਦਿਗਾਰ ਨੇ ਪੂਰੀ ਦੁਨੀਆ 'ਤੇ, ਪੂਰੀ ਕਾਇਨਾਤ 'ਤੇ ਕਿੰਨੀਆਂ ਚੀਜ਼ਾਂ ਬਣਾਈਆਂ ਨੇ ਜੋ ਕਿ ਕੁਦਰਤੀ ਨੇ, ਨੈਚੁਰਲ ਨੇ, ਔਰ ਹਰ ਇੱਕ ਖਾਣ ਵਾਲੀ ਚੀਜ਼ 'ਚੋਂ, ਪੀਣ ਵਾਲੀ ਚੀਜ਼ 'ਚੋਂ, ਹੈ ਨਾ, ਕਿੰਨੇ ਸਾਰੇ ਫਾਇਦੇ ਨੇ। ਮਤਲਬ ਅਸੀਂ ਜੇ ਸੋਚ ਕੇ ਦੇਖੀਏ ਤਾਂ ਮਤਲਬ ਬੇਅੰਤ ਕਾਇਨਾਤ, ਔਰ ਵਾਕਈ ਕਿੰਨੀਆਂ ਚੀਜ਼ਾਂ ਨੇ ਸਾਡੇ ਕੋਲ ਖਾਣ ਦੇ ਵਿੱਚ, ਪੀਣ ਦੇ ਵਿੱਚ। ਸੋ ਇਹਨਾਂ ਚੀਜ਼ਾਂ ਨੂੰ ਖਾਣ ਪੀਣ ਤੋਂ ਇਲਾਵਾ ਅਸੀਂ ਇਹ ਵੀ ਧਿਆਨ ਦੇਈਏ ਕਿ ਜੇਕਰ ਸਾਨੂੰ ਇਹਨਾਂ ਦੇ ਬੈਨੀਫਿਟਸ ਪਤਾ ਹੋਣ ਤਾਂ ਫਿਰ ਤਾਂ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਵੇ। ਉਸੇ ਤਰ੍ਹਾਂ ਜਿਸ ਤਰ੍ਹਾਂ ਕੌਰ ਬੀ ਤਾਰੀਫ ਕਰ ਰਹੀ ਹੈ ਇਸ ਗੀਤ ਦੇ ਵਿੱਚ,

ਕਿੰਨੇ ਸਾਰੇ ਨੇ ਇਲਾਇਚੀ ਦੇ ਫਾਇਦੇ। ਇਲਾਇਚੀ ਸਰੀਰ ਦੇ ਮੈਟਾਬੋਲਿਜ਼ਮ ਨੂੰ ਵੀ ਬਿਹਤਰ ਬਣਾਉਣ ਦੇ ਵਿੱਚ ਮਦਦ ਕਰਦੀ ਹੈ। ਦੇਖੋ ਨਾ, ਇਲਾਇਚੀ ਚਾਹ ਦੇ ਵਿੱਚ ਪੀਂਦੇ ਹਾਂ ਜਾਂ ਫਿਰ ਉੱਦਾਂ ਖਾਂਦੇ ਹਾਂ ਤਾਂ ਵੀ ਇਹਦੇ ਬੈਨੀਫਿਟ ਨੇ। ਜ਼ੁਕਾਮ ਅਤੇ ਖੰਘ ਦੇ ਵਿੱਚ ਵੀ ਆਰਾਮਦਾਇਕ ਹੁੰਦਾ ਹੈ। ਚਾਹ ਦੇ ਵਿੱਚ ਪੀ ਲਓ ਜਾਂ ਗਰਮ ਪਾਣੀ ਦੇ ਵਿੱਚ ਪੀ ਲਓ, ਉਹਦੇ ਵਿੱਚ ਵੀ ਇਹ ਸਾਨੂੰ ਬਿਹਤਰ ਰਿਲੀਫ ਦੇਵੇਗੀ। ਔਰ ਜੇਕਰ ਅਸੀਂ ਦੁੱਧ ਪੀਣ ਦੇ ਸ਼ੌਕੀਨ ਹਾਂ, ਖਾਸ ਕਰਕੇ ਰਾਤ ਨੂੰ, ਅਤੇ ਜੇ ਰਾਤ ਨੂੰ ਦੁੱਧ ਵਿੱਚ ਇਲਾਇਚੀ ਪਾ ਕੇ ਪੀਣ ਦੇ ਨਾਲ ਨੀਂਦ ਚੰਗੀ ਆਉਂਦੀ ਹੈ। ਹਾਂਜੀ, ਇਹ ਟਰਾਈ ਕਰਾਂਗੇ ਜੀ ਆਪਾਂ ਵੀ। ਇਲਾਇਚੀ ਵਿੱਚ ਨਾ ਐਂਟੀਆਕਸੀਡੈਂਟ ਹੁੰਦੇ ਨੇ ਜੋ ਕਿ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਵੀ ਮਦਦ ਕਰਦੇ ਨੇ। ਐਂਡ ਇੱਕ ਹੋਰ ਗੱਲ ਕੀ ਹੈ, ਦਿਲ ਦੀ ਯਾਨੀ ਕਿ ਹਾਰਟ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਨਾ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਰਿਲੀਫ ਦੇ ਦਿੰਦੀ ਹੈ। ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਰੱਖਦੀ ਹੈ। ਐਂਡ ਸਭ ਤੋਂ ਜ਼ਰੂਰੀ ਗੱਲ ਕਿ ਇਹ ਚਮੜੀ ਲਈ ਵੀ ਫਾਇਦੇਮੰਦ ਹੈ। ਸੋ ਜੀ, ਇਲਾਇਚੀ ਖਾਣ ਦੇ ਬਹੁਤ ਸਾਰੇ ਜਿਹੜੇ ਫਾਇਦੇ ਨੇ, ਇਸ ਦੇ ਗੁਣ ਚਮੜੀ ਨੂੰ ਤਾਜ਼ਗੀ ਦੇਣ ਵਿੱਚ ਮਦਦ ਕਰਦੇ ਨੇ। ਔਰ ਤੁਹਾਨੂੰ ਪਤਾ ਹੈ ਕਿ ਜਦੋਂ ਅਸੀਂ ਖੀਰ ਬਣਾਉਂਦੇ ਹਾਂ, ਸਵਈਆਂ ਬਣਾਉਂਦੇ ਹਾਂ, ਮਿਠਾਈ ਜਾਂ ਚਾਹ ਅਤੇ ਹੋਰ ਬਹੁਤ ਸਾਰੇ ਜਿਹੜੇ ਮਿੱਠੇ ਪਕਵਾਨ ਹੁੰਦੇ ਨੇ, ਉਹਦੇ ਵਿੱਚ ਇਲਾਇਚੀ ਜ਼ਰੂਰ ਪਾਈ ਜਾਂਦੀ ਹੈ ਨਾ। ਹਾਂਜੀ, ਅਤੇ ਹੁਣ ਜਿਹੜੇ ਨਵੇਂ ਨਵੇਂ ਸ਼ੈੱਫ ਆਏ ਨੇ ਨਾ, ਉਹ ਕੀ ਕਰਦੇ ਨੇ ਕਿ ਤੇਜ਼ ਪੱਤਾ ਅਤੇ ਛੋਟੀ ਇਲਾਇਚੀ

ਜਾਂ ਵੱਡੀ ਇਲਾਚੀ, ਕੋਈ ਵੀ ਸਬਜ਼ੀ ਬਣਾਉਣੀ ਹੋਵੇ, ਖਾਸ ਕਰਕੇ ਜੇ ਬਲੈਕ ਚਨੇ ਜਾਂ ਵਾਈਟ ਚਨੇ ਜਾਂ ਫਿਰ ਕੜੀ ਬਣਾਉਣੀ ਹੋਵੇ, ਉਹਦੇ ਵਿੱਚ ਜ਼ਰੂਰ ਇਹਨੂੰ ਇਸਤੇਮਾਲ ਕਰਦੇ ਨੇ। ਅਤੇ ਕਿੰਨੇ ਸਾਰੇ ਫਾਇਦੇ ਹੁੰਦੇ ਹੋਣਗੇ ਜਿਹੜੇ ਕਿ ਸਾਨੂੰ ਨਹੀਂ ਪਤਾ। ਬਿਲਕੁਲ ਜੀ, ਇਸੇ ਕਰਕੇ ਤਾਂ ਪ੍ਰੋਗਰਾਮ ਹੈ ਜੀ ਹੋਮ ਸਵੀਟ ਹੋਮ। ਤੁਸੀਂ ਕਿਧਰੇ ਨਹੀਂ ਜਾਣਾ, ਕਿਉਂਕਿ ਜਿਸ ਤੋਂ ਬਾਅਦ ਹੋਰ ਬਹੁਤ ਸਾਰੀ ਜਾਣਕਾਰੀ ਮਿਲਦੀ ਰਹੇਗੀ ਤੁਹਾਨੂੰ ਪੂਰੇ ਇੱਕ ਘੰਟੇ ਲਈ। ਗੁਰਸ਼ਬਦ ਸਿੰਘ ਦੀ ਆਵਾਜ਼ ਦੇ ਵਿੱਚ ਗੀਤ ਇੰਜੋਏ ਕਰਦੇ ਹਾਂ ਜੀ, ਲੌਂਗ ਲਾਚੀ।

ਸੰਦਲੀ ਸੰਦਲੀ ਦੇ ਵਿੱਚ ਤੇਰਾ ਨਾਮ ਵੇ ਮੁੰਡਿਆ 102.7 FM ਤੇ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਇਲਾਚੀ ਦੇ ਬਹੁਤ ਸਾਰੇ ਫਾਇਦੇ ਜਿਹੜੇ ਨੇ ਤੁਸੀਂ ਉਹ ਨੋਟ ਕਰ ਲਏ ਨੇ, ਅਤੇ ਇਸ ਤੋਂ ਬਾਅਦ ਹੁਣ ਮੈਂ ਦੱਸਣ ਜਾ ਰਹੀ ਹਾਂ ਕਿ ਜਿਹੜਾ ਚੌਲਾਂ ਦਾ ਪਾਣੀ ਹੁੰਦਾ ਨਾ ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਵਰਤ ਸਕਦੇ ਹਾਂ। ਜੀ ਬਿਲਕੁਲ, ਰਾਈਸ ਵਾਟਰ ਜਿਹੜਾ ਕਿ ਅੱਜ ਕੱਲ੍ਹ ਬੜਾ ਟ੍ਰੈਂਡਿੰਗ ਦੇ ਵਿੱਚ ਹੈ ਕਿ ਤੁਸੀਂ ਰੋਜ਼ ਵਾਟਰ, ਰਾਈਸ ਵਾਟਰ ਜਾਂ ਰਾਈਸ ਟੋਨਰ ਜਿਹੜਾ ਹੁੰਦਾ, ਰਾਈਸ ਵਾਟਰ ਦਾ ਟੋਨਰ, ਉਹਨੂੰ ਵੀ ਯੂਜ਼ ਕਰ ਸਕਦੇ ਹੋ ਆਪਣੀ ਸਕਿਨ ਨੂੰ ਪ੍ਰੈਪ ਕਰਨ ਦੇ ਲਈ, ਕਲੀਨ ਕਰਨ ਦੇ ਲਈ ਅਤੇ ਬੜਾ ਸੋਹਣਾ ਅਤੇ ਸੋਫਟ ਬਣਾਉਣ ਦੇ ਲਈ। ਤੁਸੀਂ ਕੀ ਕਰਨਾ ਹੈ ਕਿ ਜਦੋਂ ਤੁਸੀਂ ਚੌਲ ਬਣਾਉਣੇ ਹੁੰਦੇ ਨੇ, ਚਾਵਲ ਬਣਾਉਣੇ ਹੁੰਦੇ ਨੇ, ਅਤੇ ਉਦੋਂ ਤੁਸੀਂ ਚੰਗੀ ਤਰ੍ਹਾਂ ਪਹਿਲੇ ਚੌਲਾਂ ਨੂੰ ਧੋ ਲੈਣਾ, ਕਿਉਂਕਿ ਚੌਲਾਂ ਦੇ ਵਿੱਚ ਦਵਾਈ ਲੱਗੀ ਹੁੰਦੀ ਹੈ। ਅਸੀਂ ਆਪਣੇ ਡਰੰਮੀਆਂ ਦੇ ਵਿੱਚ, ਡੱਬਿਆਂ ਦੇ ਵਿੱਚ ਚੌਲ ਜਿਹੜੇ ਕਿੰਨੇ ਸਾਰੇ ਬਣਾ ਕੇ ਰੱਖੇ ਹੁੰਦੇ ਨੇ, ਭਰ ਕੇ ਰੱਖੇ ਹੁੰਦੇ ਨੇ, ਮਤਲਬ ਕੱਚੇ ਚੌਲ ਜਿਹੜੇ ਹੁੰਦੇ ਨੇ, ਉਹਨਾਂ ਦੇ ਵਿੱਚ ਕੋਈ ਨਾ ਕੋਈ ਮੈਡੀਸਨ ਜ਼ਰੂਰ ਰੱਖੀ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਢੋਰਾ ਨਾ ਲੱਗ ਸਕੇ ਜਾਂ ਫਿਰ ਕੋਈ ਫੰਗਸ ਜਾਂ ਕੋਈ ਕੀੜਾ ਨਾ ਲੱਗ ਸਕੇ। ਸੋ ਜੀ, ਜਦੋਂ ਵੀ ਤੁਸੀਂ ਚੌਲ ਬਣਾਉਣੇ ਨੇ ਪਹਿਲੇ ਤਾਂ ਅੱਧਾ ਕੁ ਘੰਟਾ ਪਹਿਲੇ ਭਿਉਂ ਕੇ ਰੱਖ ਲਓ। ਉਹਦੇ ਨਾਲ ਕੀ ਹੁੰਦਾ ਕਿ ਤੁਹਾਡੇ ਇੱਕ ਤਾਂ ਚੌਲ ਬਹੁਤ ਸੌਫਟ ਬਣਦੇ ਨੇ, ਜਲਦੀ ਬਣ ਜਾਂਦੇ ਅਤੇ ਪਾਣੀ ਘੱਟ ਲੈਂਦੇ ਨੇ। ਜੀ ਰੈਸਪੀ ਵੀ ਮੈਂ ਨਾਲ ਦੀ ਨਾਲ ਦੱਸ ਰਹੀ ਹਾਂ, ਕਿਉਂਕਿ ਜੀ ਚੌਲਾਂ ਦਾ ਪਾਣੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਅਤੇ ਬੜਾ ਲਾਭਦਾਇਕ ਹੈ। ਔਰ ਇਹਨੂੰ ਵਰਤਣ ਦਾ ਤਰੀਕਾ ਕੀ ਹੈ ਕਿ ਚੌਲਾਂ ਨੂੰ ਚੰਗੀ ਤਰ੍ਹਾਂ 4-5 ਵਾਰੀ ਤੁਸੀਂ ਪਹਿਲੇ ਧੋ ਲੈਣਾ, ਬਣਾਉਣਾ

ਬਣਾਉਣ ਤੋਂ ਪਹਿਲਾਂ ਜੇਕਰ ਤੁਸੀਂ ਕੁਇਕਲੀ ਬਣਾਉਣੇ ਹੁੰਦੇ ਨੇ, ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਤੁਸੀਂ 15 ਮਿੰਟ ਪਹਿਲਾਂ ਡਿਪ ਕਰਕੇ ਰੱਖਣਾ। ਪਰ ਜੇਕਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਆਪਣੇ ਚੌਲਾਂ ਨੂੰ ਅੱਛੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਉਹਨੂੰ 10 ਕੁ ਮਿੰਟ ਲਈ ਜੇਕਰ ਤੁਸੀਂ ਉਹਨੂੰ ਭਿਉਂ ਕੇ ਰੱਖ ਦਿਉ, ਅਤੇ ਉਸ ਤੋਂ ਬਾਅਦ ਤੁਸੀਂ ਬਣਾਓ। ਜਿਹੜਾ ਉਹ ਪਾਣੀ 10 ਮਿੰਟ ਪਹਿਲੇ ਤੁਸੀਂ ਭਰ ਕੇ ਰੱਖਿਆ ਸੀਗਾ, ਉਹਨੂੰ ਤੁਸੀਂ ਫਿਰ ਇੱਕ ਗਿਲਾਸ ਦੇ ਵਿੱਚ, ਗੜਵੀ ਦੇ ਵਿੱਚ, ਕਿਸੇ ਵੀ ਭਾਂਡੇ ਦੇ ਵਿੱਚ ਉਹਨੂੰ ਛਾਂਟ ਕੇ ਕੱਢ ਲੈਣਾ, ਠੀਕ ਹੈ ਜੀ। ਅਤੇ ਚੌਲ ਤੁਸੀਂ ਜਦੋਂ ਬਣਾਉਣੇ ਹੋਣਗੇ ਤਾਂ ਤੁਸੀਂ ਬਣਾ ਲਿਓ। ਮੈਂ ਗੱਲ ਕਰਨ ਜਾ ਰਹੀ ਸੀ ਕਿ ਰਾਈਸ ਵਾਟਰ ਦੇ ਕੀ ਬੈਨੀਫਿਟਸ ਨੇ। ਉਹ ਤੁਸੀਂ ਆਪਣੀ ਸਕਿਨ ਵਾਸਤੇ ਯੂਜ਼ ਕਰ ਸਕਦੇ ਹੋ, ਆਪਣੇ ਹੇਅਰਸ ਵਾਸਤੇ ਯੂਜ਼ ਕਰ ਸਕਦੇ ਹੋ, ਕਿਉਂਕਿ ਜੀ ਅੱਜ ਕੱਲ੍ਹ ਬੜਾ ਟ੍ਰੈਂਡਿੰਗ ਦੇ ਵਿੱਚ ਹੈ। ਪਰ ਇਹ ਜਿਹੜਾ ਚੌਲਾਂ ਦਾ ਪਾਣੀ ਹੈ, 1 ਤੋਂ 2 ਦਿਨ ਵਾਸਤੇ ਤੁਸੀਂ ਵਰਤਣ ਲਈ ਰੱਖ ਸਕਦੇ ਹੋ, ਕਿਉਂਕਿ ਗਰਮੀ ਆ ਚੁੱਕੀ ਹੈ। ਅਤੇ ਫਰੀਜ਼ਰ ਦੇ ਵਿੱਚ ਤੁਸੀਂ ਇਹਨੂੰ ਸਟੋਰ ਕਰਕੇ, ਫਰਿੱਜ ਦੇ ਵਿੱਚ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ। 1-2 ਵਾਰ ਤੁਸੀਂ ਇਹਦੇ ਨਾਲ ਮੂੰਹ ਧੋ ਸਕਦੇ ਹੋ, ਜਾਂ ਫਿਰ ਇਹਨੂੰ ਟੋਨਰ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ। ਅਤੇ ਇਹ ਛੋਟੇ ਛੋਟੇ ਟਿਪਸ ਕਈ ਵਾਰ ਤੁਹਾਨੂੰ ਸੌਖੇ ਤਰੀਕੇ ਦੇ ਨਾਲ ਇੱਥੇ, ਯਾਨੀ ਕਿ FM ਸਟੂਡੀਓ ਦੇ ਵਿੱਚ, FM ਰੇਨਬੋ 'ਤੇ ਹੀ ਮਿਲ ਜਾਣੀਆਂ ਨੇ। ਤੁਸੀਂ ਬਾਹਰ ਕਿਤੇ ਵੀ ਤੁਹਾਨੂੰ ਸਟਰਗਲ ਕਰਨ ਦੀ ਲੋੜ ਨਹੀਂ ਪੈਣੀ, ਕਿਉਂਕਿ ਇੱਦਾਂ ਦੇ ਜਿਹੜੇ ਟੋਨਰ ਹੈਗੇ ਆ, ਵਾਟਰ ਹੈਗੇ ਆ, ਬਾਹਰ ਜੇ ਤੁਸੀਂ ਮਾਰਕੀਟ ਦੇ ਵਿੱਚੋਂ ਲੈਂਦੇ ਹੋ ਤਾਂ ਬਹੁਤ ਹੀ ਮਹਿੰਗੇ ਅਤੇ ਬਹੁਤ ਹੀ ਕੋਸਟਲੀ ਹੁੰਦੇ ਨੇ, ਜਿਹੜੇ ਕਿ ਤੁਸੀਂ ਅਫੋਰਡ ਕਈ ਵਾਰ ਨਹੀਂ ਕਰ ਸਕਦੇ, ਅਤੇ ਕਈ ਵਾਰ ਅਸੀਂ ਇਹਨਾਂ ਚੀਜ਼ਾਂ ਨੂੰ ਇਗਨੋਰ ਵੀ ਕਰ ਦਿੰਦੇ ਹਾਂ। ਖੈਰ ਜੀ, ਚਮੜੀ ਦੇ ਵਾਸਤੇ ਫਾਇਦੇਮੰਦ ਹੁੰਦਾ, ਮੁਹਾਸਿਆਂ ਨੂੰ ਵੀ ਘਟਾਉਂਦਾ, ਵਾਲਾਂ ਲਈ ਵੀ ਬਹੁਤ ਸਾਰੇ ਇਹਦੇ ਬੈਨੀਫਿਟਸ ਨੇ, ਅਤੇ ਹੋਰ ਬਹੁਤ ਸਾਰੇ ਜਿਹੜੇ ਬੈਨੀਫਿਟਸ ਨੇ ਉਹ ਮੈਂ ਜ਼ਰੂਰ ਦੱਸਾਂਗੀ। ਲੇਕਿਨ ਉਸ ਤੋਂ ਪਹਿਲੇ ਗੀਤ ਤਾਂ ਬਣਦਾ ਹੀ ਹੈ ਜੀ, ਕਿਉਂਕਿ ਗੀਤਾਂ ਦੀ ਬਹਾਰ ਜਿੰਨੀ ਦੇਰ ਤੱਕ ਲੱਗੀ ਰਹੇਗੀ, ਅਤੇ ਉਨੀ ਦੇਰ ਤੱਕ ਫਿਰ ਸਾਨੂੰ ਨੋਟ ਕਰਨ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ।

ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ। ਰਾਈਜ਼ ਵਾਟਰ ਦੀ ਮੈਂ ਗੱਲ ਕਰ ਰਹੀ ਸੀ ਕਿ ਕਿੰਨੇ ਜ਼ਿਆਦਾ ਬੈਨੀਫਿਟਸ ਨੇ ਇਹਦੇ ਵਾਲਾਂ ਲਈ। ਵਧੀਆ ਕੰਡੀਸ਼ਨਰ ਹੈ, ਵਾਲਾਂ ਨੂੰ ਮਜ਼ਬੂਤ ਅਤੇ ਸਿਲਕੀ ਬਣਾਉਂਦਾ ਹੈ, ਵਾਲਾਂ ਦੀ ਜਿਹੜੀ ਹੈ ਜੜ੍ਹਾਂ ਉਹਨਾਂ ਨੂੰ ਵੀ ਪੋਸ਼ਣ ਦਿੰਦਾ ਹੈ, ਪੇਟ ਦੀ ਸਿਹਤ ਲਈ ਵੀ ਲਾਭਦਾਇਕ ਹੁੰਦਾ ਹੈ, ਹਲਕਾ ਅਤੇ ਪਾਚਨ ਵਿੱਚ ਵੀ ਸੌਖਾ ਹੁੰਦਾ ਹੈ, ਡਾਇਰੀਆ ਵਿੱਚ ਮਦਦਗਾਰ ਹੁੰਦਾ ਹੈ, ਪੇਟ ਦੀ ਤਕਲੀਫ ਵਿੱਚ ਰਾਹਤ ਦਿੰਦਾ ਹੈ, ਐਂਡ ਜੀ ਸਰੀਰ ਨੂੰ ਤੁਰੰਤ ਇੰਸਟੈਂਟ ਐਨਰਜੀ ਦੇ ਦਿੰਦਾ ਹੈ। ਔਰ ਸਭ ਤੋਂ ਵਧੀਆ ਗੱਲ ਕਿ ਜਦੋਂ ਸਾਡੇ ਫੇਸ ਦੀ ਗੱਲ ਆਉਂਦੀ ਹੈ, ਸਾਡੀ ਸਕਿਨ ਦੀ ਗੱਲ ਆਉਂਦੀ ਹੈ, ਤਾਂ ਫਿਰ ਅਸੀਂ ਬਹੁਤ ਹੀ ਧਿਆਨ ਦੇ ਨਾਲ ਉਹ ਵਾਲੀ ਗੱਲ ਜਿਹੜੀ ਹੁੰਦੀ ਹੈ ਜ਼ਰੂਰ ਸੁਣਦੇ ਹਾਂ। ਚਮੜੀ ਦੀ ਜਿਹੜੀ ਸਾਡੀ ਐਲਰਜੀ ਹੁੰਦੀ ਹੈ, ਖੁਜਲੀ ਹੁੰਦੀ ਹੈ, ਉਹਨੂੰ ਵੀ ਦੂਰ ਕਰਦਾ, ਸਕਿਨ ਇਰੀਟੇਸ਼ਨ ਨੂੰ ਘਟਾਉਂਦਾ ਹੈ, ਬਿਲਕੁਲ ਜੀ। ਐਂਡ ਜੀ ਧੁੱਪ ਨਾਲ ਹੋਈ ਕਾਲੀ ਜਿਹੜੀ ਕਾਲਾਪਣ ਹੁੰਦਾ ਨਾ, ਉਹਨਾਂ ਨੂੰ ਵੀ ਘਟਾ ਦਿੰਦਾ ਹੈ। 102.7 ਮੈਗਾਹਰਟਜ਼ ਦੀ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ। ਐਂਡ ਅਗਲਾ ਗੀਤ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ।

ਵੈਲ ਫਰੈਂਡਸ, ਰਾਈਜ਼ ਵਾਟਰ ਦੇ ਕਿੰਨੇ ਸਾਰੇ ਬੈਨੀਫਿਟਸ ਨੇ, ਕਿੰਨੀਆਂ ਸਾਰੀਆਂ ਜਾਣਕਾਰੀਆਂ ਨੇ ਜੋ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸੀਆਂ ਜਾਂਦੀਆਂ ਨੇ। ਧੁੱਪ ਨਾਲ ਹੋਈ ਕਾਲਾ, ਧੁੱਪ ਨਾਲ ਹੋਇਆ ਜਿਹੜਾ ਸਾਡੇ ਫੇਸ 'ਤੇ ਕਾਲਾਪਨ ਹੁੰਦਾ, ਟੈਨਿੰਗ ਹੁੰਦੀ ਹੈ, ਉਹਨੂੰ ਵੀ ਚੌਲਾਂ ਦਾ ਪਾਣੀ ਜਿਹੜਾ ਹੈ ਉਹ ਕਾਫੀ ਹੱਦ ਤੱਕ ਘਟਾ ਦਿੰਦਾ ਹੈ। ਤੁਸੀਂ ਉਹਦੇ ਨਾਲ ਕੋਟਨ ਲੈ ਕੇ ਉਹਨੂੰ ਪਾਣੀ ਨੂੰ ਡਿਪ ਕਰਕੇ ਉਹਨੂੰ ਕਲੀਨ ਕਰ ਸਕਦੇ ਹੋ, ਸਿੱਧਾ ਉਸ ਪਾਣੀ ਦੇ ਨਾਲ ਆਪਣਾ ਮੂੰਹ ਧੋ ਸਕਦੇ ਹੋ। ਸਕਿੰਨ ਨੂੰ ਟਾਈਟ ਅਤੇ ਯੰਗ ਬਣਾਉਣ ਦੇ ਵਿੱਚ ਵੀ ਕਾਫੀ ਇਹਦਾ ਜਿਹੜਾ ਹੈਲਪਫੁੱਲ ਹੁੰਦਾ ਹੈ। ਧੁੱਪ ਨਾਲ ਜਲੀ ਸਕਿੰਨ ਨੂੰ ਠੰਡਕ ਦਿੰਦਾ, ਕਿਉਂਕਿ ਜਿਹੜਾ ਰਾਈਜ਼ ਵਾਟਰ ਹੈ ਇਹ ਠੰਡਕ ਵਾਲਾ ਹੁੰਦਾ ਹੈ। ਕੁਝ ਹੱਦ ਤੱਕ ਬੀ ਪੀ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ। ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ, ਹੱਡੀਆਂ ਲਈ ਫਾਇਦੇਮੰਦ ਹੈ। ਪਾਣੀ ਦੀ ਕਮੀ ਪੂਰੀ ਕਰਦਾ ਹੈ, ਸਰੀਰ ਨੂੰ ਹਾਈਡਰੇਟ ਰੱਖਦਾ ਹੈ, ਕਿਉਂਕਿ ਗਰਮੀਆਂ ਵਿੱਚ ਸਾਡੀ ਜਿਹੜਾ ਸਕਿੰਨ ਦੇ ਨਾਲ ਨਾਲ ਸਾਡੀ ਬੋਡੀ ਜਿਹੜੀ ਡੀਹਾਈਡਰੇਟ ਹੋ ਜਾਂਦੀ ਹੈ। ਅਸੀਂ ਪਾਣੀ ਬਹੁਤ ਘੱਟ ਪੀਂਦੇ ਹਾਂ, ਚਾਹ ਦੀਆਂ ਚੁਸਕੀਆਂ ਅਸੀਂ ਜ਼ਿਆਦਾ ਲਗਾ ਦਿੰਦੇ ਹਾਂ। ਐਂਡ ਜੀ, ਥਕਾਵਟ ਘਟਾਉਂਦਾ, ਤਾਜ਼ਗੀ ਮਹਿਸੂਸ ਕਰਦਾ, ਜਿੱਦਾਂ ਸਾਨੂੰ ਕੜੀ ਦੇ ਨਾਲ ਚਾਵਲ ਸਵਾਦ ਲੱਗਦੇ ਨੇ ਨਾ, ਰਾਜਮਾ ਦੇ ਨਾਲ ਚੌਲ ਸਵਾਦ ਲੱਗਦੇ ਨੇ। ਹਾਂ ਨਾ ਜੀ ਜੀ ਜੀ, ਮੈਨੂੰ ਪਤਾ ਕਿ ਚਾਵਲ ਸਭ ਦੇ ਫੇਵਰੇਟ ਨੇ, ਇਸੇ ਤਰ੍ਹਾਂ ਇਹਦਾ ਪਾਣੀ ਵੀ ਤੁਸੀਂ ਟਰਾਈ ਕਰ ਸਕਦੇ ਹੋ। ਲੇਕਿਨ ਪਹਿਲੇ ਤੁਸੀਂ ਆਪਣੇ ਫੇਸ ਤੋਂ ਪਹਿਲੇ ਆਪਣੇ ਹੈਂਡਸ 'ਤੇ ਇਹਨੂੰ ਜ਼ਰੂਰ ਟਰਾਈ ਕਰਨਾ, ਕਿਉਂਕਿ ਜੇ ਸਿੱਧਾ ਕਈ ਵਾਰ ਜੇ ਤੁਸੀਂ ਕੋਈ ਵੀ ਚੀਜ਼ ਅਸੀਂ ਯੂਜ਼ ਕਰਦੇ ਹਾਂ ਡਾਇਰੈਕਟਲੀ ਤਾਂ ਉਹ ਕਈ ਵਾਰ ਸਾਨੂੰ ਹਾਰਮਫੁੱਲ ਹੋ ਸਕਦੀ ਹੈ। ਸੋ ਇਹ ਚੀਜ਼ਾਂ ਦਾ ਤੁਸੀਂ ਧਿਆਨ ਦੇਣਾ ਕਿ ਸਕਿੰਨ ਦੀ ਐਲਰਜੀ ਨਾ ਹੋਵੇ ਤੁਹਾਨੂੰ ਕਿਸੇ ਚੀਜ਼ ਤੋਂ, ਉਹ ਚੀਜ਼ਾਂ ਅਵੋਇਡ ਕਰ ਦੇਣੀ ਹੈ। ਖੈਰ ਜੀ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਇਸ ਤੋਂ ਬਾਅਦ, ਮਤਲਬ ਮੇਰੀ ਗੱਲ ਅਤੇ ਗੱਲ ਦੇ ਨਾਲ ਨਾਲ ਗੀਤ ਅਤੇ ਗੀਤ ਤੋਂ ਬਾਅਦ ਹੋਏਗੀ ਇੱਕ ਈਜ਼ੀ ਰੈਸਪੀ। ਬਸ ਜੀ, ਕੁਝ ਹੀ ਪਲਾਂ ਬਾਅਦ ਤੁਹਾਡੀ ਰੇਡੀਓ ਸੈਟਸ 'ਤੇ ਨੈਕਸਟ ਵਾਲਾ ਟਰੈਕ।

ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਐਂਡ ਬ੍ਰੇਕ ਤੋਂ ਬਾਅਦ ਰਣਦੀਪ ਕੌਰ ਤੁਹਾਡੇ ਨਾਲ ਹੈ ਜੀ। ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਰੈਸਪੀ ਜਿਹੜੀ ਕਿ ਓਟ ਸਮੂਥੀ ਰੈਸਪੀ ਹੈਗੀ ਆ। ਤੁਸੀਂ ਇਹ ਨੋਟ ਕਰ ਲੈਣੀ ਹੈ, ਮੈਂ ਤੁਹਾਨੂੰ ਪਹਿਲੇ ਦੱਸ ਕੇ ਗਏ ਸੀ ਕਿ ਕਾਪੀ ਪੈਨ ਤੁਸੀਂ ਕੋਲ ਲੈ ਕੇ ਬਹਿ ਜਾਣਾ। ਬਹੁਤ ਹੀ ਝਟਪਟ ਬਣਨ ਵਾਲੀ ਇਹ ਸਮੂਥੀ ਹੈ ਜੀ। ਸਮੱਗਰੀ ਮੈਂ ਤੁਹਾਨੂੰ ਨੋਟ ਕਰਵਾ ਦੇਵਾਂ। 4 ਚਮਚ ਤੁਸੀਂ ਓਟਸ ਦੇ ਲੈਣੇ ਹੈ, 1 ਤੁਸੀਂ ਬਨਾਨਾ ਲੈ ਲੈਣਾ, 1 ਗਲਾਸ ਦੁੱਧ ਦਾ, 1 ਚਮਚ ਸ਼ਹਿਦ, ਖਜ਼ੂਰ ਵੀ ਲੈ ਸਕਦੇ ਹੋ ਤੁਸੀਂ ਸ਼ੂਗਰ ਜੀ ਅਵੋਇਡ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ, 4-5 ਬਦਾਮ ਲੈ ਲੈਣੇ, ਥੋੜ੍ਹੀ ਜਿਹੀ ਦਾਲਚੀਨੀ ਪਾਊਡਰ ਲੈ ਸਕਦੇ ਹੋ ਜੇਕਰ ਤੁਹਾਨੂੰ ਦਾਲਚੀਨੀ ਪਸੰਦ ਹੈ, ਜੇਕਰ ਨਹੀਂ ਪਸੰਦ ਹੈ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ। ਮੈਂ ਸਮੱਗਰੀ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੀ ਹਾਂ। 1 ਬਨਾਨਾ ਲੈ ਲੈਣਾ, 1 ਗਲਾਸ ਦਾ ਦੁੱਧ, 1 ਦੁੱਧ ਦਾ ਗਲਾਸ ਲੈ ਲੈਣਾ, 4 ਚਮਚ ਓਟਸ ਲੈ ਲੈਣੇ ਹੈ ਅਤੇ 1 ਚਮਚ ਸ਼ਹਿਦ, 4-5 ਬਦਾਮ, ਅਖਰੋਟ ਜਾਂ ਫਿਰ ਤੁਸੀਂ ਖਜੂਰ ਵੀ ਲੈ ਸਕਦੇ ਹੋ ਅਤੇ ਥੋੜ੍ਹੀ ਜਿਹੀ ਦਾਲਚੀਨੀ ਆਪਣੇ ਟੇਸਟ ਦੇ ਅਨੁਸਾਰ ਲੈਣੀ ਹੈ। ਬਣਾਉਣ ਦੀ ਵਿਧੀ ਕੀ ਹੈ ਜੀ, ਓਟਸ ਨੂੰ 5 ਮਿੰਟ ਲਈ ਦੁੱਧ ਵਿੱਚ ਜਿਹੜਾ ਉਬਾਲ ਲੈਣਾ, ਭਿਓ ਕੇ ਰੱਖ ਲੈਣਾ ਹੈ, ਮਤਲਬ ਕਿ ਉਹਨੂੰ ਅੱਛੀ ਤਰ੍ਹਾਂ ਪਕਾ ਲੈਣਾ ਅਤੇ ਹੁਣ ਬਲੈਂਡਰ ਵਿੱਚ ਓਟਸ ਨੂੰ ਜਿਹੜਾ ਪਾ ਦੇਣਾ ਹੈ।

ਜਿਹਦੇ ਵਿੱਚ ਤੁਸੀਂ ਫਰੂਟ ਯਾਨੀ ਕਿ ਬਨਾਨਾ ਕੀਲਾ ਮਿਕਸ ਕਰਨਾ, ਬਦਾਮ ਅਤੇ ਸ਼ਹਿਦ ਪਾ ਦਿਓ। ਸਭ ਕੁਝ ਚੰਗੀ ਤਰ੍ਹਾਂ ਜਦੋਂ ਤੱਕ ਬਲੈਂਡ ਨਹੀਂ ਹੁੰਦਾ ਉਨੀ ਦੇਰ ਤੱਕ ਮਸ਼ੀਨ ਨੂੰ ਗਰਨ ਗਰਨ ਘੁਮਾਈ ਜਾਣਾ ਹੈ, ਜਦ ਤੱਕ ਉਹ ਆਪਣਾ ਮਿਊਜ਼ਿਕ ਨਹੀਂ ਦਿੰਦੀ ਅਤੇ ਤੁਹਾਨੂੰ ਲੱਗਦਾ ਨਹੀਂ ਕਿ ਬਈ ਇਹਦੇ 'ਤੇ ਝੱਗ ਜੀ ਹਜੇ ਬਣੀ ਨਹੀਂ ਹੈਗੀ। ਜੇਕਰ ਨਹੀਂ ਬਣੀ ਹੈ ਤਾਂ ਤੁਸੀਂ ਉਹਨੂੰ ਇੱਕ ਵਾਰ ਖੋਲ੍ਹ ਕੇ ਦੁਬਾਰਾ ਦੇਖ ਸਕਦੇ ਹੋ, ਤਾਂ ਫਿਰ ਤੋਂ ਉਹਨੂੰ ਘੁਮਾ ਸਕਦੇ ਹੋ, ਹੈ ਨਾ। ਉਸੇ ਤਰ੍ਹਾਂ ਜਿਸ ਤਰ੍ਹਾਂ ਮਧਾਣੀ ਦੇ ਵਿੱਚ ਦੁੱਧ ਪਿਆ ਅਤੇ ਫਿਰ ਮੱਖਣ ਹੋ ਜਾਂਦਾ, ਪਰ ਇਹਨੂੰ ਆਪਾਂ ਸਮੂਥੀ ਨੂੰ ਇੰਨਾ ਨਹੀਂ ਘੁਮਾਉਣਾ ਕਿ ਘੁਮਾ ਘੁਮਾ ਕੇ ਆਪਾਂ ਇਹਦੇ ਇਹਦੇ 'ਚੋਂ ਮੱਖਣ ਕੱਢ ਲੈਣਾ। ਨਹੀਂ ਜੀ, ਆਪਾਂ ਸਮੂਥੀ ਬਣਾਉਣੀ ਹੈ। 4 ਚਮਚ ਓਟਸ, 1 ਕੇਲਾ, 1 ਗਲਾਸ ਦੁੱਧ, 1 ਚਮਚ ਸ਼ਹਿਦ, 4-5 ਬਦਾਮ, ਅੰਜੀਰ ਜਾਂ ਫਿਰ ਤੁਸੀਂ ਅਖਰੋਟ ਵੀ ਇਹਦੇ ਵਿੱਚ ਪਾ ਸਕਦੇ ਹੋ ਜੇਕਰ ਤੁਸੀਂ ਖਾਣਾ ਪਸੰਦ ਕਰਦੇ ਹੋ। ਅਤੇ ਜੀ, ਇਸ ਦੁੱਧ ਨੂੰ ਤੁਸੀਂ ਚੰਗੀ ਤਰ੍ਹਾਂ ਗਰਮ ਕਰਕੇ ਉਹਦੇ ਵਿੱਚ ਓਟਸ ਜਿਹੜੇ ਨੇ ਉਹ ਉਬਾਲ ਲੈਣੇ ਨੇ 2-4 ਮਿੰਟ ਜਾਂ 5 ਮਿੰਟ ਤੱਕ ਇਹਨੂੰ ਪਕਾਉਣਾ ਹੈ। ਉਸ ਤੋਂ ਬਾਅਦ ਇਹ ਜਦੋਂ ਪੱਕ ਜਾਵੇ ਤਾਂ ਫਿਰ ਤੁਸੀਂ ਇਹਨੂੰ ਥੋੜ੍ਹਾ ਜਿਹਾ ਠੰਡਾ ਹੋਣ ਦੇਣਾ। ਅਤੇ ਦੂਸਰੀ ਸਾਈਡ ਤੁਸੀਂ ਆਪਣੇ ਬਲੈਂਡਰ ਦੇ ਵਿੱਚ ਓਟਸ, ਫਰੂਟ, ਬਦਾਮ, ਸ਼ਹਿਦ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਸਭ ਕੁਝ ਚੰਗੀ ਤਰ੍ਹਾਂ ਜਦੋਂ ਬਲੈਂਡ ਹੋ ਜਾਏ ਅਤੇ ਜੀ ਜਿਹੜੇ ਤੁਸੀਂ ਓਟਸ ਅਤੇ ਦੁੱਧ ਇੱਕ ਸਾਈਡ 'ਤੇ ਬਣਾ ਕੇ ਰੱਖਿਆ ਹੋਇਆ ਸੀ ਨਾ, ਹੈ ਨਾ, ਉਹ ਵੀ ਵਿੱਚੇ ਮਿਕਸ ਕਰਨਾ ਸੀ। ਐਵੇਂ ਨਾ ਕਿਤੇ ਉਹ ਵੱਖਰਾ ਕਰ ਲਿਓ ਅਤੇ ਵੱਖਰਾ ਕਰ ਲਿਓ, ਅਤੇ ਫਿਰ ਇਹਨੂੰ ਥੋੜ੍ਹੀ ਕੁ ਦੇਰ ਨਾ ਠੰਡਾ ਹੋਣ ਦਿਓ। ਜੇਕਰ ਤੁਸੀਂ ਬਿਲਕੁਲ ਠੰਡੀ ਵਾਲੀ ਸਮੂਥੀ ਪੀਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਹਦੇ ਵਿੱਚ ਆਈਸ ਕਿਊਬ ਪਾ ਸਕਦੇ ਹੋ, ਨਹੀਂ ਤਾਂ ਥੋੜ੍ਹੀ ਦੇਰ ਤੁਸੀਂ ਇਹਨੂੰ ਫਰਿੱਜਰ ਦੇ ਵਿੱਚ ਰੱਖ ਲਓ, ਅਤੇ ਫਿਰ ਜੀ ਤੁਹਾਡੀ ਬਣ ਗਈ ਜੀ ਬਹੁਤ ਹੀ ਟੇਸਟੀ ਵਾਲੀ ਸਮੂਥੀ, ਓਟ ਸਮੂਥੀ। ਇਹਦੇ ਫਾਇਦੇ ਜਿਹੜੇ ਨੇ ਇਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਹਜੇ ਥੋੜ੍ਹਾ ਜਿਹਾ ਵੇਟ ਕਰ ਲਾ? ਨਹੀਂ ਨਹੀਂ, ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਦੀ ਕਿਉਂਕਿ ਫਿਰ ਮੈਂ ਤੁਹਾਨੂੰ ਗੀਤ ਸੁਣਾਉਣਾ ਆਪਣੀ ਆਵਾਜ਼ ਦੇ ਵਿੱਚ, ਨਹੀਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਇਸ ਓਟਸ ਸਮੂਥੀ ਦੇ ਫਾਇਦੇ ਨੇ ਕਿ ਸਰੀਰ ਨੂੰ ਐਨਰਜੀ ਦਿੰਦੀ ਹੈ, ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ, ਜਿਹੜਾ ਥੋੜ੍ਹੀ ਥੋੜ੍ਹੀ ਦੇਰ ਬਾਅਦ ਤੁਹਾਨੂੰ ਰਸੋਈ 'ਚ ਜਾ ਕੇ ਭੁੱਖ ਲੱਗਦੀ ਹੈ ਨਾ, ਜਾਂ ਤੁਹਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਫਰੈਗਨੈਂਸ ਆਉਂਦੀ ਹੈ ਤਾਂ ਤੁਹਾਨੂੰ ਲੱਗਦਾ ਕਿ ਹੁਣੇ ਹੁਣੇ ਕਿਉਂ ਨਾ ਤੁਸੀਂ ਠੂੰਝੇ ਮਾਰ ਕੇ ਖਾ ਲਓ। ਅਤੇ ਜੀ, ਵਜ਼ਨ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਕਰਦੀ ਹੈ, ਐਂਡ ਸਕਿਨ ਐਂਡ ਜੀ ਸਭ ਤੋਂ ਜ਼ਰੂਰੀ ਕਿ ਬਾਲਾਂ ਲਈ ਵੀ ਨਾ ਬਹੁਤ ਸਾਰੇ ਫਾਇਦੇ ਨੇ। ਸੋ ਤੁਸੀਂ ਨੋਟ ਕੀਤਾ ਕਿ ਕਿੰਨੀ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਤੀਆਂ ਤੁਹਾਡੇ ਫੇਸ ਵਾਸਤੇ, ਤੁਹਾਡੀ ਸਕਿਨ ਵਾਸਤੇ, ਔਰ ਸਪੈਸ਼ਲੀ ਤੁਹਾਡੇ ਬਾਲਾਂ ਵਾਸਤੇ ਨੋਟ ਕਰ ਲਿਆ, ਨੋਟ ਕਰਦੇ ਰਿਹਾ ਕਰੋ, ਕਿਉਂਕਿ ਕਈ ਵਾਰ ਨਾ ਸਾਨੂੰ ਚੀਜ਼ ਮਿਸ ਹੋ ਜਾਂਦੀਆਂ, ਸਾਡੇ ਕੋਲ ਭੁੱਲ ਜਾਂਦੀਆਂ ਨੇ। ਸੋ ਜੇ ਤੁਸੀਂ ਭੁੱਲਣਾ ਬਿਲਕੁਲ ਨਹੀਂ ਹੈ, ਅਤੇ ਖਾਸ ਕਰਕੇ ਪ੍ਰੋਗਰਾਮ ਨਹੀਂ ਭੁੱਲਣਾ ਜਿਹੜਾ 12 ਤੋਂ 1 ਵਜੇ ਤੱਕ ਚੱਲਦਾ ਹੈ ਹਰ ਰੋਜ਼। ਪ੍ਰੋਗਰਾਮ ਦਾ ਨਾਮ ਹੈ ਜੀ ਹੋਮ ਸਵੀਟ ਹੋਮ। ਸੋ ਜੀ, ਇਹ ਓਟਸ ਦੀ ਸਮੂਥੀ ਤੁਸੀਂ ਬਣਾਉਣੀ ਹੈ ਅਤੇ ਨਾਲ ਦੀ ਨਾਲ ਇਹ ਗੀਤ ਇੰਜੋਏ ਕਰਨਾ ਹੈ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।

ਜੀ ਬਿਲਕੁਲ ਦੋਸਤੋ, ਇਹ ਮੋਹ ਬਿਲਕੁਲ ਪੁਰਾਣਾ ਹੈ ਤੁਹਾਡਾ ਐਫ ਐਮ ਰੇਨਬੋ ਦੇ ਨਾਲ, ਰੇਡੀਓ ਦੇ ਨਾਲ 102.7 ਮੈਗਾਹਰਟਸ ਦੇ ਨਾਲ, ਕਿਉਂਕਿ ਜੀ ਤੁਹਾਡਾ ਰਿਸ਼ਤਾ ਬਿਲਕੁਲ ਪਿਆਰ ਦਾ, ਮੋਹ ਦਾ ਅਤੇ ਨਿੱਘ ਦੀਆਂ ਤੰਦਾਂ ਦਾ, ਜੋ ਕਿ ਜੁੜਿਆ ਹੋਇਆ ਬੜੇ ਲੰਬੇ ਸਮੇਂ ਤੋਂ ਆਕਾਸ਼ਵਾਣੀ ਜਲੰਧਰ ਦੇ ਨਾਲ। 102.7 ਐਫ ਐਮ 'ਤੇ ਪ੍ਰੋਗਰਾਮ ਚੱਲ ਰਿਹਾ ਸੀ ਜੀ ਹੋਮ ਸਵੀਟ ਹੋਮ, ਜਿਹੜਾ ਹੁਣ ਆਪਣਾ ਸਮਾਂ ਪੂਰਾ ਕਰ ਚੁੱਕਾ ਹੈ ਅਤੇ 1 ਵੱਜਣ ਵਾਲਾ ਹੈ। ਅਤੇ ਇਸ ਤੋਂ ਪਹਿਲੇ ਕਿ ਸਮਾਂ 1 ਵੱਜ ਕੇ ਕਵੇ ਕਿ ਕਈ ਗੱਲ ਤੁਸੀਂ ਲੇਟ ਕਿਉਂ, ਬਈ ਨਹੀਂ ਨਹੀਂ ਅਸੀਂ ਲੇਟ ਨਹੀਂ ਹੋਣਾ, ਅਸੀਂ ਸਮੇਂ ਦੇ ਨਾਲ ਨਾਲ ਚੱਲਣਾ ਹੈ। ਆਖਿਰ ਦੇ ਵਿੱਚ ਇੱਕ ਹੋਰ ਗੀਤ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ, ਅਤੇ ਇਸ ਤੋਂ ਬਾਅਦ ਅਗਲਾ ਰੰਗ ਜਿਹੜਾ ਹੋਏਗਾ ਮਿਡ ਡੇ ਮੈਲੋਡੀਜ਼।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਐਫਐਮ ਬੈਂਡ 102.7 ਮੈਗਾਹਰਟਜ਼ ਤੇ। ਮੈਂ ਤੁਹਾਡੀ ਪਿਆਰੀ ਆਰਜੀ ਦੋਸਤ ਰਣਦੀਪ ਕੌਰ ਤੁਹਾਡੇ ਨਾਲ ਹਾਂ ਪੂਰੇ 2 ਵਜੇ ਤੱਕ। ਔਰ ਜੀ ਪ੍ਰੋਗਰਾਮ ਦੇ ਆਗਾਜ਼ ਕਰਦੇ ਹਾਂ। ਪ੍ਰੋਗਰਾਮ ਦਾ ਨਾਂ ਹੈ ਮਿਡ ਡੇ ਮੈਲੋਡੀਜ਼। ਹਿੰਦੀ ਗੀਤਾਂ ਦਾ ਉਹ ਸਫ਼ਰ, ਉਹ ਕਾਰਵਾਂ ਜਿਹੜਾ ਕਦੇ ਵੀ ਨਹੀਂ ਭੁੱਲ ਸਕਦਾ, ਜਿਹੜਾ ਕਦੇ ਵੀ ਨਹੀਂ ਵਿਸਾਰਿਆ ਜਾ ਸਕਦਾ। ਬਹੁਤ ਹੀ ਪਿਆਰੀਆਂ ਆਵਾਜ਼ਾਂ ਕਿਸ਼ੋਰ ਕੁਮਾਰ ਜੀ ਹੁਣਾਂ ਦੀ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਮੰਨਾ ਡੇ, ਕਿੰਨੇ ਸਾਰੇ ਸਿੰਗਰਸ ਨੇ ਜਿਹੜੇ ਕਿ ਜਿਨ੍ਹਾਂ ਨੇ ਇੰਨੇ ਗੀਤ ਗੁਣਗੁਣਾਏ ਨੇ, ਇੰਨੇ ਗੀਤ ਸਾਨੂੰ ਦਿੱਤੇ ਨੇ ਉਸ ਦਹਾਕੇ ਤੋਂ ਲੈ ਕੇ ਇਸ ਦਹਾਕੇ ਤੱਕ ਵੀ। ਅਮਰ ਨੇ ਉਹਨਾਂ ਦੇ ਨਾਮ, ਉਹਨਾਂ ਦੀਆਂ ਆਵਾਜ਼ਾਂ ਅਤੇ ਉਹਨਾਂ ਦੇ ਇਹ ਸੋਹਣੇ ਗਾਏ ਹੋਏ ਗੀਤ।

102.7 ਮੈਗਾਹਰਟਸ ਤੇ ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼। ਸੁਰਾਂ ਦੇ ਇਸ ਸਫ਼ਰ ਦੇ ਵਿੱਚ ਬਹੁਤ ਸਾਰੇ ਗੀਤ ਨੇ, ਬਹੁਤ ਸਾਰੇ ਸਿੰਗਰਸ ਨੇ, ਪਰ ਕੁਝ ਉਹ ਗੀਤ ਜਿਹੜੇ ਤੁਹਾਡੇ ਬਿਲਕੁਲ ਦਿਲ ਦੇ ਨਜ਼ਦੀਕ ਹੋਣ, ਦਿਲ ਦੇ ਨੇੜੇ ਹੋਣ ਅਤੇ ਤੁਹਾਨੂੰ ਉਹਨਾਂ ਯਾਦਾਂ ਨੂੰ ਤਰੋ ਤਾਜ਼ਾ ਕਰ ਜਾਣ। ਬਿਲਕੁਲ ਜੀ, ਇਸੇ ਕਰਕੇ ਅੱਜ ਹੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਬਦਲ ਜਾਓ ਵਕਤ ਕੇ ਸਾਥ, ਜਾਂ ਫਿਰ ਵਕਤ ਬਦਲਣਾ ਸਿੱਖੋ। ਬਦਲ ਜਾਓ ਵਕਤ ਕੇ ਸਾਥ, ਜਾਂ ਫਿਰ ਵਕਤ ਬਦਲਣਾ ਸਿੱਖੋ। ਮਜਬੂਰੀਓਂ ਕੋ ਮਤ ਕੋਸੋ, ਮਜਬੂਰੀਓਂ ਕੋ ਮਤ ਕੋਸੋ, ਹਰ ਹਾਲ ਮੇਂ ਚੱਲਣਾ ਸਿੱਖੋ, ਹਰ ਹਾਲ ਮੇਂ ਚੱਲਣਾ ਸਿੱਖੋ। ਬਿਲਕੁਲ ਜੀ, ਜਿਸ ਤਰ੍ਹਾਂ ਸਫ਼ਰ ਜ਼ਿੰਦਗੀ ਦਾ ਕੁਝ ਟੇਢਾ ਮੇਢਾ ਵੀ ਹੁੰਦਾ ਅਤੇ ਕਦੀ ਸਿੱਧੇ ਰਸਤੇ ਵੀ ਸਾਨੂੰ ਮਿਲ ਜਾਂਦੇ ਨੇ, ਕਦੀ ਵੀ ਸਾਨੂੰ ਹਾਲਾਤਾਂ ਨੂੰ ਕੋਸਣਾ ਨਹੀਂ ਚਾਹੀਦਾ, ਕਦੀ ਵੀ ਸਾਨੂੰ ਰਸਤਿਆਂ ਤੋਂ ਡਰਨਾ ਜਾਂ ਡਗਮਗਾਉਣਾ ਨਹੀਂ ਚਾਹੀਦਾ। ਕੋਸ਼ਿਸ਼ ਕਰਦੇ ਰਹੋ, ਅੱਗੇ ਵੱਧਦੇ ਰਹੋ, ਕਿਉਂਕਿ ਜਿਹੜੀ ਮੰਜ਼ਿਲ 'ਤੇ ਤੁਸੀਂ ਜਾਣਾ ਹੈ ਉਹ 'ਤੇ ਤੁਸੀਂ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚ ਜਾਓਗੇ।

ਵੈਲ ਫਰੈਂਡਸ, ਉਹ ਰਿਸ਼ਤੇ ਕਿੰਨੇ ਪਿਆਰੇ ਹੁੰਦੇ ਹੋਣਗੇ ਜਿਹੜੇ ਦਿਲ ਦੇ ਨਾਲ, ਪਿਆਰ ਦੇ ਨਾਲ ਚੱਲਦੇ ਨੇ, ਜਿਹੜੇ ਦਿਮਾਗ ਦੇ ਅਤੇ ਦੌਲਤ ਦੇ ਨਾਲ ਨਹੀਂ ਚੱਲਦੇ। ਸੱਚੀ, ਜਿਨ੍ਹਾਂ ਰਿਸ਼ਤਿਆਂ ਦੇ ਵਿੱਚ ਪਿਆਰ, ਇਤਫਾਕ, ਸਬਰ, ਸੰਤੋਖ

ਅਤੇ ਰਿਸਪੈਕਟ ਹੁੰਦੀ ਹੈ ਨਾ, ਉਹ ਰਿਸ਼ਤੇ ਹਮੇਸ਼ਾ ਇੱਕ ਦੂਜੇ ਦੇ ਨਾਲ ਚੱਲਦੇ ਨੇ ਔਰ ਬਹੁਤ ਹੀ ਬਿਹਤਰੀਨ ਸਫ਼ਰ ਜਿਹੜਾ ਹੈ ਉਹ ਲੰਬੀ ਜਰਨੀ ਜਿਹੜੀ ਹੈ ਇਕੱਠੇ ਸਾਥ ਬਿਤਾਉਂਦੇ ਨੇ। ਪਰ ਕਈ ਵਾਰ ਜੇਕਰ ਅਸੀਂ ਕੁਝ ਰਿਸ਼ਤਿਆਂ ਦੇ ਵਿੱਚ ਥੋੜ੍ਹੀ ਜਿਹੀ ਨੋਕ ਝੋਕ ਦੇਖ ਲੈਂਦੇ ਹਾਂ ਤਾਂ ਸਾਨੂੰ ਲੱਗਦਾ ਕਿ ਸੱਚੀ ਸਾਡਾ ਸਫ਼ਰ ਜਿਹੜਾ ਹੈ ਇਹਨਾਂ ਸਫ਼ਰਾਂ ਤੋਂ ਬਹੁਤ ਵਧੀਆ। ਸੋ ਰਿਸ਼ਤਿਆਂ ਦੇ ਵਿੱਚ ਕਦੀ ਵੀ ਦੌਲਤ ਨੂੰ ਕਦੀ ਵੀ ਹੰਕਾਰ ਨੂੰ ਨਾ ਆਉਣ ਦਿਓ। ਅਗਲਾ ਗੀਤ ਹੈ ਜੀ ਵਿਪਨ ਸਚਦੇਵਾ ਅਤੇ ਅਨੁਰਾਧਾ ਪੌੜਵਾਲ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਹੈ ਜੀ ਮਿਡ ਡੇ ਮੈਲੋਡੀਜ਼। ਇਹ ਸਫ਼ਰ ਹਾਲੇ ਖਤਮ ਨਹੀਂ ਹੋਇਆ, ਇਹ ਸਫ਼ਰ ਲੰਬਾ ਚੱਲੇਗਾ ਕਿਉਂਕਿ ਜੀ ਸਟੂਡੀਓ ਦੀ ਘੜੀ ਦੇ ਵਿੱਚ 1:26 ਅਤੇ 55 ਸੈਕਿੰਡ ਹੋਏ ਨੇ।

ਜੀ ਦੋਸਤੋ, ਅਨੁਰਾਧਾ ਪੌੜਵਾਲ ਦੀ ਸੋਹਣੀ ਜਿਹੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਦਾ ਆਨੰਦ ਮਾਣਿਆ। 102.7 ਮੈਗਾਹਰਟਜ਼ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼। ਦਿਲ ਕੇ ਪਾਸ ਆਪਕਾ ਘਰ ਬਣਾ ਲਿਆ, ਖੁਆਬੋਂ ਮੇਂ ਆਪਕੋ ਬਸਾ ਲਿਆ। ਮਤ ਪੂਛੋ ਕਿਤਨਾ ਚਾਹਤੇ ਹੈ ਹਮ ਆਪਕੋ, ਮਤ ਪੂਛੋ ਕਿਤਨਾ ਚਾਹਤੇ ਹੈ ਹਮ ਆਪਕੋ। ਆਪਕੀ ਹਰ ਖਤਾ ਕੋ ਹਮਨੇ ਆਪਣਾ ਮੁਕੱਦਰ ਬਣਾ ਲਿਆ, ਹਮਨੇ ਆਪਣਾ ਮੁਕੱਦਰ ਬਣਾ ਲਿਆ।

ਤੁਸੀਂ ਇੰਜੋਏ ਕਰ ਰਹੇ ਸੀ ਜੀ 102.7 ਮੈਗਾਹਰਟਸ ਦੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਪਰ ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਜੀ ਸਾਡੇ ਪਰਦੇਸ਼ਿਤ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ, ਅਤੇ ਉਸ ਤੋਂ ਬਾਅਦ 1:50 'ਤੇ ਫਿਰ ਤੋਂ ਕੰਟੀਨਿਊ ਕਰਾਂਗੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਸੋਮਨਾਥ ਅੰਮ੍ਰਿਤ ਪਰਵ ਸਮਾਰੋਹ ਨੂੰ ਕੀਤਾ ਸੰਬੋਧਨ। ਕਿਹਾ, ਸੋਮਨਾਥ ਅੰਮ੍ਰਿਤ ਪਰਵ ਅਗਲੇ 1000 ਸਾਲਾਂ ਲਈ ਦੇਸ਼ ਦੀ ਪ੍ਰੇਰਣਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿਚ ਦੇਸ਼ ਵਾਸੀਆਂ ਨੂੰ ਭਾਈਵਾਲ ਬਣਨ ਦਾ ਸੱਦਾ ਦਿੱਤਾ। ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਜਾ ਰਿਹਾ। ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਨੇ ਦੇਸ਼ ਦੇ ਵਿਗਿਆਨੀਆਂ ਇੰਜੀਨੀਅਰਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਕਾਰ ਹਾਦਸੇ 'ਚ 6 ਸੈਲਾਨੀਆਂ ਦੀ ਮੌਤ, 4 ਹੋਰ ਗੰਭੀਰ ਜ਼ਖਮੀ। ਅਤੇ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਧਰਮਸ਼ਾਲਾ 'ਚ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਰ ਅਟੁੱਟ ਵਿਸ਼ਵਾਸ, ਬ੍ਰਹਮਤਾ ਅਤੇ ਦੇਸ਼ ਦੀ ਸਦੀਵੀ

0: ਆਤਮਾ ਦੇ ਪ੍ਰਤੀਕ ਵਜੋਂ ਖੜਾ ਏ। ਉਨ੍ਹਾਂ ਕਿਹਾ ਕਿ ਸੋਮਨਾਥ ਅੰਮ੍ਰਿਤ ਪਰਵ ਸਿਰਫ ਅਤੀਤ ਨੂੰ ਮਨਾਉਣ ਲਈ ਇੱਕ ਤਿਉਹਾਰ ਨਹੀਂ ਹੈ, ਇਹ ਅਗਲੇ 1000 ਸਾਲਾਂ ਲਈ ਦੇਸ਼ ਦੀ ਪ੍ਰੇਰਣਾ ਹੋਵੇਗਾ। ਉਹ ਅੱਜ ਗੁਜਰਾਤ ਵਿੱਚ ਸੋਮਨਾਥ ਅੰਮ੍ਰਿਤ ਮਹੋਤਸਵ ਦੇ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਕੋਈ ਵੀ ਰਾਸ਼ਟਰ ਲੰਮੇ ਸਮੇਂ ਤੱਕ ਉਦੋਂ ਹੀ ਮਜ਼ਬੂਤ ਰਹਿ ਸਕਦਾ ਹੈ ਜਦੋਂ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਸੋਮਨਾਥ ਮੰਦਰ ਦੀ ਦ੍ਰਿੜਤਾ ਤੇ ਸਦੀਵੀ ਸਭਿਅਤਾ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਇੱਕ ਮੰਦਰ ਤੋਂ ਵੱਧ ਦੇਸ਼ ਦੇ ਮਜ਼ਬੂਤ ਮਨੋਬਲ ਦਾ ਪ੍ਰਮਾਣ ਹੈ। ਸ੍ਰੀ ਮੋਦੀ ਨੇ ਕਿਹਾ ਕਿ ਵਿਨਾਸ਼ ਤੋਂ ਪੁਨਰ ਨਿਰਮਾਣ ਤੱਕ ਇਸ ਦੀ ਯਾਤਰਾ ਦੇਸ਼ ਦੀ ਅਟੁੱਟ ਹਿੰਮਤ ਦਾ ਪ੍ਰਤੀਕ ਹੈ। ਆਪਣੇ ਲੇਖ ਵਿੱਚ ਸ੍ਰੀ ਸ਼ੇਖਾਵਤ ਨੇ ਮੰਦਰ ਦੇ ਇਤਿਹਾਸ ਨੂੰ ਸਮਕਾਲੀ ਭਾਰਤ ਨਾਲ ਜੋੜਦਿਆਂ ਲਿਖਿਆ ਕਿ ਸੋਮਨਾਥ ਦੀ ਭਾਵਨਾ 21ਵੀਂ ਸਦੀ ਲਈ ਇੱਕ ਮਾਰਗਦਰਸ਼ਕ ਦਾ ਸਿਧਾਂਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿੱਚ ਦੇਸ਼ ਵਾਸੀਆਂ ਨੂੰ ਭਾਈਵਾਲ ਬਣਨ ਦਾ ਸੱਦਾ ਦਿੱਤਾ। ਕੱਲ੍ਹ ਹੈਦਰਾਬਾਦ 'ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ 7 ਅਪੀਲ ਕੀਤੀਆਂ। ਉਨ੍ਹਾਂ ਨੇ ਨਾਗਰਿਕਾਂ ਨੂੰ ਜਨਤਕ ਆਵਾਜਾਈ ਅਤੇ ਕਾਰਪੂਲਿੰਗ ਦੀ ਵਰਤੋਂ ਰਾਹੀਂ ਦਰਾਮਦ ਕੀਤੇ ਈਂਧਨ ਦੀ ਖਪਤ ਨੂੰ ਘਟਾ ਕੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਦੀ ਇਹ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਪੱਛਮੀ ਏਸ਼ੀਆ ਸੰਕਟ ਅਤੇ ਹਾਰਮੋਜ਼ ਬੰਡ ਜੋੜ ਵਿੱਚ ਚੱਲ ਰਹੀ ਰੁਕਾਵਟ ਕਾਰਨ ਪ੍ਰਤੀ ਬੈਰਲ ਕੱਚੇ ਤੇਲ ਦੀ ਕੀਮਤ $100 ਤੋਂ ਉੱਪਰ ਬਣੀ ਹੋਈ ਹੈ। ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਮਹੀਨੇ ਦੇ ਅਖੀਰ ਤੱਕ 52 ਹਫ਼ਤਿਆਂ ਦੇ ਸਭ ਤੋਂ ਉੱਚ ਪੱਧਰ ਤੇ $126 ਪ੍ਰਤੀ ਬੈਰਲ ਤੇ ਪਹੁੰਚ ਗਈਆਂ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ 1 ਸਾਲ ਲਈ ਵਿਦੇਸ਼ ਯਾਤਰਾ ਨੂੰ ਮੁਲਤਵੀ ਕਰਨ ਜਿਹੇ ਵਿਵੇਕਸ਼ੀਲ ਖਰਚਿਆਂ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਨਾਗਰਿਕਾਂ ਨੂੰ 1 ਸਾਲ ਲਈ ਵਿਦੇਸ਼ਾਂ ਵਿੱਚ ਵਿਆਹ ਪ੍ਰੋਗਰਾਮਾਂ ਤੇ ਖਰਚਿਆਂ ਨੂੰ ਘਟਾਉਣ ਤੇ ਸੋਨਾ ਨਾ ਖਰੀਦਣ ਦੀ ਵੀ ਅਪੀਲ ਕੀਤੀ।
1: ਇੱਕ ਜ਼ਮਾਨਾ ਥਾ ਜਬ ਸੰਕਟ ਆਤਾ ਥਾ ਤੋ ਲੋਕ ਦੇਸ਼ ਹਿਤ ਮੇਂ ਸੋਨਾ ਦਾਨ ਦੇ ਦੇਤੇ ਥੇ। ਆਜ ਦਾਨ ਕੀ ਜ਼ਰੂਰਤ ਨਹੀਂ ਹੈ, ਲੇਕਿਨ ਦੇਸ਼ ਹਿਤ ਮੇਂ ਹਮਕੋ ਇਹ ਤੈਅ ਕਰਨਾ ਪੜੇਗਾ ਕਿ ਸਾਲ ਭਰ ਤੱਕ ਘਰ ਮੇਂ ਕੋਈ ਵੀ ਫੰਕਸ਼ਨ ਹੋ, ਕੋਈ ਵੀ ਕਾਰਜਕ੍ਰਮ ਹੋ, ਹਮ ਸੋਨੇ ਕੇ ਗਹਿਣੇ ਨਹੀਂ ਖਰੀਦੇਂਗੇ।
0: ਸ੍ਰੀ ਮੋਦੀ ਨੇ ਘਰ ਤੋਂ ਕੰਮ ਯਾਨੀ ਵਰਕ ਫਰਾਮ ਹੋਮ ਕਰਨ ਦੇ ਤਰੀਕਿਆਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਖਾਣ ਵਾਲੇ ਤੇਲ ਦੀ ਖਪਤ ਘਟਾਉਣ ਤੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਦਰਾਮਦ ਕੀਤੇ ਰਸਾਇਣ ਖਾਦਾਂ ਤੇ ਆਪਣੀਆਂ ਨਿਰਭਰਤਾ ਘਟਾਉਣ ਦੀ ਵੀ ਅਪੀਲ ਕੀਤੀ। ਵੋਕਲ ਫਾਰ ਲੋਕਲ ਅੰਦੋਲਨ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2047 ਤੱਕ ਵਿਕਸਿਤ ਭਾਰਤ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤ ਲਈ ਆਤਮ ਨਿਰਭਰਤਾ ਤੇ ਜੈਵਿਕ ਖੇਤੀ ਜ਼ਰੂਰੀ ਹੈ। ਵਾਤਾਵਰਣ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਨਵੀਂ ਦਿੱਲੀ ਤੋਂ ਆਸਟ੍ਰੇਲੀਆ ਦੇ ਜਲਵਾਯੂ ਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਨਾਲ ਇੱਕ ਵਰਚੁਅਲ ਮਾਧਿਅਮ ਰਾਹੀਂ ਮੀਟਿੰਗ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਕਾਨਫਰੰਸ ਆਫ ਪਾਰਟੀਜ਼ ਕੌਪ 31 ਦੀਆਂ ਤਰਜੀਹਾਂ ਤੇ ਇਸ ਸਾਲ ਦੀ ਖਿੱਚ ਗੱਲਬਾਤ ਲਈ ਏਜੰਡੇ ਤੇ ਚਰਚਾ ਕੀਤੀ ਹੈ। ਸ੍ਰੀ ਯਾਦਵ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸੰਗਠਨ ਨੂੰ 2031 ਤੋਂ 35 ਲਈ ਆਪਣਾ ਇਰਾਦਾ ਰਾਸ਼ਟਰੀ ਤੌਰ ਤੇ ਨਿਰਧਾਰਤ ਯੋਗਦਾਨ ਜਮ੍ਹਾਂ ਕਰਨ ਵਾ ਕੇ ਹੱਲ ਦਾ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ 'ਤੇ ਦੇਸ਼ ਵਾਸੀਆਂ ਵਿਸ਼ੇਸ਼ ਕਰਕੇ ਇੰਜੀਨੀਅਰਸ, ਵਿਗਿਆਨੀਆਂ, ਨਵੀਨਤਾਕਾਰਾਂ ਅਤੇ ਖੋਜਕਰਤਾਵਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਇਸ ਦਿਨ ਪੋਖਰਨ ਟੈਸਟ ਰੇਂਜ ਨੇ ਪ੍ਰਮਾਣੂ ਪਰੀਖਣ ਕੀਤੇ ਗਏ ਸਨ ਜੋ ਕਿ ਦੇਸ਼ ਦੀ ਆਤਮ ਨਿਰਭਰਤਾ ਅਤੇ ਰਣਨੀਤਿਕ ਸ਼ਕਤੀ ਵੱਲ ਯਾਤਰਾ 'ਚ ਇੱਕ ਪ੍ਰਭਾਸ਼ਿਤ ਪਲ ਸਾਬਤ ਹੋਇਆ ਸੀ। ਉਨ੍ਹਾਂ ਕਿਹਾ ਕਿ 11 ਮਈ 1998 ਨੂੰ ਭਾਰਤ ਨੇ ਦੁਨੀਆ ਨੂੰ ਆਪਣੀਆਂ ਸ਼ਾਨਦਾਰ ਵਿਗਿਆਨਕ ਅਤੇ ਤਕਨੀਕੀ ਸਮਰੱਥਾਵਾਂ ਦਾ ਵਿਖਾਲਾ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਇਸ ਦਿਨ ਭਾਰਤ ਉਨ੍ਹਾਂ ਵਿਗਿਆਨੀਆਂ ਦੀ ਅਣਥੱਕ ਮਿਹਨਤ ਅਤੇ ਸਮਰਪਣ ਨੂੰ ਮਾਣ ਨਾਲ ਯਾਦ ਕਰਦਾ ਹੈ ਜਿਨ੍ਹਾਂ ਦੇ ਉਪਰਾਲਿਆਂ ਨੇ 1998 'ਚ ਸਫਲ ਪੋਖਣ ਪ੍ਰੀਖਣਾ ਨੂੰ ਸੰਭਵ ਬਣਾਇਆ। ਉਨ੍ਹਾਂ ਕਿਹਾ ਕਿ ਇਹ ਪਲ ਭਾਰਤ ਦੀ ਵਿਗਿਆਨਕ ਉੱਤਮਤਾ ਅਤੇ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਤਕਨਾਲੋਜੀ ਇੱਕ ਆਤਮ ਨਿਰਭਰ ਰਾਸ਼ਟਰ ਬਣਾਉਣ, ਨਵੀਨਤਾ ਨੂੰ ਤੇਜ਼ ਕਰਨ, ਮੌਕਿਆਂ ਦਾ ਵਿਸਥਾਰ ਕਰਨ ਅਤੇ ਦੇਸ਼ ਦੇ ਸਾਰੇ ਖੇਤਰਾਂ 'ਚ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਇੱਕ ਮੁੱਖ ਥੰਮ ਬਣ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਨਿਰੰਤਰ ਧਿਆਨ ਪ੍ਰਤਿਭਾ ਨੂੰ ਸਸ਼ਕਤ ਬਣਾਉਣ, ਖੋਜ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰੀ ਤਰੱਕੀ ਦਾ ਸਮਰਥਨ ਕਰਨ ਵਾਲੇ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲੇ ਹੱਲ ਵਿਕਸਿਤ ਕਰਨ 'ਤੇ ਹੈ। ਇਸ ਮੌਕੇ ਵਿਗਿਆਨ ਅਤੇ ਤਕਨਾਲੋਜੀ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਆਪਣੇ ਆਰਜੇ ਦੋਸਤ ਰਣਦੀਪ ਦੇ ਨਾਲ। ਐਫ ਐਮ ਬੈਂਡ 102.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਜਲੰਧਰ, 103.6 ਮੈਗਾਹਰਟਜ਼ ਅਤੇ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਨਿਊਜ਼ ਔਨ AIR ਦੇ ਜ਼ਰੀਏ ਤੁਸੀਂ ਇਸ ਵੇਲੇ ਐਫ ਐਮ ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਹੋ। ਰੇਨਬੋ ਦੀ ਘੜੀ ਦੇ ਮੁਤਾਬਕ ਇਸ ਵੇਲੇ ਦੁਪਹਿਰ ਦੇ 2 ਵੱਜ ਚੁੱਕੇ ਨੇ। ਹੁਣ ਤੋਂ ਕੁਝ ਹੀ ਪਹਿਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ।

ਕਿ ਹੋ ਕੇ ਅੱਖੀਆਂ ਤੋਂ ਪਾਸੇ ਕਰੀਂ ਦਿਲ ਤੋਂ ਨਾ ਓਲੇ, ਹੋ ਕੇ ਅੱਖੀਆਂ ਤੋਂ ਪਾਸੇ ਕਰੀਂ ਦਿਲ ਤੋਂ ਨਾ ਓਲੇ, ਰੱਖੀਂ ਸਾਂਭ ਕੇ ਨੀ ਮਾਏ ਮੇਰੇ ਗੁੱਡੀਆਂ ਪਟੋਲੇ। ਖੁਸ਼ ਰਹਿਣ ਭਰਜਾਈਆਂ ਵੀਰੇ ਜੁਗ ਜੁਗ ਜਿਉਣ, ਸਦਾ ਪੇਕਿਆਂ ਦੇ ਵੱਲੋਂ ਵਾਵਾਂ ਠੰਡੀਆਂ ਹੀ ਆਉਣ, ਹੋਵੇ ਖਾਲੀ ਨਾ ਬੁਖਾਰੀ ਭਰੇ ਰਹਿਣ ਨੀ ਭਰੋਲੇ, ਰੱਖੀਂ ਸਾਂਭ ਕੇ ਨੀ ਮਾਏ ਮੇਰੇ ਗੁੱਡੀਆਂ ਪਟੋਲੇ। ਕੋਲੇ ਕੋਲੇ ਪਿਆ ਕੂੰਡਾ ਪਾ ਦੀ ਲੱਸੀ ਤੂੰ ਸਵੇਰੇ, ਰਹਿੰਦੇ ਗਲੀ 'ਚ ਕਤੂਰੇ ਕੁਝ ਲੱਗਦੇ ਨੇ ਮੇਰੇ, ਖਾਲੀ ਚੋਗੇ ਤੋਂ ਨਾ ਮੋੜੀ ਤੋਤੇ ਚਿੜੀਆਂ 'ਤੇ ਗੋਲੇ, ਰੱਖੀਂ ਸਾਂਭ ਕੇ ਨੀ ਮਾਏ ਮੇਰੇ ਗੁੱਡੀਆਂ ਪਟੋਲੇ। ਕੀ ਸੋਚ ਕੇ ਪਤਾ ਕੀ ਕਿਹਨੇ ਰੀਤ ਹੈ ਬਣਾਈ, ਕੱਲ੍ਹ ਘਰ ਦਾ ਸੀ ਜੀ ਹੋਈ ਅੱਜ ਮੈਂ ਪਰਾਈ, ਰੀਤ ਜੱਗ ਦੀ ਅਵੱਲੀ ਕੈਸੀ ਤੱਕੜੀ 'ਚ ਤੋਲੇ, ਰੱਖੀਂ ਸਾਂਭ ਕੇ ਨੀ ਮਾਏ ਮੇਰੇ ਗੁੱਡੀਆਂ ਪਟੋਲੇ। ਰੱਖੇ ਬਾਪ ਨੇ ਜੋ ਸੀਰੀ ਨੀ ਲੱਗਣ ਚਾਚੇ ਤਾਏ, ਲੱਗੀ ਕੰਮ 'ਤੇ ਜੋ ਮਾਈ ਮੈਨੂੰ ਦਾਦੀ ਵਾਂਗੂ ਜਾਪੇ, ਭੁੱਲੂ ਕਿੰਜ ਕੁਲਵਿੰਦਰਾ ਜੋ ਪੇਕੀ ਪਾਏ ਚੜੋਲੇ, ਰੱਖੀਂ ਸਾਂਭ ਕੇ ਨੀ ਮਾਏ ਮੇਰੇ ਗੁੱਡੀਆਂ ਪਟੋਲੇ, ਰੱਖੀਂ ਸਾਂਭ ਕੇ ਨੀ ਮਾਏ ਮੇਰੇ ਗੁੱਡੀਆਂ ਪਟੋਲੇ। ਇਹ ਰਚਨਾ ਸਾਡੇ ਤੱਕ ਸਾਂਝੀ ਕੀਤੀ ਸੀ ਜੀ ਗੁਰਬਿੰਦਰ ਚੌੜਾ, ਪਰਮਜੀਤ ਚੌੜਾ ਅਤੇ ਡਾਕਟਰ ਰਜਨੀ ਚੌੜਾ ਜੀ ਨੇ ਤਰਨ ਤਾਰਨ ਤੋਂ। ਬਹੁਤ ਬਹੁਤ ਸ਼ੁਕਰੀਆ ਜੀ, ਮਾਂ ਅਤੇ ਧੀਆਂ ਦੇ ਆਪਸੀ ਪਿਆਰ ਮੁਹੱਬਤ ਦੀ ਇੱਕ ਰਚਨਾ ਸਾਡੇ ਤੱਕ ਸਾਂਝੀ ਕੀਤੀ ਜੀ, ਸ਼ੁਕਰੀਆ ਜੀ। ਸੋ ਇਸ ਨਾਲ ਹੀ ਮਿਲਦਾ ਜੁਲਦਾ ਇੱਕ ਟਰੈਕ ਵੀ ਅਸੀਂ ਪਲੇ ਕਰਨ ਜਾ ਰਹੇ ਹਾਂ ਜੀ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਜੀ ਦੀ ਆਵਾਜ਼ ਦੇ ਵਿੱਚ। ਮੈਨੂੰ ਲੱਗਦਾ ਕਿ ਦੋਸਤਾਂ ਨੇ ਅੰਦਾਜ਼ਾ ਲਗਾ ਲਿਆ ਹੋਏਗਾ। ਸੋ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਦੋਸਤ ਵਿਪਨ ਸੁਮਨ ਦੇ ਨਾਲ ਬਣੇ ਹੋਏ ਹੋ, ਅਤੇ ਅੱਜ ਦਾ ਇੱਕ ਖਾਸ ਅਤੇ ਛੋਟੀ ਜਿਹੀ ਰਿਕੁਐਸਟ ਤੁਹਾਡੇ ਅੱਗੇ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਚਾਹੁੰਦਾ ਜੀ ਸਿਰਫ ਪਿਆਰ ਮੁਹੱਬਤ ਦਾ ਸਿਲਸਿਲਾ ਹੋਵੇ, ਦੁੱਖ ਦਰਦ ਦੀਆਂ ਕਹਾਣੀਆਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਗਰ ਅਸੀਂ ਨਾ ਪਾਈਏ ਤਾਂ ਜ਼ਿਆਦਾ ਸੋਹਣਾ ਹੋਏਗਾ। ਫਿਲਹਾਲ ਦੇ ਲਈ ਉਡੀਕ ਕਰਦੇ ਹਾਂ ਦੋਸਤ ਕਦੋਂ ਪਿਆਰ ਮੁਹੱਬਤ ਦੀ ਸਾਂਝ ਪਾਉਂਦੇ ਨੇ, ਔਰ ਪਿਆਰ ਮੁਹੱਬਤ ਵਾਲੀ ਹੀ ਸ਼ਾਇਰੀ ਚਾਹੇ ਉਹਨਾਂ ਦੀ ਲਿਖੀ ਹੋਈ ਹੈ ਜਾਂ ਫਿਰ ਕਿਸੇ ਸ਼ਾਇਰ ਦੀ ਲਿਖੀ ਹੋਈ ਪਸੰਦ ਹੈ, ਉਹ ਸਾਡੇ ਤੱਕ ਪਹੁੰਚਾਉਂਦੇ ਨੇ, ਉਦੋਂ ਤੱਕ ਆਪਾਂ ਅਗਲਾ ਟਰੈਕ ਸੁਣਦੇ ਹਾਂ। ਅਤੇ ਟਰੈਕ ਤੋਂ ਪਹਿਲਾਂ ਇੱਕ ਵਾਰੀ ਨੰਬਰ ਵੀ ਅਨਾਊਂਸ ਕਰ ਦਿੰਦੇ ਹਾਂ ਜੀ, ਨੰਬਰ ਹੈ ਸਾਡਾ ਜਿਸ ਉੱਪਰ ਤੁਸੀਂ ਸਾਨੂੰ ਸ਼ਾਇਰੀ ਭੇਜਣੀ ਹੈ। ਸਾਡਾ ਵਟਸਐਪ ਨੰਬਰ ਹੈ ਜੀ 98 55 10 10 97

ਕੁਲਵਿੰਦਰ ਟੇਲਰ ਜੀ ਪਿੰਡ ਕੰਦੋਲਾ ਲਾਗੇ ਆਦਮਪੁਰ ਤੋਂ ਲਿਖ ਰਹੇ ਨੇ ਕਿ ਮੁਹੱਬਤ ਵੋ ਨਹੀਂ ਜੋ ਲਫਜ਼ੋਂ ਮੇਂ ਬਿਆਂ ਹੋ ਜਾਏ, ਅਸਲੀ ਮੁਹੱਬਤ ਵੋ ਹੈ ਜੋ ਖਾਮੋਸ਼ੀ ਮੇਂ ਮਹਿਸੂਸ ਹੋ ਜਾਏ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜੀ ਜਿਹੜੀਆਂ ਅਸੀਂ ਖਾਮੋਸ਼ ਰਹਿ ਕੇ ਹੀ ਇੱਕ ਦੂਜੇ ਨੂੰ ਮਹਿਸੂਸ ਕਰਵਾ ਸਕਦੇ ਹਾਂ, ਇਹ ਸਾਡੇ ਦੋਸਤ ਕਹਿ ਰਹੇ ਨੇ ਜੀ ਕੁਲਵਿੰਦਰ ਟੇਲਰ। ਪਰ ਸਾਡੇ ਜਿਹੜੇ ਇੱਕ ਦੋਸਤ ਨੇ ਅੰਮ੍ਰਿਤਸਰ ਤੋਂ, ਉਹ ਕਹਿ ਰਹੇ ਨੇ ਜੀ ਕਿ ਨਹੀਂ, ਕੁਝ ਗੱਲਾਂ ਜ਼ੁਬਾਨ ਦੇ ਜ਼ਰੀਏ ਬੋਲੀਆਂ ਜਾਣ ਤੇ ਤਾਂ ਦਿਲ ਨੂੰ ਟੁੰਬਦੀਆਂ ਨੇ। ਉਹਨਾਂ ਨੇ ਇੱਕ ਨਜ਼ਮ ਲਿਖ ਕੇ ਭੇਜੀ ਹੈ, ਕਹਿੰਦੀ ਕਿ ਤੇਰੇ ਨਾਲ ਮੈਨੂੰ ਸੱਚਾ ਸੱਚਾ ਪਿਆਰ ਏ, ਇਸ ਲਈ ਤੈਨੂੰ ਕੀਤੀ ਬਾਰ ਬਾਰ ਪੁਕਾਰ ਏ, ਭਾਵੇਂ ਹਾਲਾਤ ਅਜੇ ਵੱਸੋਂ ਆਪਣੇ ਵਾਰ ਹੈ, ਪਰ ਆਪਣਾ ਤੇਰੇ ਨਾਲ ਕੀਤਾ ਪੱਕਾ ਇਕਰਾਰ ਹੈ। ਭਾਵੇਂ ਤੇਰੇ ਦਿਲ ਵਿੱਚ ਪੈਂਦੇ ਕਈ ਵਾਰ ਸ਼ੱਕ ਹਜ਼ਾਰ ਹੈ, ਪਰ ਸਾਰੇ ਉਹ ਬਿਲਕੁਲ ਹੀ ਬੇਕਾਰ ਹੈ, ਜੇਕਰ ਤੈਨੂੰ ਮੇਰੇ 'ਤੇ ਪੱਕਾ ਇਤਬਾਰ ਹੈ ਔਰ ਤੇਰਾ ਹੀ ਬਣਾਂਗਾ ਔਰ ਕਦੇ ਵੀ ਨਹੀਂ ਕਦੇ ਵੀ ਗਦਾਰ ਹੈ, ਬਾਕੀ ਕਰੀਦਾ ਹਰ ਰੋਜ਼ ਸਹੀ ਵਕਤ ਆਉਣ ਦਾ ਇੰਤਜ਼ਾਰ ਹੈ, ਕਿਉਂਕਿ ਸਾਨੂੰ ਤੇਰੇ ਨਾਲ ਦਿਲੀ ਪਿਆਰ ਹੈ, ਇਸ ਲਈ ਕਦੇ ਵੀ ਮਾੜਾ ਆਉਣ ਨਹੀਂ ਦੇਣਾ ਅਤੇ ਆਪਣੇ ਮਨ ਵਿੱਚ ਕਦੇ ਵੀ ਇਹ ਵਿਚਾਰ ਹੈ, ਔਰ ਅਸੀਂ ਤੈਨੂੰ ਕਰਦੇ ਹਰ ਵੇਲੇ ਹੀ ਯਾਦ ਰਹਿੰਦੇ ਹਾਂ, ਕਿਉਂਕਿ ਤੂੰ ਵੱਸ ਗਈ ਹੈ ਮੇਰੇ ਦਿਲ ਦੇ ਵਿਚਕਾਰ ਹੈ, ਜਿਹਨੂੰ ਕੱਢਣਾ ਮੇਰੇ ਹੁਣ ਵੱਸੋਂ ਬਾਹਰ ਹੈ, ਕਿਉਂਕਿ ਤੂੰ ਹੀ ਮੇਰਾ ਅਸਲ ਸੰਸਾਰ ਹੈ, ਮੈਂ ਤਾਂ ਕਰਦਾ ਰਹਿਣਾ ਆਖਰੀ ਦਮ ਤੱਕ ਤੈਨੂੰ ਹੀ ਪਿਆਰ ਹੈ, ਤੈਨੂੰ ਹੀ ਪਿਆਰ ਹੈ। ਭੁਪਿੰਦਰ ਸਿੰਘ ਪਿੰਡ ਚੀਚਾ ਅੰਮ੍ਰਿਤਸਰ ਤੋਂ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਰਹੇ ਸੀ ਜੀ, ਬਹੁਤ ਬਹੁਤ ਸ਼ੁਕਰੀਆ। ਅਗਲੇ ਸਾਡੇ ਦੋਸਤ ਨੇ ਜੀ ਬਲਵਿੰਦਰ ਸਰਾਂ ਪਿੰਡ ਮੋਰਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ, ਕਿ ਤੇਰੀ ਖੁਸ਼ੀ ਸੇ ਬੜਕਰ ਕੁਛ ਵੀ ਨਹੀਂ ਹੈ, ਤੇਰੀ ਖੁਸ਼ੀ ਸੇ ਬੜਕਰ ਕੁਛ ਵੀ ਨਹੀਂ ਹੈ, ਰਾਜ ਦੁਆ ਕਰਤਾ ਹੂੰ ਤੂੰ ਕਭੀ ਉਦਾਸ ਨਾ ਹੋ, ਤੂੰ ਮੇਰੀ ਵੋ ਖੁਸ਼ੀ ਹੋ ਜਿਸਕੇ ਬਿਨਾਂ ਮੁਝੇ ਮੇਰੀ ਸਾਰੀ ਖੁਸ਼ੀ ਅਧੂਰੀ ਲੱਗਤੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਜਨਾਬ। ਔਰ ਅਗਲੀ ਸ਼ਾਇਰੀ ਸਾਡੇ ਤੱਕ ਆਉਣ ਪਹੁੰਚੀ ਜੀ ਪਿਆਰ ਭਰੀ, ਗੁੱਡ ਆਫਟਰਨੂਨ, ਕਹਿੰਦੇ ਨੇ ਸੋਹਣਿਓ ਤੇਰੀ ਹਾਸੀ ਦਾ ਜਾਦੂ ਦਿਲ 'ਤੇ ਛਾ ਗਿਆ, ਤੇਰੀ ਹਾਸੀ ਦਾ ਜਾਦੂ ਦਿਲ 'ਤੇ ਛਾ ਗਿਆ, ਸੁੱਕਾ ਮੌਸਮ ਵੀ ਪਿਆਰ ਵਾਲਾ ਸਾਵਣ ਬਣ ਗਿਆ, ਤੇਰੇ ਨਾਲ ਗੱਲ ਹੋਵੇ ਤਾਂ ਰੂਹ ਖਿਲ ਜਾਂਦੀ ਹੈ ਔਰ ਇਸ਼ਕ ਤੇਰਾ ਸੱਜਣਾ ਸਾਨੂੰ ਖੁਦਾ ਨਾਲ ਮਿਲ ਗਿਆ। ਕਿਰਨ ਅਰੋਲਾ ਜੀ ਗ੍ਰੀਨ ਪਾਰਕ ਕਪੂਰਥਲਾ ਤੋਂ ਸਾਡੇ ਤੱਕ ਇਹ ਸ਼ਾਇਰੀ ਅਰਜ਼ ਕਰ ਰਹੇ ਸੀ, ਬਹੁਤ ਬਹੁਤ ਸ਼ੁਕਰੀਆ ਕਿਰਨ ਜੀ, ਪਿਆਰ ਮੁਹੱਬਤ ਇਸ਼ਕ ਦੀਆਂ ਬਾਤਾਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ, ਔਰ ਦਿਲੋਂ ਧੰਨਵਾਦ, ਹਮੇਸ਼ਾ ਦੀ ਤਰ੍ਹਾਂ ਸਾਰੇ ਦੋਸਤ ਆਪਣੀ ਆਪਣੀ ਹਾਜ਼ਰੀ ਲਗਵਾ ਰਹੇ ਨੇ ਜੀ, ਥੈਂਕ ਯੂ ਸੋ ਮੱਚ। ਔਰ ਹਜੇ ਵੀ ਬਹੁਤ ਸਾਰੇ ਦੋਸਤਾਂ ਦੀ ਜਿਹੜੀ ਭੇਜੀ ਹੋਈ ਸ਼ਾਇਰੀ ਹੈ ਜੀ ਸਾਡੇ ਤੱਕ ਪਹੁੰਚ ਰਹੀ ਹੈ, ਉਹਨਾਂ ਨੂੰ ਵੀ ਪੜ੍ਹਾਂਗੇ ਅਸੀਂ ਪਰ ਇਸ ਗੀਤ ਤੋਂ ਬਾਅਦ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਤੇ 103.6 MHz ਆਕਾਸ਼ਵਾਣੀ ਅੰਮ੍ਰਿਤਸਰ ਨਿਊਜ਼ ਔਨ AIR ਦੇ ਜ਼ਰੀਏ ਦੋਸਤ FM ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਨੇ ਜੀ ਤੇ ਸੁਣ ਰਹੇ ਨੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ। ਇਸ ਪ੍ਰੋਗਰਾਮ ਦੇ ਵਿੱਚ ਦੋਸਤ ਆਪਣੀ ਅੱਜ ਸਿਰਫ ਤੇ ਸਿਰਫ ਪਿਆਰ ਮੁਹੱਬਤ ਵਾਲੀ ਸ਼ਾਇਰੀ ਪੇਚ ਰਹੇ ਨੇ। ਮੈਂ ਦੇਖ ਰਿਹਾ ਕੁਝ ਦੋਸਤਾਂ ਨੇ ਦਿਲ ਦੇ ਦਰਦ ਵੀ ਬਿਆਨ ਕੀਤੇ ਨੇ, ਪਰ ਰਿਕੁਐਸਟ ਹੈ ਦੋਸਤੋ ਅੱਜ ਥੋੜ੍ਹੀਆਂ ਪਿਆਰ ਮੁਹੱਬਤ ਵਾਲੀਆਂ ਗੱਲਾਂ ਕਰ ਲਈਏ ਤੇ ਜ਼ਿਆਦਾ ਵਧੀਆ ਹੋਏਗਾ, ਕਿਉਂਕਿ ਦਰਦ ਭਰੀ ਸ਼ਾਇਰੀ ਤੇ ਹਰ ਵਾਰ ਹੀ ਸਾਡੇ ਕੋਲ ਪਹੁੰਚਦੀ ਹੈ। ਔਰ ਮੈਂ ਅਗਰ ਰੇਸ਼ੋ ਦੀ ਗੱਲ ਕਰਾਂ ਤਾਂ ਸਾਡੇ ਕੋਲੋਂ 100 ਦੇ ਵਿੱਚੋਂ ਤਕਰੀਬਨ 70% ਦੀ ਸ਼ਾਇਰੀ ਜਿਹੜੀ ਹੁੰਦੀ ਹੈ ਨਾ ਜੀ, ਉਹ ਸਿਰਫ ਤੇ ਸਿਰਫ ਦਰਦ ਭਰੀ ਹੁੰਦੀ ਹੈ। ਸੋ ਠੀਕ ਹੈ ਜੀ, ਮੰਨਦੇ ਹਾਂ ਤੁਹਾਡੇ ਦਿਲ ਦੇ ਹਾਲਾਤ ਨੇ, ਪਰ ਕਦੇ ਕਦੇ ਦਿਲ ਨੂੰ ਖੁਸ਼ ਹੋਣ ਦਾ ਮੌਕਾ ਵੀ ਦੇਣਾ ਚਾਹੀਦਾ। ਸੋ ਇੱਕ ਖੁਸ਼ਨੁਮਾ ਸ਼ਾਇਰੀ ਸਾਡੇ ਤੱਕ ਭੇਜੀ ਹੈ ਜੀ, ਸਾਡੇ ਦੋਸਤ ਨੇ ਜਗਪਾਲ ਸਿੰਘ ਪਾਲ ਲੌਂਗੋਵਾਲ ਜੀ ਸੰਗਰੂਰ ਤੋਂ। ਕਹਿੰਦੇ ਕਿ ਆ ਜਾ ਤੈਨੂੰ ਲੈ ਕੇ ਚੱਲਾਂ ਸ਼ਹਿਰ ਸੰਗਰੂਰ ਨਹੀਂ, ਆ ਜਾ ਤੈਨੂੰ ਲੈ ਕੇ ਚੱਲਾਂ ਸ਼ਹਿਰ ਸੰਗਰੂਰ ਨਹੀਂ, ਨਿੰਬੂ ਵਾਲੀ ਚਾਹ ਉੱਥੇ ਪੀਣੀ ਆ ਜ਼ਰੂਰ ਨਹੀਂ, ਸਟੇਸ਼ਨ ਦੇ ਉੱਤੇ ਜਾ ਕੇ ਕੁਲਚੇ ਖਵਾਊਂਗਾ, ਕਾਵਰੀ ਦੇ ਛੋਲੇ ਨਾਲ ਨਾਨ ਵੀ ਸਕਾਊਂਗਾ, ਪਕੌੜੇ ਆਈਸਕ੍ਰੀਮ ਵਾਲੇ

ਬੜੇ ਮਸ਼ਹੂਰ ਨੇ, ਤੇਰੇ ਘਰ ਤੋਂ ਤਾਂ ਬਿੱਲੋ ਪੈ ਜਾਣੇ ਦੂਰ ਨੇ, ਕਿ ਲਹਿੰਗੇ ਅਤੇ ਲਾਚੇ ਨਾਲ ਚੁੰਨੀ ਗੋਟੇ ਵਾਲੀ ਹੂ, ਵੇਖੀ ਮੇਰੇ ਮੋਟਰਸਾਈਕਲ 'ਤੇ ਬੈਠੀ ਮੇਰੇ ਵਾਲੀ ਹੂ, ਕਿ ਭੂਤ ਨਹੀਂ ਚੁੜੇਲੇ ਮੈਨੂੰ ਤੂੰ ਫੇਰ ਵੀ ਸੋਹਣੀ ਲੱਗਦੀ, ਪਾਲ ਨੇ ਪੂਰੀ ਗੱਲ ਫੇਰ ਕਦੋਂ ਦੱਸਣੀ, ਅਗਲੇ ਗਾਣੇ 'ਚ ਆਪਾਂ ਐਂਡ ਕਰ ਛੱਡਣੀ, ਅਗਲੇ ਗਾਣੇ 'ਚ ਆਪਾਂ ਐਂਡ ਕਰ ਛੱਡਣੀ। ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਥੋੜ੍ਹਾ ਜਿਹਾ ਅੱਗੇ ਵੱਧਦੇ ਹਾਂ ਜੀ, ਸਾਡੇ ਕੋਲ ਅਗਲੀ ਸ਼ਾਇਰੀ ਆਉਣ ਪਹੁੰਚੀ ਹੈ ਜੀ, ਲਾਡੀ ਪਿੰਡ ਸ਼ਮਸ਼ਪੁਰ ਜ਼ਿਲ੍ਹਾ ਪਟਿਆਲਾ ਬਹਾਦਰਗੜ੍ਹ ਤੋਂ ਲਿਖਦੇ ਨੇ ਕਿ ਰੁੱਖਾਂ ਜਿਹਾ ਸੁਭਾਅ ਹੈ ਸਾਡਾ, ਰੁੱਖਾਂ ਜਿਹਾ ਸੁਭਾਅ ਹੈ ਸਾਡਾ, ਕੋਈ ਮਗਰੂਰੀ ਥੋੜ੍ਹੀ ਹੈ, ਖੁਸ਼ ਤਾਂ ਮੈਂ ਗਿਣੇ ਚੁਣੇ ਬੰਦਿਆਂ ਨਾਲ, ਹਰ ਇੱਕ ਦੀ ਪਸੰਦ ਬਣਨਾ ਜ਼ਰੂਰੀ ਥੋੜ੍ਹੀ ਹੈ, ਪਰ ਕਦੇ ਕਦੇ ਪਸੰਦ ਜਿਹੜੀ ਹੈ ਨਾ ਉਹ ਨਾ ਹੀ ਕਿਸੇ ਦੀ ਪਸੰਦ ਬਣੇ ਤਾਂ ਜ਼ਿਆਦਾ ਠੀਕ ਹੈ ਨਾ, ਅਤੇ ਇਸ ਕਰਕੇ ਕਦੇ ਕਦੇ ਹਾਰ ਸ਼ਿੰਗਾਰ ਵੀ ਨਹੀਂ ਕਰਨਾ ਚਾਹੀਦਾ ਨਾ, ਕਿਉਂਕਿ ਪਸੰਦ ਕਿਸੇ ਹੋਰ ਦੀ ਪਸੰਦ ਨਾ ਬਣ ਜਾਵੇ ਜਾਂ ਉਹਨੂੰ ਪਸੰਦ ਨਾ ਆ ਜਾਵੇ। ਸੋ ਪਸੰਦ ਦੇ ਵਿੱਚ ਹੀ ਮੈਨੂੰ ਇੱਕ ਗਾਣਾ ਪਸੰਦ ਆ ਗਿਆ ਜੀ, ਔਰ ਇਹ ਗਾਣਾ ਗਾਇਆ ਜੀ ਮਿਸ ਪੂਜਾ ਨੇ। ਮਿਸ ਪੂਜਾ ਦੀ ਆਵਾਜ਼ 'ਚ ਸੁਣਦੇ ਹਾਂ ਪਸੰਦ ਗੀਤ, ਮੈਨੂੰ ਲੱਗਦਾ ਤੁਹਾਨੂੰ ਵੀ ਪਸੰਦ ਆਏਗਾ।

ਵੈਲਕਮ ਬੈਕ ਜੀ, ਪ੍ਰੋਗਰਾਮ ਚੱਲ ਰਿਹਾ ਹੈ ਦਿਲ ਅੱਜ ਸ਼ਾਇਰ ਹੈ, ਜਿਸ ਦੇ ਵਿੱਚ ਤੁਸੀਂ ਆਪਣੇ ਆਰਜ ਦੋਸਤ ਵਿਪਨ ਸੁਮਨ ਦੇ ਨਾਲ ਜੁੜੇ ਹੋਏ ਹੋ ਜੀ, ਅਤੇ ਤੁਹਾਡੇ ਅੱਜ ਦਿਲ ਦੇ ਹਾਲਾਤ ਜਿਹੜੇ ਪਿਆਰ ਮੁਹੱਬਤ ਨਾਲ ਲਵਰੇਜ਼ ਨੇ ਨਾ, ਸਿਰਫ ਅਤੇ ਸਿਰਫ ਆਪਾਂ ਉਹਨਾਂ ਦੇ ਉੱਤੇ ਕੋਨਸਨਟ੍ਰੇਟ ਕਰ ਰਹੇ ਹਾਂ।

ਸਿਰਫ ਉਹਨਾਂ ਹਾਲਾਤਾਂ ਨੂੰ ਹੀ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਰਹੇ ਹਾਂ ਅਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹਾਂ। ਉਮੀਦ ਹੈ ਜੀ ਤੁਹਾਨੂੰ ਮਿਸ ਪੂਜਾ ਦਾ ਗਾਇਆ ਹੋਇਆ ਟਰੈਕ ਪਸੰਦ ਆਇਆ ਹੋਵੇਗਾ। ਸੋ ਦੋਸਤੋ ਅੱਗੇ ਵੱਧਦੇ ਹਾਂ ਜੀ। ਸਾਡੇ ਦੋਸਤ ਨੇ ਬਸੰਤ ਸਿੰਘ ਟੇਲਰ ਜੀ ਔਰ ਲਵਦੀਪ ਸਿੰਘ ਜੱਸਲ ਮੇਨ ਬਾਜ਼ਾਰ ਪਿੰਡ ਚੌਂਕੇ ਜ਼ਿਲ੍ਹਾ ਬਠਿੰਡਾ ਤੋਂ ਆਪਣੀ ਸ਼ਾਇਰੀ ਸਾਡੇ ਤੱਕ ਸਾਂਝੀ ਕਰਦੇ ਨੇ ਕਿ ਇਹ ਹੱਸਦਾ ਵੇਖ ਨਾ ਚੜ੍ਹਦੀ ਹੈ, ਰੋਂਦਿਆਂ ਕੋਲ ਨਾ ਖੜ੍ਹਦੀ ਹੈ, ਦੁਨੀਆ ਜਨਾਬ ਕਿਸੇ ਦੀ ਚੜ੍ਹਤ ਵੇਖ ਕੇ ਸੜਦੀ ਹੈ, ਇਹ ਲੱਤਾਂ ਖਿੱਚਣ ਜਾਣਦੀ ਹੈ, ਡਿੱਗੇ ਪਏ ਦੀ ਬਾਂਹ ਨਾ ਫੜਦੀ ਹੈ, ਇਹ ਵੱਡਿਆਂ ਅੱਗੇ ਹੱਥ ਜੋੜੇ ਅਤੇ ਮਾੜਾ ਵੇਖ ਕੇ ਲੜਦੀ ਹੈ, ਇਹ ਪਿੱਠ ਪਿੱਛੇ ਨਿੰਦਿਆ ਕਰਨ ਲੱਗੇ ਅਤੇ ਮੂੰਹ 'ਤੇ ਸਿਫਤਾਂ ਪੜ੍ਹਦੀ ਹੈ, ਇਹ ਹੱਸਦਾ ਵੇਖ ਨਾ ਚੜ੍ਹਦੀ ਹੈ। ਮੈਂ ਕਿਹਾ ਜੀ ਹੱਸਦਾ ਵੇਖ ਕੇ ਜਰ ਲੈਣਾ ਚਾਹੀਦਾ, ਮੈਨੂੰ ਲੱਗਦਾ ਕਿ ਦੂਸਰਿਆਂ ਦੇ ਹਾਸੇ ਦੇ ਵਿੱਚ ਹੀ ਸ਼ੁਮਾਰ ਹੋ ਜਾਏ ਨਾ ਬੰਦਾ, ਅਤੇ ਕਿਆ ਹੀ ਬਾਤ ਹੁੰਦੀ ਹੈ। ਔਰ ਦੁਨੀਆ ਜਿਹੜੀ ਹੈ ਜੀ ਉਹ ਦੁਨੀਆ ਹੈ, ਔਰ ਇਸ ਦੁਨੀਆ ਦਾ ਅਸੀਂ ਸਾਰੇ ਲੋਕ ਹਿੱਸਾ, ਅਤੇ ਸਾਨੂੰ ਅਗਰ ਪਿਆਰ ਮੁਹੱਬਤ ਦੇ ਨਾਲ ਜੀਣ ਦੀ ਜਿਹੜੀ ਜੀਣ ਦੀ ਜਾਂਚ ਹੈ, ਅਗਰ ਅਸੀਂ ਸਾਰੇ ਇੱਕੋ ਜਿਹੀ ਆਦਤ ਅਪਣਾ ਲਈਏ ਤਾਂ ਸਾਨੂੰ ਲੱਗਣਾ ਹੈ ਬਾਅਦ ਦੇ ਵਿੱਚ ਕਿ ਯਾਰ ਜ਼ਿੰਦਗੀ ਜਿਹੜੀ ਹੈ ਨਾ ਸਾਡੀ ਉਹ ਬਹੁਤ ਹੀ ਆਮ ਜੀ ਹੋ ਚੁੱਕੀ ਹੈ। ਇਸ ਦੇ ਵਿੱਚ ਕਦੇ ਕਦੇ ਦੁੱਖ ਤਕਲੀਫਾਂ ਆਉਂਦੇ ਨੇ, ਅਤੇ ਉਹਨਾਂ ਦੁੱਖਾਂ ਤਕਲੀਫਾਂ ਨੂੰ ਅਸੀਂ ਸਾਈਡ 'ਤੇ ਕਰਕੇ ਜੇਕਰ ਚਾਰ ਪਲ ਖੁਸ਼ੀ ਦੇ ਮਾਣਦੇ ਹਾਂ ਨਾ, ਤਾਂ ਉਹਦੇ ਵਿੱਚ ਹੀ ਸਾਨੂੰ ਲੱਗਦਾ ਕਿ ਸਾਡਾ ਪੂਰੇ ਦਾ ਪੂਰਾ ਸੰਸਾਰ ਹੈ। ਇਵੇਂ ਜਿਵੇਂ ਅੱਜ ਕੱਲ੍ਹ ਜਿਹੜੇ ਮਾਂ ਬਾਪ ਨੇ ਉਹ ਦੋਨੇ ਵਰਕਿੰਗ ਨੇ, ਕੰਮ ਦੇ ਲਈ ਘਰੋਂ ਚਲੇ ਜਾਂਦੇ ਨੇ ਔਰ ਸ਼ਾਮ ਨੂੰ ਵਾਪਸ ਆਉਂਦੇ ਨੇ, ਅਤੇ ਅਗਰ ਉਹਨਾਂ ਦਾ ਕੋਈ ਛੋਟਾ ਜਿਹਾ ਘਰ ਦੇ ਵਿੱਚ ਜਵਾਕ ਹੋਵੇ ਜਿਹੜਾ ਕੋਈ 1.5-2 ਸਾਲ ਦਾ ਹੋਵੇ ਜਾਂ ਇਸ ਤੋਂ ਛੋਟਾ, ਉਹ ਜਦੋਂ ਘਰ ਆਉਂਦਾ ਨਾ ਉਹ ਪੂਰਾ ਦਿਨ ਚਾਹੇ ਖੁਸ਼ ਰਹਿੰਦਾ, ਪਰ ਉਹ ਖੁਸ਼ੀ ਅਸਲੀ ਖੁਸ਼ੀ ਨਹੀਂ ਹੁੰਦੀ। ਪਰ ਜਦੋਂ ਉਸਦੇ ਮਾਂ ਬਾਪ ਉਸਦੀਆਂ ਅੱਖਾਂ ਸਾਹਮਣੇ ਆ ਜਾਂਦੇ ਨਾ, ਤਾਂ ਫਿਰ ਉਹਨੂੰ ਲੱਗਦਾ ਕਿ ਮੇਰੀ ਪੂਰੀ ਦੀ ਪੂਰੀ ਦੁਨੀਆ ਮੇਰੇ ਕੋਲ ਆਉਣ ਪਹੁੰਚੀ ਹੈ। ਤਾਂ ਬਸ ਫਿਰ ਅੱਜ ਉਸੇ ਹੀ ਪਿਆਰ ਮੁਹੱਬਤ ਦਾ ਜ਼ਿਕਰ ਕਰ ਰਹੇ ਹਾਂ ਜੀ ਪ੍ਰੋਗਰਾਮ ਦੇ ਲਾਜ ਸ਼ਾਇਰ ਦੇ ਵਿੱਚ, ਅਤੇ ਤੁਸੀਂ ਵੀ ਆਪਣੀ ਪਿਆਰ ਮੁਹੱਬਤ ਭਰੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਨੰਬਰ 98 55 10 10 27 'ਤੇ।

ਆਪਾਂ ਦੋਵੇਂ ਹੋਈਏ, ਨਾ ਕੋਈ ਤੀਜਾ ਹੋਵੇ ਨਾ, ਤੇਰੇ ਨਾਲ ਬੈਠਿਆਂ ਹਰ ਪਲ ਸੋਹਣਾ ਲੱਗੇ ਤਾਂ। ਗੱਲਾਂ ਕਰੀਏ ਚੰਨ ਨਾਲ, ਤਾਰਿਆਂ ਨੂੰ ਸੁਣਾਈਏ ਦਿਲ ਵਾਲੀ ਗੱਲ, ਹਰ ਇੱਕ ਹੱਸ ਹੱਸ ਕਰਾਈਏ ਕਿ ਹੱਥਾਂ ਵਿੱਚ ਹੱਥ ਹੋਵੇ, ਰਾਹਾਂ ਵੀ ਖਾਮੋਸ਼ ਹੋਣ, ਸਿਰਫ ਤੇਰੀਆਂ ਧੜਕਣਾਂ ਮੇਰੇ ਦਿਲ ਦੇ ਅਗੋਸ਼ ਹੋਣ, ਕਿ ਨਾ ਦੁਨੀਆ ਦੀ ਭੀੜ ਹੋਵੇ, ਨਾ ਕੋਈ ਰਸਵਾਈ ਹੋਵੇ, ਬਸ ਤੇਰੀ ਮੇਰੀ ਮੁਹੱਬਤ ਦੀ ਇਕਲੌਤੀ ਇੱਕ ਪਰਛਾਈ ਹੋਵੇ। ਸਵੇਰ ਤੇਰੇ ਨਾ ਹੋਵੇ, ਸ਼ਾਮ ਤੇਰੇ ਨਾ ਕਰਾਂ, ਆਪਾਂ ਦੋਵੇਂ ਹੋਈਏ, ਨਾ ਕੋਈ ਤੀਜਾ ਹੋਵੇ ਨਾ, ਆਪਾਂ ਦੋਵੇਂ ਹੋਈਏ।

ਕਿਸਮਤ ਵੀ ਕਿੰਨੀ ਅਜੀਬ ਚੀਜ਼ ਆ ਨਾ, ਟਿੱਬਿਆਂ 'ਤੇ ਵੀ ਪਾਣੀ ਚਾੜ੍ਹ ਦਿੰਦੀ ਆ। ਜਦੋਂ ਮੈਂ ਨਿੱਕਾ ਹੁੰਦਾ ਸੀ ਨਾ, ਆਪਣੇ ਘਰ ਇੱਕ ਫਕੀਰ ਆਇਆ ਸੀ, ਮੈਨੂੰ ਆਟੇ ਦੀ ਕੌਲੀ ਪਾਤੀ ਅਤੇ ਉਹ ਜਾਣ ਲੱਗਾ ਮੈਨੂੰ ਸੀਸ ਦੇ ਗਿਆ, ਕਹਿੰਦਾ ਤੇਰੀ ਵਹੁਟੀ ਬੜੀ ਸੋਹਣੀ ਆਊ, ਤੇਰੀ ਸਮਝ ਕਿ

ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ ਜੀ, ਪਰ ਤੁਹਾਡਾ ਅਤੇ ਸਾਡਾ ਪਿਆਰ ਜਿਹੜਾ ਮੈਨੂੰ ਲੱਗਦਾ ਇਸ ਸਮੇਂ ਤੋਂ ਵੀ ਅੱਗੇ ਭੱਜ ਰਿਹਾ, ਕਿਉਂਕਿ ਤੁਸੀਂ ਇਸ ਵੇਲੇ FM ਬੈਂਡ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ, 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਨਿਊਜ਼ ਔਨ AIR ਦੇ ਜ਼ਰੀਏ ਸੁਣ ਰਹੇ ਹੋ ਜੀ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ। ਔਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਜ਼ਰ

ਜਿਹੜੀ ਹੈ ਜੀ ਸਾਡੇ ਤੱਕ ਪਹੁੰਚ ਚੁੱਕੀ ਹੈ, ਲੇਕਿਨ ਸਾਡੇ ਕਈ ਦੋਸਤ ਨੇ ਜੀ ਜਿਹੜੀ ਬਾਰ ਬਾਰ ਹਾਜ਼ਰੀ ਲਗਵਾ ਰਹੇ ਨੇ, ਕਹਿੰਦੇ ਲਓ ਜੀ ਸਰ ਇੱਕ ਹੋਰ ਸ਼ਾਇਰੀ ਆ ਗਈ ਜੀ ਸਾਡੇ ਦੋਸਤ ਭੁਪਿੰਦਰ ਸਿੰਘ ਜੀ ਅਗਲੀ ਸ਼ਾਇਰੀ ਭੇਜ ਰਹੇ ਨੇ ਜੀ, ਕਹਿੰਦੇ ਮੋਟੀਵੇਸ਼ਨਲ ਹੈ ਜੀ, ਪੜ੍ਹ ਦਿਓ ਕਿ ਤੂੰ ਦਿਲ ਨਾ ਛੱਡਿਆ ਕਰ, ਆਪਾਂ ਤੇਰੇ ਨਾਲ ਹਾਂ, ਜਿੰਨਾ ਚਿਰ ਤੱਕ ਜਿਉਂਦੇ ਕਰਦੇ ਤੇਰੀ ਭਾਲ ਹਾਂ, ਕੋਈ ਪਰੇਸ਼ਾਨੀ ਆਏ ਤਾਂ ਇੱਕ ਵਾਰੀ ਫੋਨ ਕਰ ਦੇਈਂ, ਫਿਰ ਵੇਖੀ ਖੜਦੇ ਕਿਵੇਂ ਤੇਰੇ ਨਾਲ ਹਾਂ, ਦਿੰਦੇ ਅਸੀਂ ਬੁਝੇ ਹੋਏ ਦੀਵੇ ਬਾਲ ਹਾਂ, ਅਸੀਂ ਪਿਆਰ ਦੀ ਜਿਉਂਦੀ ਜਾਗਦੀ ਮਿਸਾਲ ਹਾਂ। ਕਿਆ ਬਾਤ ਹੈ ਜੀ, ਕਹਿੰਦੇ ਦੱਸਦੇ ਹਾਂ ਉੱਚੀ ਉੱਚੀ ਬੋਲ ਕੇ, ਨਾ ਤੇਰਾ ਲੈਣਾ ਵੀ ਨਹੀਂ ਆਉਂਦਾ, ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਹੈ, ਸਾਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ।

ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਸ਼ਾਇਰੀਆਂ, ਤੁਹਾਡੇ ਜਜ਼ਬਾਤ ਜੋ ਸਾਡੇ ਤੱਕ ਪਹੁੰਚੇ, ਉਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਸਫ਼ਰ ਹੋਰ ਖੂਬਸੂਰਤ ਬਣ ਸਕਿਆ। ਯਾਦ ਰੱਖਣਾ ਚਾਹੀਦਾ ਹੈ ਦੋਸਤੋ, ਜਦੋਂ ਦਿਲ ਖਾਮੋਸ਼ ਹੋ ਜਾਵੇ ਨਾ, ਤਾਂ ਸ਼ਾਇਰੀ ਖੁਦ ਬੋਲਣਾ ਸ਼ੁਰੂ ਕਰ ਦਿੰਦੀ ਹੈ। ਬਸ ਇਸੇ ਤਰੀਕੇ ਦੇ ਜ਼ਰੀਏ ਤੁਸੀਂ ਅੱਜ ਆਪਣੇ ਦਿਲ ਦੇ ਹਾਲਾਤ ਸਾਡੇ ਤੱਕ ਪਹੁੰਚਾਏ, ਅਤੇ ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਪਹੁੰਚਾਉਂਦੇ ਰਹੋਗੇ। ਦੋਸਤੋ, ਇੱਕ ਗੱਲ ਯਾਦ ਰੱਖਣੀ ਹੈ ਕਿ ਜ਼ਿੰਦਗੀ ਦੀ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਹਰ ਸਵੇਰ ਇੱਕ ਨਵੀਂ ਸ਼ੁਰੂਆਤ ਲੈ ਕੇ ਆਉਂਦੀ ਹੈ। ਹਮੇਸ਼ਾ ਸਾਨੂੰ ਆਪਣੇ ਸੁਪਨਿਆਂ 'ਤੇ ਆਪਣੇ ਆਪ 'ਤੇ ਯਕੀਨ ਰੱਖਣਾ ਚਾਹੀਦਾ ਹੈ, ਕਿਉਂਕਿ ਹਨੇਰੇ ਤੋਂ ਬਾਅਦ ਹੀ ਸਵੇਰ ਹੁੰਦੀ ਹੈ, ਅਤੇ ਬਸ ਇਸੇ ਹੀ ਸਵੇਰ ਦੀ ਤਰ੍ਹਾਂ ਹਮੇਸ਼ਾ ਖੁਦ ਚਮਕਦੇ ਰਹਿਣਾ ਅਤੇ ਆਪਣੇ ਜ਼ਿੰਦਗੀ ਨੂੰ ਰੌਸ਼ਨ ਕਰਦੇ ਰਹਿਣਾ। ਸੋ ਅੱਜ ਦਾ ਤੁਹਾਡਾ ਮੇਰਾ ਇਹ ਸਫ਼ਰ ਇੱਥੋਂ ਤੱਕ ਹੀ। FM band 102.7 MHz ਤੇ, ਆਕਾਸ਼ਵਾਣੀ ਜਲੰਧਰ 103.6 MHz ਤੇ, ਆਕਾਸ਼ਵਾਣੀ ਅੰਮ੍ਰਿਤਸਰ ਤੇ, ਨਿਊਜ਼ ਔਨ AIR ਦੇ ਜ਼ਰੀਏ ਦੋਸਤ FM ਰੇਨਬੋ ਚੈਨਲ ਨਾਲ ਜੁੜੇ ਹੋਏ ਸੀ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਇਸੇ ਚੈਨਲ 'ਤੇ ਦਿੱਲੀ ਕੇਂਦਰ ਦੇ ਨਾਲ ਜੁੜ ਕੇ ਸਿਹਤ 'ਤੇ ਆਧਾਰਿਤ ਪ੍ਰੋਗਰਾਮ ਸੁਣੋਗੇ, ਰੇਡੀਓ ਡਾਕਟਰ।

0: ਓ ਸਾਥੀਆ ਕੀ ਕਰਾਂ ਤੇਰੇ ਬਿਨ ਦਿਲ ਮਾਨੇ ਨਾ ਕਿਸੇ ਨੂੰ ਜਾਣੇ ਨਾ। ਮੈਂ ਕਿਹਾ ਜੀ ਹਿੰਦੀ ਤੋਂ ਪੰਜਾਬੀ ਦੇ ਵਿੱਚ ਜਦੋਂ ਕਰਨਾ ਹੁੰਦਾ ਕਨਵਰਟ ਸ਼ਬਦਾਂ ਨੂੰ ਤਾਂ ਕਿਤੇ ਨਾ ਕਿਤੇ ਹਾਸਾ ਪੈ ਹੀ ਜਾਂਦਾ ਜੀ, ਅਤੇ ਬਸ ਉਹੀ ਅੱਜ ਹਾਸਾ ਪਾਉਣ ਦੇ ਲਈ ਔਰ ਲੋਕਾਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਲੈ ਕੇ ਆਉਣ ਦੇ ਲਈ FM ਰੇਨਬੋ ਪ੍ਰੋਗਰਾਮ ਦੇ ਵਿੱਚ ਹੈਲੋ ਜਲੰਧਰ ਪ੍ਰੋਗਰਾਮ ਜਿਹੜਾ ਉਹ ਚੱਲ ਰਿਹਾ ਜੀ ਔਰ ਤੁਸੀਂ ਉਸਨੂੰ ਇੰਜੋਏ ਕਰ ਰਹੇ ਹੋ। ਅਗਲੇ ਕਾਲਰ ਦੋ ਸਾਡੇ ਤੱਕ ਪਹੁੰਚ ਚੁੱਕੇ ਨੇ, ਕਰਦੇ ਜੀ ਉਹਨਾਂ ਦੇ ਨਾਲ ਗੱਲਬਾਤ। ਹੈਲੋ
1: ਜੀ, ਸਤਿ ਸ਼੍ਰੀ ਅਕਾਲ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ,
1: ਮੈਂ ਕੁਲਦੀਪ ਸਿੰਘ ਬੋਲਦਾ ਜੀ, ਮੈਂ ਲਾਬੀਆਂ ਖੁਰ ਜ਼ਿਲ੍ਹਾ ਲੁਧਿਆਣਾ ਜੀ।
0: ਕੁਲਦੀਪ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਹੈਲੋ ਜਲੰਧਰ 'ਚ।
1: ਹਾਂਜੀ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
0: ਸ਼ੁਕਰੀਆ ਜੀ, ਸ਼ੁਕਰੀਆ। ਅਤੇ ਜਨਾਬ ਪਤਾ ਹੀ ਹੈ ਜੀ ਤੁਹਾਨੂੰ ਅੱਜ ਦਾ ਟਾਸਕ ਕੀ ਹੈ। ਮੈਂ ਕਹਿੰਦਾ ਤੁਹਾਡੇ ਤੋਂ ਆਪਾਂ ਪੁੱਛਣਾ ਨਹੀਂ ਕਿ ਤੁਸੀਂ ਕਿਹੜੀ ਫਰਮਾਇਸ਼ ਲੈ ਕੇ ਹੋ, ਤੁਸੀਂ ਸਿੱਧੀ ਸਾਨੂੰ ਫਰਮਾਇਸ਼ ਅਗਰ ਤੁਹਾਡੀ ਹਿੰਦੀ 'ਚ ਹੈ ਤਾਂ ਉਹਨੂੰ ਪੰਜਾਬੀ 'ਚ ਸੁਣਾ ਦਿਓ ਗਾ ਕੇ, ਅਤੇ ਜੇ ਪੰਜਾਬੀ 'ਚ ਹੈ ਤਾਂ ਉਹਨੂੰ ਹਿੰਦੀ 'ਚ ਸੁਣਾ ਦਿਓ।
1: ਸਰ ਜੀ, ਦਿਲ ਦੀ ਇੱਕ ਗੱਟਾ ਹੈ, ਜਾਨ ਵੀ ਦੋਵਾਂਗੇ।
0: ਅੱਛਾ ਜੀ,
1: ਇਹ ਵਚਨ ਤੇਰੇ ਲਈ।
0: ਕਿਆ ਬਾਤ ਹੈ ਜੀ।
1: ਹਾਂਜੀ ਸਰ,
0: ਦਿਲ ਦੇ ਦਿੱਤਾ ਜੀ ਫਿਰ ਤੁਸੀਂ?
1: ਹਾਂਜੀ ਸਰ।
0: ਕਿਹਨੂੰ ਦਿੱਤਾ ਦਿਲ?
1: ਰੇਨਬੋ ਨੂੰ ਦਿੱਤਾ।
0: ਰੇਨਬੋ। ਅੱਛਾ ਜੀ, ਵੈਸੇ ਏਦਾਂ ਤਾਂ ਨਹੀਂ ਹੈਗਾ ਕਿ ਇੱਥੇ ਹੁਣ ਮੌਕੇ ਤੇ ਕਾਲ ਲੱਗੀ ਆ ਤੇ ਤੁਸੀਂ ਕਹਿਤਾ ਜੀ ਰੇਨਬੋ ਨੂੰ ਦਿੱਤਾ ਤੇ ਉਦਾਂ ਕਹੇ ਹੋਰ ਨੂੰ ਦਿੱਤਾ ਹੋਵੇ?
1: ਨਹੀਂ ਸਰ, ਸਾਨੂੰ ਇੰਨੇ ਸਾਲ ਹੋ ਗਏ ਜੁੜਿਆਂ ਨੂੰ, 30 ਸਾਲ ਹੋ ਗਏ।
0: ਕਿਆ ਬਾਤ ਹੈ, ਦਿਲ ਤੇ ਜਾਨ ਦੋਨੇ ਤੁਸੀਂ ਰੇਨਬੋ ਦੇ ਨਾਮ ਕਰਤੀਆਂ। ਮੰਨ ਲਓ ਤੁਹਾਡੇ ਘਰ ਦੇ ਕਹਿਣ ਸਾਡੇ ਲਈ ਜਾਨ ਨਹੀਂ ਹਾਜ਼ਰ, ਸਾਡੇ ਲਈ ਦਿਲ ਨਹੀਂ ਹਾਜ਼ਰ, ਫੇਰ ਕੀ ਕਹੋਗੇ? ਫੇਰ ਕਹੋਗੇ ਹੈਗਾ
1: ਰੇਡੀਓ ਰੇਨਬੋ ਨੇ ਟਾਈਮ ਲੱਗਦਾ ਜੀ।
0: ਜੀ ਜੀ ਜੀ ਜੀ ਬਿਲਕੁਲ ਜੀ। ਸੋ ਤੁਸੀਂ ਜਿਹੜਾ ਗੀਤ ਗੁਣਗੁਣਾਇਆ ਜੀ, ਕਰਮਾ ਮੂਵੀ ਦਾ ਟਰੈਕ ਹੈ ਜੀ, ਅਸੀਂ ਜ਼ਰੂਰ ਪਲੇ ਕਰਾਂਗੇ। ਤੁਸੀਂ ਕਾਲ ਕੀਤੀ, ਬਹੁਤ ਬਹੁਤ ਬਹੁਤ ਬਹੁਤ ਬਹੁਤ ਸ਼ੁਕਰੀਆ ਜੀ ਜਨਾਬ, ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ। ਔਰ ਤੁਹਾਡਾ ਦਿਲ ਸਾਡੇ ਕੋਲ ਹੈ, ਸਲਾਮਤ ਹੈ ਜੀ, ਮਹਿਫੂਜ਼ ਹੈ ਔਰ ਇੱਦਾਂ ਹੀ ਰਹੇਗਾ ਜੀ।
1: ਧੰਨਵਾਦ।
0: ਥੈਂਕ ਯੂ ਜੀ। ਲਓ ਜੀ, ਇਹਨਾਂ ਦੇ ਦਿਲ ਨੂੰ ਅਸੀਂ ਮਹਿਫੂਜ਼ ਰੱਖਿਆ ਅਤੇ ਥੋੜ੍ਹਾ ਜਿਹਾ ਗੁਦਗੁਦਾ ਵੀ ਦਿੱਤਾ ਹੈ, ਅਤੇ ਇਸ ਤੋਂ ਵੀ ਜ਼ਿਆਦਾ ਮੈਂ ਚਾਹੁੰਦਾ ਕਿ ਜਿਹੜੀ ਕਿਲਕਾਰੀ ਹੈ ਉਹ ਹਰ ਸਾਡੇ ਰੇਡੀਓ ਦੇ ਲਿਸਨਰ ਦੇ ਚਿਹਰੇ ਦੇ ਉੱਪਰ ਹੋਣੀ ਚਾਹੀਦੀ ਹੈ, ਅਤੇ ਖੁਸ਼ੀਆਂ ਭਰਿਆ ਮਾਹੌਲ ਵੀ ਜਿਹੜਾ ਹੈ ਉਹ ਹਮੇਸ਼ਾ ਬਰਕਰਾਰ ਹੋਣਾ ਚਾਹੀਦਾ। ਸੋ ਟਰੈਕ ਪਲੇ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਕੁਝ ਜ਼ਰੂਰੀ ਸੂਚਨਾ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ ਨਿਊਜ਼

0: ਐਫਮੈਟਿਕ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਜੀ, ਚੱਲ ਰਿਹਾ ਪ੍ਰੋਗਰਾਮ ਹੈਲੋ ਜਲੰਧਰ। ਸੋ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਸਾਡੇ ਅਗਲੇ ਕਾਲਰ ਦੋਸਤ ਜੁੜ ਚੁੱਕੇ ਨੇ, ਦੇਖਦੇ ਹਾਂ ਜੀ ਕਿ ਕਿੰਨੀ ਕੁ ਤਿਆਰੀ ਕਰਕੇ ਆਏ ਨੇ ਅੱਜ ਦੇ ਪ੍ਰੋਗਰਾਮ 'ਚ। ਹੈਲੋ ਜੀ।
1: ਹੈਲੋ ਸਰ, ਨਮਸਕਾਰ ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਨਮਸਕਾਰ ਜੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀ ਜੀ। ਕੌਣ ਜਨਾਬ, ਕਿੱਥੋਂ ਅੱਜ ਦੀ ਇਸ ਕਾਲ ਨੂੰ ਮਿਲਾ ਕੇ ਸਾਡੇ ਤੱਕ ਪਹੁੰਚੇ ਨੇ?
1: ਸਰ ਜੀ, ਮੈਂ ਪਾਲਮਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ ਜਗਦੀਸ਼ ਰਾਏ ਗਰਗ ਬੋਲ ਰਿਹਾ ਸਰ।
0: ਕੀ ਬਾਤ ਹੈ ਜਨਾਬ, ਤੁਹਾਨੂੰ ਅਸੀਂ ਚਿੱਠੀਆਂ ਦੇ ਜ਼ਰੀਏ ਤੇ ਕਾਫੀ ਵਾਰੀ ਪੜ੍ਹਿਆ ਤੇ ਵਟਸਐਪ ਦੇ ਜ਼ਰੀਏ ਵੀ ਮੈਸੇਜਸ ਪੜ੍ਹਿਆ, ਪਹਿਲੀ ਵਾਰ ਆਵਾਜ਼ ਦੇ ਤੁਹਾਡੀ ਦੇ ਸਾਨੂੰ ਦਰਸ਼ਨ ਹੋਏ ਆ, ਔਰ ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਆਵਾਜ਼ ਹੈ ਜੀ ਤੁਹਾਡੀ।
1: ਧੰਨਵਾਦ ਜੀ, ਧੰਨਵਾਦ।
0: ਲਓ ਜੀ, ਮੈਂ ਕਿਹਾ ਤੁਹਾਡੀਆਂ ਤਾਰੀਫਾਂ ਕਰਤੀਆਂ ਨੇ, ਤੁਹਾਨੂੰ ਫੁੱਲ ਚਾਰਜ ਕਰਤਾ ਹੈ, ਹੁਣ ਫਿਰ ਉਹੀ ਕੰਮ ਆਪਾਂ ਜੋ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਨ ਦੇ ਲਈ ਇਕੱਠੇ ਹੋਏ ਹਾਂ ਜੀ। ਤੁਹਾਡੀ ਫਰਮਾਇਸ਼ ਪਰ ਜਿਸ ਜ਼ੁਬਾਨ 'ਚ ਉਹ ਗੀਤ ਹੈਗਾ, ਜਿਹੜੀ ਭਾਸ਼ਾ 'ਚ ਆਪਾਂ ਉਹਦੇ 'ਚ ਨਹੀਂ, ਦੂਸਰੀ ਭਾਸ਼ਾ ਯਾਨੀ ਕਿ ਪੰਜਾਬੀ ਦੇ ਵਿੱਚ ਆਪਾਂ ਗਾਵਾਂਗੇ, ਸੋ ਤੁਹਾਡਾ ਗੀਤ ਪੇਸ਼ ਕਰੋ ਜੀ ਤੁਸੀਂ, ਬਿਲਕੁਲ ਐਨ ਜਿੱਦਾਂ ਗਾਇਕ ਗਾਉਂਦੇ ਉੱਦਾਂ।
1: ਬਿਲਕੁਲ ਸਰ, ਬਿਲਕੁਲ ਪੇਸ਼ ਕਰਦੇ ਹਾਂ। ਮੈਂ ਗੀਤ ਸੁਣਾਂਗਾ ਜੀ ਫਿਲਮ ਜਬ ਪਿਆਰ ਕਿਸੀ ਸੇ ਹੋਤਾ ਹੈ, ਰਫੀ ਸਾਹਿਬ ਜੀ ਦੀ ਆਵਾਜ਼, ਬੜਾ ਹੀ ਚੁਲਬਲਾ ਜਾ ਤੇ ਰੁਮਾਨੀ ਗੀਤ। ਤੋ ਮੈਂ ਫਿਰ ਉਸੇ ਗੀਤ ਨੂੰ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂ।
0: ਕੀ ਬਾਤ ਹੈ, ਆਉਣ ਦਿਓ ਜੀ।
1: ਤੇਰੀਆਂ ਜ਼ੁਲਫਾਂ ਤੋਂ ਜੁਦਾਈ ਤਾਂ ਨਹੀਂ ਮੰਗੀ ਸੀ,
0: ਓਏ
1: ਕੈਦ ਮੰਗੀ ਸੀ, ਰਿਹਾਈ ਤਾਂ ਨਹੀਂ ਮੰਗੀ ਸੀ। ਤੇਰੀਆਂ ਜ਼ੁਲਫਾਂ ਤੋਂ

0: ਖੂਬਸੂਰਤ ਗੀਤਾਂ ਦੀ ਲੜੀ ਜਿਹੜੀ ਹੈ ਜੀ ਬਰਕਰਾਰ ਹੈ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਜਿਸ ਨੂੰ ਤੁਸੀਂ ਸੁਣ ਰਹੇ ਹੋ ਜੀ FM band 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ 'ਤੇ, ਅਤੇ ਨਾਲ ਨਿਊਜ਼ ਔਨ AIR ਦੇ ਜ਼ਰੀਏ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਜੀ ਅਤੇ ਕਾਲ ਕਰ ਰਹੇ ਹੋ ਸਾਨੂੰ ਅੱਜ ਦੇ ਇਸ ਪ੍ਰੋਗਰਾਮ 'ਚ ਹਾਜ਼ਰੀ ਲਗਵਾਉਣ ਵਾਸਤੇ। ਨੰਬਰ 01812-4174 ਯਾਨੀ 01812-3-4-2-1-7-4 ਇਸ ਨੰਬਰ ਦੇ ਉੱਪਰ ਕਾਲ ਕਰਕੇ ਸਾਡੇ ਅਗਲੇ ਦੋਸਤ ਪਹੁੰਚ ਗਏ ਨੇ, ਕਹਿੰਦੇ ਜੀ ਮੈਂ ਬਿਲਕੁਲ ਤਿਆਰ ਹਾਂ, ਤੁਸੀਂ ਕਹਿੰਦੇ ਜੀ ਗਾਣਾ ਮੇਰਾ ਸੁਣ ਕੇ ਨਾ ਤੁਹਾਨੂੰ ਜੇਕਰ ਕਹਿੰਦੇ ਢਿੱਡ ਦੇ ਉੱਤੇ ਹੱਥ ਰੱਖ ਕੇ ਬੰਦਾ ਨਾ ਹੱਸਿਆ ਨਾ ਤਾਂ ਕਹਿੰਦੇ ਫਿਰ ਦੱਸਿਓ। ਲਓ ਜੀ ਕਿਹੜੇ ਦੋਸਤ ਨੇ, ਗੱਲ ਕਰਦੇ ਹਾਂ। ਹੈਲੋ
1: ਬਿਬਰ ਸੰਬੰਧ, ਨਮਸਕਾਰ ਜੀ।
0: ਪਿਆਰ ਭਰੀ ਨਮਸਕਾਰ ਜੀ।
1: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਸੀ।
0: ਕਿਆ ਬਾਤ ਹੈ ਜੀ ਰਜੇਸ਼ ਜੈਨ ਜੀ, ਮੈਂ ਕਿਹਾ ਜੀ ਤੁਹਾਡੀ ਆਵਾਜ਼ ਦੀ એનર્ਜੀ ਦੱਸਦੀ ਹੈ ਕਿ ਵਾਹ ਵਾਹ ਪ੍ਰੈਕਟਿਸ ਕਰ ਰੱਖੀ ਹੈ ਤੁਸੀਂ।
1: ਮੈਂ ਕਿਹਾ ਜੀ ਤੁਹਾਡੇ ਵਾਂਗੂ ਖੜਕਦੇ ਆ ਜੀ ਪੂਰੇ ਦਿਨ।
0: ਕਿਆ ਬਾਤ ਹੈ ਜੀ, ਆਉਣ ਦਿਓ ਜੀ ਫਿਰ ਗੀਤ।
1: ਨਹੀਂ
0: ਵੈਸੇ ਟੋਏ ਦਾ ਨਹੀਂ, ਖੱਡੇ ਦਾ ਨਹੀਂ ਸੀਗਾ ਜੀ, ਟੋਏ ਤਾਂ ਪੰਜਾਬੀ ਚ ਵੀ ਟੋਏ ਹੀ ਹੁੰਦੇ ਆ। ਅੱਛਾ ਨਹੀਂ ਚਲੋ ਤੁਸੀਂ ਖੱਡੇ ਕਹਿਤਾ ਹੈ, ਨਹੀਂ ਜਦ ਮੈਂ ਘੁੰਡ ਚੁੱਕਿਆ ਕਿਹੜੇ ਸ਼ਹਿਰ ਦੇ ਅੱਡੇ ਉਹ ਤੁਸੀਂ ਗੱਲ ਕਰਤੀ। ਸੋ ਖੈਰ ਚਲੋ ਵਧੀਆ, ਥੋੜ੍ਹਾ ਜਿਹਾ ਹੋਰ ਜੀ ਦੋ ਚਾਰ ਲਾਈਨਾਂ ਹੋ ਜਾਣ, ਮੈਂ ਕਿਹਾ ਜੀ ਦੋਸਤ ਹੋਰ ਹੱਸ ਹੱਸ ਕੇ ਦੂਰੇ ਤੀਰੇ ਹੋ ਜਾਣ ਅਗਲੀ ਲਾਈਨ 'ਚ ਕੋਈ। ਮੈਂ ਮੈਂ ਮੈਂ ਇੱਦਾਂ ਕਰਦਾ ਜੀ, ਮੈਂ ਪੰਜਾਬੀ 'ਚ ਬੋਲਦਾ ਤੁਸੀਂ ਉਹਨੂੰ ਹਿੰਦੀ 'ਚ ਬੋਲਣਾ, ਠੀਕ ਹੈ ਜੀ? ਹੈਲੋ,
1: ਹਾਂਜੀ ਹਾਂਜੀ
0: ਹਾਂਜੀ, ਮੈਂ ਕਿਹਾ ਜੀ, ਮੈਂ ਕਿਹਾ ਮੈਂ ਪੰਜਾਬੀ 'ਚ ਬੋਲਦਾ ਤੁਸੀਂ ਹਿੰਦੀ 'ਚ ਬੋਲਿਓ।
1: ਹਾਂਜੀ
0: ਚਲੋ ਜੀ, ਮੈਂ ਕਿਹਾ ਜੀ ਗੱਲਾਂ ਗੋਰੀਆਂ ਦੇ ਵਿੱਚ ਟੋਏ,
1: ਗੱਲ ਗੋਰੀ ਬੀਚ ਵਿੱਚ ਟੋਏ,
0: ਅਸੀਂ ਮਰ ਗਏ ਨਹੀਂ ਓਏ ਹੋਏ,
1: ਅਸੀਂ ਮਰ ਗਏ ਨਹੀਂ ਹੋਏ ਹੋਏ,
0: ਨਹੀਂ ਅਸੀਂ ਨਹੀਂ ਹੁੰਦਾ ਜੀ, ਹਮ
1: ਪੰਜਾਬੀ ਹਮ ਮਰ ਗਏ
0: ਹੋਏ ਹੋਏ। ਅੱਛਾ ਜੀ ਠੀਕ ਹੈ,
1: ਪੰਜਾਬੀ ਚੜੀ ਉਹਨਾਂ ਮੂੰਹ ਦੇਣ ਫਿਰ।
0: ਜੀ ਜੀ ਜੀ ਜੀ, ਗੱਲਾਂ ਗੋਰੀਆਂ ਦੇ ਵਿੱਚ ਟੋਏ, ਅਸੀਂ ਮਰ ਗਏ ਨਹੀਂ ਓਏ ਹੋਏ, ਓਏ ਹੋਏ ਦੁਹਾਈ ਪੈ ਗਈ,
1: ਲੜਕੀ ਕੱਢ ਕੇ ਕਾਲਜੇ ਨੂੰ ਕੀ ਕਹਾਂਗੇ ਹਿੰਦੀ ਚ ਇੱਥੇ ਫਸ ਗਏ।
0: ਲਓ ਜੀ ਦੱਸੋ, ਤੁਸੀਂ ਮੇਤੋਂ ਹੀ ਪੁੱਛੀ ਜਾਂਦੇ ਜੀ ਕਾਲਜ ਨੂੰ ਕੀ ਕਹਾਂਗੇ ਨਾ। ਖੈਰ ਕੋਈ ਗੱਲ ਨਹੀਂ ਜੀ, ਆਪਾਂ ਇਹ ਸਾਰੀ ਕੋਸ਼ਿਸ਼ ਜਿਹੜੀ ਹੈ ਸਾਡੇ ਬਾਕੀ ਦੇ ਦੋਸਤਾਂ ਦੇ ਛੱਡ ਜਾਂਦੇ ਹਾਂ ਜੀ, ਤੁਸੀਂ ਪੰਜਾਬੀ ਗਾਣਾ ਸੁਣਨਾ ਦੋਸਤੋ, ਲੇਕਿਨ ਨਾਲ ਤੁਸੀਂ ਇਹਨੂੰ ਹਿੰਦੀ 'ਚ ਗਾਉਣਾ ਹੈ। ਦੇਖਦੇ ਹਾਂ ਜੀ ਕਿਹੜੇ ਦੋਸਤ ਕਿੰਨਾ ਸਫਲ ਹੋ ਪਾਉਂਦੇ ਨੇ, ਲੇਕਿਨ ਖੈਰ ਤੁਸੀਂ ਰੌਣਕਾਂ ਲਾਤੀਆਂ ਰਜੇਸ਼ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਜਨਾਬ, ਥੈਂਕ ਯੂ ਸੋ ਮਚ
1: ਜੀ, ਧੰਨਵਾਦ,
0: ਥੈਂਕ ਯੂ ਜੀ। ਆਓ ਫਿਰ ਜੀ ਸੁਣਦੇ ਹਾਂ ਪੰਜਾਬੀ ਟਰੈਕ, ਲੇਕਿਨ ਤੁਸੀਂ ਲੋਕਾਂ ਨੇ ਮਨ ਹੀ ਮਨ ਦੇ ਵਿੱਚ ਅਗਰ ਜਾਂ ਬੋਲ ਕੇ ਗਾ ਸਕਦੇ ਹੋ ਤਾਂ ਫਿਰ ਹੋ ਜਾਓ ਸ਼ੁਰੂ ਜੀ ਹਿੰਦੀ ਦੇ ਵਿੱਚ।

0: ਮੈਂ ਕਿਹਾ ਜੀ ਗਾਲੋਂ ਗੋਰੀਓਂ ਮੈਂ ਖਾਡੇ, ਔਰ ਪਤਾ ਨਹੀਂ ਕਹਿੰਦੇ ਕਲੇਜੇ ਨੂੰ ਕੀ ਕਹਿੰਦੇ ਆ ਸਾਡੇ ਦੋਸਤ ਆਏ ਸੀਗੇ, ਉਹ ਕਹਿੰਦੇ ਜੀ ਪਤਾ ਨਹੀਂ ਲੱਗਾ, ਅਤੇ ਖੈਰ ਕੋਈ ਗੱਲ ਨਹੀਂ ਜੀ, ਪਰ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਅਗਲੇ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਇਸ ਵੇਲੇ ਪ੍ਰੋਗਰਾਮ ਹੈਲੋ ਜਲੰਧਰ 'ਚ, ਉਹ ਬਿਲਕੁਲ ਤਿਆਰੀ ਪੱਕੀ ਕਰਕੇ ਆਏ ਲੱਗਦੇ ਨੇ, ਉਹ ਕਹਿੰਦੇ ਜਨਾਬ ਜਿੱਥੋਂ ਮਰਜ਼ੀ ਸਵਾਲ ਪੁੱਛ ਲਓ, ਕਹਿੰਦੇ ਜੀ ਉੱਥੋਂ ਗਾਣਾ ਗਾ ਦਿਆਂਗੇ। ਸੋ ਖੈਰ ਉੱਥੋਂ ਤਾਂ ਨਹੀਂ, ਆਪਾਂ ਸ਼ੁਰੂਆਤ ਤੋਂ ਹੀ ਸੁਣਦੇ ਹਾਂ, ਪਰ ਕਿਹੜੇ ਦੋਸਤ ਨੇ ਪਹਿਲਾਂ ਉਹ ਤਾਂ ਜਾਣ ਲਈਏ। ਹੈਲੋ ਹੈਲੋ,
1: ਹਾਂਜੀ ਸਰ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ ਜੀ?
1: ਠੀਕ ਹੈ ਬਿਲਕੁਲ ਸਰ, ਤੁਸੀਂ ਸੁਣਾਓ ਜੀ, ਠੀਕ ਠਾਕ ਹੋ?
0: ਬਹੁਤ ਵਧੀਆ ਜੀ, ਕੁਲਵਿੰਦਰ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ ਹੈਲੋ ਜਲੰਧਰ 'ਚ।
1: ਪਿੰਡ ਕੰਦੋਲਾ ਨੀਅਰ ਆਦਮਪੁਰ ਤੋਂ ਬੋਲਦਾ ਜੀ, ਕੁਲਵਿੰਦਰ ਟੇਲਰ ਬੋਲ ਰਿਹਾ ਜੀ।
0: ਜੀ ਜਨਾਬ, ਜੀ ਜਨਾਬ, ਕਿਵੇਂ ਹੋ ਜੀ, ਠੀਕ ਠਾਕ?
1: ਹਾਂਜੀ ਵਧੀਆ, ਤੁਸੀਂ ਸੁਣਾਓ ਆਪਣੇ,
0: ਬਹੁਤ
1: ਠੀਕ ਠਾਕ?
0: ਬਹੁਤ ਵਧੀਆ ਜੀ, ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ ਪੂਰਾ ਫਿਰ?
1: ਮੈਂ ਨਜ਼ਾਰਾ ਜੀ ਪੂਰਾ ਬੰਨਿਆ ਪਿਆ, ਤੁਸੀਂ ਪਿੜ ਬੰਨਿਆ ਪਿਆ ਜੀ ਤੁਸੀਂ ਤਾਂ, ਹੈ ਨਾ?
0: ਜੀ ਜੀ ਜੀ, ਸ਼ੁਕਰੀਆ। ਵੈਸੇ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡੇ ਜਿਹੜੇ ਦੋਸਤ ਆਉਣਗੇ ਨਾ, ਕੋਈ ਸੌਖੇ ਜਿਹੇ ਗਾਣੇ ਦੀ ਫਰਮਾਇਸ਼ ਲੈ ਕੇ ਆਉਣਗੇ, ਜਿਹੜਾ ਥੋੜ੍ਹਾ ਹਿੰਦੀ ਹੋਵੇ, ਥੋੜ੍ਹਾ ਪੰਜਾਬੀ, ਹੈ ਨਾ, ਕਿ ਤਾਂ ਕਿ ਉਹਨੂੰ ਗਾਉਣਾ ਵੀ ਆਸਾਨ ਹੋਵੇ। ਪਰ ਦੋਸਤ ਕਹਿੰਦੇ ਲੈ, ਕਹਿੰਦੇ ਜੀ ਔਖੇ ਔਖੇ ਗਾਣੇ ਲੱਭ ਕੇ ਲੈ ਕੇ ਆਉਣੇ, ਅੱਜ ਉਹੀ ਸੁਣਨੇ। ਸੋ ਅੱਜ ਦੇਖਦੇ ਹਾਂ ਜੀ ਤੁਸੀਂ ਕਿਹੜਾ ਟਰੈਕ ਲੈ ਕੇ ਆਏ ਹੋ।
1: ਸਾਡਾ ਪਿਆਰ ਹੈ ਜ਼ਰਾ ਜੀ, ਤੁਸੀਂ ਸਿਖਾ ਦਿੰਦੇ ਹੋ ਸਾਰਾ ਕੁਝ
0: ਜੀ, ਬਹੁਤ ਸ਼ੁਕਰੀਆ ਜੀ। ਤੇ ਜਨਾਬ ਕਿਹੜਾ ਗੀਤ ਹੈ ਪਹਿਲਾਂ? ਹਾਂਜੀ,
1: ਖੱਟਾ ਮਿੱਠਾ ਫਿਲਮ ਹੈਗੀ ਹੈ ਜੀ, ਇਹਦਾ ਤੁਮਸੇ ਮਿਲਾ ਥਾ ਪਿਆਰ ਕੁਛ ਅੱਛੇ ਨਸੀਬ ਤੇ।

0: ਦਿਨੋਂ ਅਮੀਰ ਤੇ ਜਬ ਤੁਮ ਕਰੀਬ ਥੇ।
1: ਕਿਆ ਬਾਤ ਹੈ ਜੀ, ਹੋ ਜੇ ਜੀ ਫਿਰ ਇਹ ਹਿੰਦੀ ਚ ਹੈ ਤਾਂ ਫਿਰ ਇਹ ਪੰਜਾਬੀ ਚ ਹੋਣ ਲੱਗਾ ਜੀ ਨਾ ਫਿਰ।
0: ਤੇਰੇ ਤੋਂ ਮਿਲਿਆ ਹੈ ਪਿਆਰ ਕੁਝ ਕਹਿੰਗੇ ਨਸੀਬ ਸੀ, ਮੈਂ ਉਨ ਦਿਨੀ ਅਮੀਰ ਸੀ ਜਦੋਂ ਤੂੰ ਕਰੀਬ ਸੀ।
1: ਕਿਆ ਬਾਤ ਹੈ ਜੀ, ਇੱਕ ਵਾਰੀ ਫੇਰ ਹੋ ਜਾ ਜੀ।
0: ਮਿਲਿਆ ਹੈ ਪਿਆਰ ਤੇਰੇ ਤੋਂ ਮਿਲਾ ਹੈ ਪਿਆਰ ਕੁਝ ਚੰਗੇ ਨਸੀਬ ਸੀ, ਮੈਂ ਹੁਣ ਦਿਨੀ ਅਮੀਰ ਸੀ ਜਦੋਂ ਤੂੰ ਕਰੀਬ ਸੀ। ਤੇਰੇ ਤੋਂ ਮਿਲਿਆ ਹੈ ਪਿਆਰ।
1: ਕਿਆ ਬਾਤ ਹੈ ਜੀ, ਬਹੁਤ ਖੂਬ। ਅੱਛਾ ਵੈਸੇ ਜਾਣਨਾ ਚਾਹੁੰਦੇ ਕਿੱਥੋਂ ਪਿਆਰ ਮਿਲਿਆ ਜੀ?
0: ਹਾਂਜੀ,
1: ਪਿਆਰ ਕਿਹਦੇ ਤੋਂ ਮਿਲਿਆ ਜੀ?
0: ਤੁਸੀਂ ਪਿਆਰ ਹੀ ਬਣਦੇ ਜੀ ਇੱਥੇ।
1: ਇਹ ਸਾਡੇ ਨਾ ਦੋਸਤਾਂ ਨੂੰ ਮੈਂ ਕਹਿੰਦਾ, ਬਾਕੀ ਕੋਈ ਕੰਮ ਤਾਂ ਮੈਨੂੰ ਖੈਰ ਮੈਂ ਕੁਛ ਕੀ ਕਹਿੰਦੇ ਸਹੁੰ ਨਹੀਂ ਚੱਕ ਸਕਦਾ, ਪਰ ਇੱਕ ਗੱਲ ਦੀ ਸਹੁੰ ਜ਼ਰੂਰ ਚੱਕ ਸਕਦਾ ਕਿ ਸਾਡੇ ਦੋਸਤ ਨਾ ਗੱਲ ਬਹੁਤ ਵਧੀਆ ਘੁਮਾ ਦਿੰਦੇ ਆ।
0: ਇਹ ਸਰ ਤੁਸੀਂ ਤੁਸੀਂ ਤੁਸੀਂ ਸਾਨੂੰ ਘੁਮਾਉਂਦੇ ਅਸੀਂ ਵੀ
1: ਨਹੀਂ। ਬਹੁਤ ਬਹੁਤ ਸ਼ੁਕਰੀਆ ਜੀ। ਜਿਸ ਦਿਨ ਮੈਂ ਪ੍ਰੇਮ ਪੱਤਰ ਦੀ ਗੱਲ ਕਰ ਰਿਹਾ ਸੀ ਕਿ ਕਦੋਂ ਲਿਖੀ ਸੀ ਚਿੱਠੀ, ਉਦੋਂ ਵੀ ਦੋਸਤ ਨਾ ਜਦੋਂ ਹੱਸਦੇ ਸੀਗੇ ਨਾ, ਦੱਸਣ ਲੱਗੇ ਕਿ ਜੀ ਸਰ ਲਿਖੀ ਸੀ, ਕਦੇ ਲਿਖੀ ਸੀ ਨਾ ਯਾਰ, ਉਹ ਬਸ ਮਨ ਮਨ 'ਚ ਹੀ ਨਾ ਮੁਸਕਰਾ ਰਹੇ ਸੀਗੇ, ਦੱਸਣਾ ਵੀ ਚਾਹ ਰਹੇ ਸੀ ਪਰ ਡਰ ਵੀ ਰਹੇ ਸੀਗੇ, ਲੁਕੋ ਵੀ ਰਹੇ ਸੀ ਨਾ। ਉਹੋ ਜਿਹੀਆਂ ਗੱਲਾਂ ਹੁਣ ਤੁਸੀਂ ਕਰ ਰਹੇ ਹੋ ਜੀ?
0: ਉਹ ਸਭ ਵਧੀਆ ਸਰ, ਇੱਦਾਂ ਨਾ ਵੀ ਚੱਕ ਖੁੱਲ ਜਾਂਦੀ ਸਰ, ਤੁਸੀਂ ਖੋਲ ਦਿੰਦੇ ਆ ਸਾਰਿਆਂ
1: ਦੀ। ਚਲੋ ਜੀ, ਕਹਿੰਦੇ ਕਿ ਖੁੱਲ੍ਹ ਕੇ ਕਿਸੇ ਇਨਸਾਨ ਨੂੰ ਮਿਲਿਆ ਜਾਵੇ ਨਾ, ਦਿਲ ਖੋਲ੍ਹ ਕੇ ਸਵਾਗਤ ਕਰਦੇ ਹਾਂ, ਪਿਆਰ ਕਰਦੇ ਹਾਂ, ਮੁਹੱਬਤ ਕਰਦੇ ਹਾਂ, ਰਿਸ਼ਤੇਦਾਰੀਆਂ ਜੋੜਦੇ ਹਾਂ ਨਾ, ਤਾਂ ਫਿਰ ਉਹ ਜਦੋਂ ਆਪਸ ਦੇ ਵਿੱਚ ਇਨਸਾਨ ਜਦੋਂ ਜੁੜਦਾ, ਫਿਰ ਉਸ ਰਿਸ਼ਤੇ ਨੂੰ ਤੋੜਨਾ ਜਿਹੜਾ ਉਹ ਕਹਿੰਦੇ ਜੀ ਕਿ ਅਸੰਭਵ ਹੁੰਦਾ।
0: ਹਾਂਜੀ ਸਰ,
1: ਜੀ ਜੀ ਜੀ,
0: ਪੰਜਾਬੀ ਪਿਓਰ ਚੀਜ਼ਾਂ ਤੁਸੀਂ ਦੱਸਦੇ ਆ, ਬੋਲਦੇ ਆ, ਤਾਂ ਸਾਨੂੰ ਵੀ ਦੂਜੇ ਹੋਣੀਆਂ।
1: ਕਿਆ ਬਾਤ ਹੈ ਜੀ, ਸੋ ਬਹੁਤ ਸ਼ੁਕਰੀਆ ਜਨਾਬ, ਤੁਸੀਂ ਵੀ ਅੱਜ ਖੂਬ ਰੌਣਕਾਂ ਲਾਈਆਂ ਔਰ ਤੁਸੀਂ ਕਾਲ ਕੀਤੀ, ਆਪਣੇ ਕੀਮਤੀ ਸਮੇਂ ਚੋਂ ਪਲ ਜਿਹੜੇ ਸਾਡੇ ਨਾਲ ਸਾਂਝੇ ਕੀਤੇ, ਥੈਂਕ ਯੂ ਸੋ ਮਚ ਜੀ।
0: ਜੀ ਤੁਹਾਡਾ ਧੰਨਵਾਦ।
1: ਥੈਂਕ ਯੂ ਜੀ। ਮੈਂ ਕਿਹਾ ਜੀ ਕੁਲਵਿੰਦਰ ਜੀ ਨੇ ਤਾਂ ਬਿਲਕੁਲ, ਉਹ ਕਹਿੰਦੇ ਉਹਨੇ ਨਾ ਟੇਲਰਿੰਗ ਦਾ ਕੰਮ ਕਰਦੇ ਨੇ, ਅਤੇ ਬਿਲਕੁਲ ਕਹਿੰਦੇ ਬਰੀਕ ਸਿਲਾਈ ਜਿੱਦਾਂ ਹੁੰਦੀ ਨਾ ਗਾਣੇ ਦੇ ਵਿੱਚੋਂ, ਇੱਕ ਵੀ ਇਹਨਾਂ ਨੇ ਹਿੰਟ ਨਹੀਂ ਛੱਡਿਆ ਕਿ ਮੈਂ ਦੱਸਾਂ ਜੀ ਆਹ ਤੁਸੀਂ ਹਿੰਦੀ ਦਾ ਸ਼ਬਦ ਪੰਜਾਬੀ 'ਚ ਗਲਤ ਬੋਲਤਾ ਹੈ ਨਾ, ਬਿਲਕੁਲ ਜਿੱਦਾਂ ਓਰਿਜਨਲ ਲਿਖਿਆ ਹੋਇਆ ਉਸੇ ਤਰੀਕੇ ਦੇ ਨਾਲ ਪੰਜਾਬੀ 'ਚ ਤਰਜਮਾ ਕੀਤਾ। ਖੌਰੇ ਪਤਾ ਨਹੀਂ, ਸ਼ਾਇਦ ਟਰਾਂਸਲੇਸ਼ਨ ਵਾਲੀ ਜਿਹੜੀ ਐਪਲੀਕੇਸ਼ਨ ਹੀ ਖੋਲ੍ਹ ਕੇ ਬੈਠ ਗਏ ਸਾਡੇ ਦੋਸਤ, ਕੀ ਬਹੁਤ ਵਧੀਆ ਕਰ ਰਹੇ ਨੇ ਕੰਮ, ਜਾਂ ਵਾਕਈ ਕਾਬਿਲੇ ਤਾਰੀਫ ਹੈ ਜੀ, ਔਰ ਦਿਲੋਂ ਸਲਿਊਟ ਹੈ ਜੀ। ਦੋਸਤੋ ਤੁਸੀਂ ਇਸ ਪ੍ਰੋਗਰਾਮ 'ਚ ਹਾਜ਼ਰੀ ਲਗਾ ਰਹੇ ਹੋ, ਅਤੇ ਜਿਹੜੇ ਦੋਸਤਾਂ ਨੇ ਅਜੇ ਤੱਕ ਹਾਜ਼ਰੀ ਨਹੀਂ ਲਗਾਈ, ਦੱਸ ਦਈਏ ਜੀ, ਨੰਬਰ ਹੈ 0181-23-41-74, ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਤੁਸੀਂ ਅੱਜ ਜਿਸ ਗਾਣੇ ਦੀ ਫਰਮਾਇਸ਼ ਲੈ ਕੇ ਆਓਗੇ, ਅਗਰ ਉਹ ਹਿੰਦੀ ਹੈ ਤਾਂ ਉਸਨੂੰ ਪੰਜਾਬੀ 'ਚ ਗਾ ਕੇ ਸੁਣਾਉਣਾ ਪਏਗਾ, ਅਤੇ ਅਗਰ ਪੰਜਾਬੀ ਹੈ ਤਾਂ ਉਸਨੂੰ ਹਿੰਦੀ ਦੇ ਵਿੱਚ ਗਾ ਕੇ ਸੁਣਾਉਣਾ ਪਏਗਾ।

0: ਐਫ ਐਮ ਬੈਂਡ 102.7 ਮੈਗਾ ਹਰਟਸ ਦੇ ਉੱਪਰ ਐਫ ਐਮ ਰੇਨਬੋ ਚੈਨਲ ਨੂੰ ਤੁਸੀਂ ਟਿਊਨ ਇਨ ਕੀਤਾ ਹੋਇਆ ਜੀ, ਔਰ ਤੁਸੀਂ ਇਸ ਵੇਲੇ ਪ੍ਰੋਗਰਾਮ ਹੈਲੋ ਜਲੰਧਰ ਦਾ ਆਨੰਦ ਮਾਣ ਰਹੇ ਹੋ ਜੀ, ਔਰ ਸਾਡੇ ਅਗਲੇ ਕਾਲਰ ਦੋਸਤ ਜੁੜ ਚੁੱਕੇ ਨੇ ਜੀ, ਆਪਣੀ ਫਰਮਾਇਸ਼ ਲੈ ਕੇ ਤਿਆਰ ਨੇ। ਕਹਿੰਦੇ ਜੀ ਸੁਣਾ ਦਿਓ ਗੀਤ, ਅਤੇ ਕਹਿੰਦੇ ਨਹੀਂ ਤਾਂ ਮੈਂ ਇਹਨੂੰ ਫਿਰ ਹਿੰਦੀ 'ਚ ਗਾ ਕੇ ਜ਼ਰੂਰ ਸੁਣਾ ਦੇਣਾ ਜੀ। ਕਿਹੜੇ ਦੋਸਤ ਨੇ ਜਿਨ੍ਹਾਂ ਨੇ ਫਰਮਾਇਸ਼ ਸਾਡੇ ਤੱਕ ਪਹੁੰਚਦੀ ਕੀਤੀ ਹੈ, ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਹੈਲੋ,
1: ਹਾਂ ਜੀ ਨਮਸਕਾਰ ਸਰ ਜੀ।
0: ਪਿਆਰ ਭਰੀ ਨਮਸਕਾਰ ਜੀ, ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਹਾਂ ਸਰ ਜੀ, ਮੁਕੇਰੀਆਂ ਨੇੜੇ ਪਿੰਡ ਹੈ, ਬਿਲ ਲਗਾਹਾਂ ਮਿੰਟ ਸਰ ਜੀ।
0: ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ, ਆਪਣਾ ਨਾਮ ਦੱਸ ਦਿਓ।
1: ਹਾਂ ਸਰ, ਸੁਖਦੇਵ ਸਿੰਘ।
0: ਸੁਖਦੇਵ ਸਿੰਘ ਜੀ, ਕੀ ਹਾਲ ਚਾਲ ਨੇ?
1: ਹਾਂ ਬਸ ਫਸਟ ਕਲਾਸ ਸਰ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ। ਕਿੰਨੀ ਦੇਰ ਤੋਂ ਫਿਰ ਟਰਾਈ ਕਰ ਰਹੇ ਸੀਗੇ ਫੋਨ ਲਗਾਉਣ ਦੀ?
1: ਟਰਾਈ ਸਰ ਜੀ ਬਹੁਤ ਕਰਦੇ ਆ, ਰਿੰਗ ਜਾਂਦੀ ਹੈ ਪਰ ਚੱਕਦੇ ਨਹੀਂ ਆ। 12ਵੇਂ ਮਹੀਨੇ ਲੱਗਾ ਜੀ, ਉਸ ਤੋਂ ਬਾਅਦ ਦੂਸਰੇ, ਔਰ ਇਹ ਹੁਣ
0: ਮੈਂ ਕਹਿੰਦਾ
1: 15ਵਾਂ ਮਹੀਨਾ ਆ ਗਿਆ ਸਰ ਜੀ।
0: ਮੈਂ ਕਹਿੰਦਾ ਇਹ ਇੱਦਾਂ ਨਹੀਂ ਹੁੰਦਾ ਜਿੱਦਾਂ ਇੰਸ਼ੋਰੈਂਸ ਪਾਲਿਸੀ ਕਰਾਈ ਹੁੰਦੀ ਆ ਤੇ ਉਹਦੇ ਪੈਸੇ ਦੇਣੇ ਹੁੰਦੇ ਆ, ਪਹਿਲੀ ਕਿਸ਼ਤ 12ਵੇਂ ਮਹੀਨੇ ਫਿਰ ਦੂਜੇ ਮਹੀਨੇ, ਇੱਦਾਂ ਦਾ ਲੱਗਦਾ ਜੀ। ਕੋਈ ਗੱਲ ਨਹੀਂ ਜੀ, ਅਸੀਂ ਤੁਹਾਡੀ ਕਿਸ਼ਤ
1: ਆਕਾਸ਼ਵਾਣੀ ਨਾਲ ਪ੍ਰੇਮ ਬਹੁਤ ਆ, ਪਰ ਉਹਨੂੰ ਫੋਨ ਨਹੀਂ ਲੱਗਦਾ ਬੜਾ, ਅਸੀਂ ਦੋਸਤਾਂ ਦੇ ਨਾਲ ਸੁਣਦੇ ਰਹਿੰਦੇ, ਬਾਕੀ ਦੋਸਤਾਂ ਦੇ ਵੀ ਸਾਰੇ ਕਾਲਰ ਵਧੀਆ।
0: ਜੀ ਜੀ ਜੀ ਜੀ
1: ਪਰ ਸਾਡਾ ਫੋਨ ਨਹੀਂ ਲੱਗਦਾ, ਪਰ ਸਰ ਜੀ ਬੜਾ ਨਿਰਾਸ਼ਾ ਜੀ ਹੋ ਜਾਂਦੀ ਹੈ ਵੀ ਮੈਂ ਤੇ ਰੋਜ਼ ਲਾਉਣਾ, ਰੋਜ਼ ਹੀ ਲੱਗਦਾ ਵੀ
0: ਮੈਂ ਕਿਹਾ ਜੀ
1: ਅੱਗੇ ਚੱਕਦੇ ਨਹੀਂ ਸਰ ਜੀ, ਇਹ ਨਹੀਂ ਅੱਜ ਤੱਕ ਸਾਨੂੰ ਸਮਝ ਲੱਗਦੀ।
0: ਹੁਣ ਤੁਸੀਂ ਬਿਲਕੁਲ ਨਾਰਾਜ਼ ਨਹੀਂ ਹੋਣਾ, ਬਸ ਆਪਾਂ ਤੁਹਾਡੀ ਇਧਰੋਂ ਸਿੱਧੀ ਡਾਇਰੈਕਟ ਕਾਲ ਪੈਚ ਕਰ ਦੇਣੀ ਆਪਾਂ, ਤੁਸੀਂ ਜਦੋਂ ਕਾਲ ਕਰੋਗੇ ਆਪਾਂ ਉਦੋਂ ਚੱਕ ਲਿਆ ਕਰਨਾ ਜੀ, ਅਤੇ ਤੁਸੀਂ ਹੁਣ ਬਿਲਕੁਲ ਵੀ ਚਿੰਤਾ ਜਿਹੜੀ ਉਹ ਨਹੀਂ ਕਰਨੀ। ਪਰ ਹੁਣ ਜੀ ਆਪਾਂ ਚਿੰਤਾ ਹੈਗੀ ਮੈਨੂੰ ਬਸ ਇਸ ਗੱਲ ਦੀ ਕਿ ਜਿਹੜਾ ਗੀਤ ਤੁਸੀਂ ਲੈ ਕੇ ਆਏ ਆ ਕਿ ਤੁਸੀਂ ਉਹਨੂੰ ਹਿੰਦੀ ਦੇ ਵਿੱਚ ਗਾ ਕੇ ਸੁਣਾ ਪਾਓਗੇ ਕਿ ਨਹੀਂ, ਕਿਉਂਕਿ ਦਰਸ਼ਕ ਜਿਹੜੇ ਸਾਡੇ ਲਿਸਨਰ ਨੇ ਉਹ ਵੀ ਇਹੀ ਸੋਚ ਰਹੇ ਹੋਣਗੇ।
1: ਹਾਂਜੀ ਹਾਂਜੀ ਸਰ,
0: ਤੇ ਗਾਣੇ ਦੀ ਫਰਮਾਇਸ਼ ਤੁਸੀਂ ਕੀਤੀ ਹੈ ਜੀ, ਲਾਲ ਚੰਦ ਜਮਲਾ ਜੱਟ ਜੀ ਦੀ ਆਵਾਜ਼ 'ਚ ਗਾਇਆ ਟਰੈਕ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਇਹਨੂੰ ਤੁਸੀਂ ਹਿੰਦੀ 'ਚ ਗਾ ਕੇ ਸੁਣਾ ਦਿਓ ਜੀ।
1: ਦੱਸ ਮੈਨੇ ਕੀ ਪਿਆਰ ਮੇ ਖਾਟਾ ਸਰ,
0: ਠੀਕ ਹੈ ਜੀ। ਇਸ ਤੋਂ ਪਹਿਲਾਂ ਵਾਲਾ ਜਿਹੜਾ ਲਾਈਨ ਹੁੰਦੀ ਉਹ ਵੀ ਗਾ ਦਿਓ ਜੀ ਫਿਰ, ਇੱਦਾਂ ਹੀ ਹੈ ਨਾ ਜੀ, ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਇਹਨੂੰ ਵੀ ਹਿੰਦੀ ਚ ਕਰ ਦਿਓ ਜੀ ਫਿਰ।
1: ਸਰ ਜੀ

0: ਪ੍ਰੋਗਰਾਮ ਦੇ ਵਿੱਚ ਰੌਣਕਾਂ ਲਾਈਆਂ ਹੋਈਆਂ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ, ਹੈਲੋ ਜਲੰਧਰ, ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਦੋਸਤ ਵਿਪਨ ਸੁਮਨ ਦੇ ਨਾਲ ਜੁੜੇ ਹੋਏ ਜੀ। ਅਗਲੇ ਕਾਲਰ ਦੋਸਤ ਸਾਡੇ ਕੋਲ ਆਣ ਪਹੁੰਚੇ ਨੇ, ਕਹਿੰਦੇ ਜੀ ਬਿਲਕੁਲ ਤਿਆਰ ਹਾਂ, ਤੁਸੀਂ ਗਾਣਾ ਪਲੇ ਕਰੋ, ਕਹਿੰਦੇ ਜੀ ਮੈਂ ਉਹਨੂੰ ਪੰਜਾਬੀ ਦੇ ਵਿੱਚ ਕਨਵਰਟ ਕਰਕੇ ਦੱਸਾਂਗਾ। ਹੈਲੋ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਹੈਲੋ ਜਲੰਧਰ 'ਚ। ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ?
1: ਮੈਂ ਸੰਦੀਪ ਸਿੰਘ ਬੋਲ ਰਿਹਾ ਹਾਂ, ਅੰਮ੍ਰਿਤਸਰ।
0: ਸੰਦੀਪ ਜੀ ਬਹੁਤ ਬਹੁਤ ਸਵਾਗਤ ਹੈ ਜੀ, ਤੁਹਾਡਾ ਕੀ ਹਾਲ ਚਾਲ ਨੇ?
1: ਠੀਕ ਠਾਕ।
0: ਸੰਦੀਪ ਜੀ, ਕਿਹੜਾ ਟਰੈਕ ਲੈ ਕੇ ਆਏ ਅੱਜ ਫਿਰ ਜਿਸ ਨੂੰ ਤੁਸੀਂ ਪੰਜਾਬੀ 'ਚ ਗਾ ਕੇ ਸੁਣਾਓਗੇ?
1: ਟਰੈਕ ਸਿੱਧਾ ਹੀ ਗਾ ਦਾਂਗੇ,
0: ਗਾ ਦਾਂਗੇ। ਮੈਂ ਕਿਹਾ ਜੀ ਆਉਣ ਦਿਓ ਫਿਰ।
1: ਨੱਚਾਂ ਚੁੰਨੀ ਲੈ ਕੇ ਅੱਜ ਕੇ ਦਿਲ ਪਰਦੇਸੀ ਹੋ ਗਿਆ।
0: ਬਸ ਜੀ, ਦਿਲ ਪਰਦੇਸੀ ਕਰਕੇ ਅੱਗੇ ਗਾਇਆ ਨਹੀਂ ਤੁਸੀਂ ਕੁਝ? ਹੈਲੋ,
1: ਹਾਂਜੀ ਹਾਂਜੀ,
0: ਮੈਂ ਕਿਹਾ ਜੀ ਦਿਲ ਪਰਦੇਸੀ ਕਰਕੇ ਤੁਸੀਂ ਅੱਗੇ ਗਾਇਆ ਨਹੀਂ, ਮੇਨ ਲਾਈਨ ਤੇ ਬੋਲੀ ਨਹੀਂ ਉਹ, ਓੜ ਨੀ ਓੜ ਕੇ ਨਾਚੂ, ਉਹਨੂੰ ਤੇ ਪੰਜਾਬੀ 'ਚ ਮਰ ਜਾ ਹੋ ਜਾਵੇ ਜੀ।
1: ਨੱਚਾ ਚੁੰਨੀ ਲੈ ਕੇ ਅੱਜ ਦਿਲ ਪਰਦੇਸੀ ਹੋ
0: ਗਿਆ। ਨਹੀਂ ਜੀ, ਇਹ ਤਾਂ ਤੁਸੀਂ ਆਪਣੇ ਵੱਲੋਂ, ਇਹ ਤਾਂ ਗਾਣੇ ਦੇ ਨਾ ਜਿਹੜੇ ਲਿਖੇ ਹੋਏ ਬੋਲ ਆ ਤੁਸੀਂ ਆਪਣੇ ਵੱਲੋਂ ਬਣਾ ਲਏ, ਹੈ ਨਹੀਂ ਵੈਸੇ ਇੱਦਾਂ, ਹੈਗਾ ਵੈਸੇ ਥੋੜ੍ਹਾ ਬਹੁਤਾ, ਹੈ ਨਾ ਜੀ।
1: ਹਾਂਜੀ
0: ਚਲੋ ਕੋਈ ਨਹੀਂ ਜੀ, ਉਹ ਮਤਲਬ ਇੱਦਾਂ ਹੁੰਦਾ ਨਾ ਜੀ ਕਿ ਕਦੇ ਕਦੇ ਸ਼ਗਨ ਵਾਲੇ ਦਿਨ ਕੀ ਕਹਿੰਦੇ ਹੁੰਦੇ ਉਹ, ਜਦੋਂ ਕਿਸੇ ਵਿਆਹ ਦੇ ਘਰੇ ਸ਼ਗਨ ਹੁੰਦੇ ਆ ਤੇ ਉੱਥੇ ਖਾਣ ਪੀਣ ਦੀਆਂ ਵਸਤਾਂ ਮਿਲਾ ਦਿੱਤੀ ਜਾਂਦੀਆਂ ਨੇ ਨਾ, ਤੁਸੀਂ ਮੈਨੂੰ ਲੱਗਦਾ ਉਹ 'ਚੋਂ ਬਦਾਮ ਬਦਾਮ ਕੱਢ ਲਏ ਨੇ, ਬਾਕੀ ਦਾ ਜਿਹੜਾ ਸਮਾਨ ਆ ਉੱਥੇ ਛੱਡਤਾ। ਅੱਛਾ ਜੀ, ਚੁੰਨੀਆਂ ਦਾ ਕੰਮ ਆ ਤੇ ਗਾਣਾ ਵੀ ਉਹੀ ਲਾਇਆ ਜੀ, ਹੈ ਤੁਸੀਂ। ਚਲੋ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ, ਤੁਸੀਂ ਕਾਲ ਕੀਤੀ, ਤੁਹਾਡਾ ਟਰੈਕ ਆ ਰਿਹਾ ਜੀ ਰੇਡੀਓ ਸੈੱਟ ਤੇ, ਤੁਹਾਡੀ ਕੋਸ਼ਿਸ਼ ਨੂੰ ਵੀ ਸਾਡਾ ਸਲਾਮ ਹੈ ਜੀ, ਥੈਂਕ ਯੂ ਸੋ ਮਚ,
1: ਥੈਂਕ
0: ਯੂ ਜੀ।

ਮੈਂ ਕਿਹਾ ਜੀ ਹੁਣ ਇੱਥੇ ਹੀ ਵਿਰਾਮ ਦੇਣ ਦਾ ਸਮਾਂ ਆ ਚੁੱਕਿਆ ਕਿਸ ਚੀਜ਼ ਨੂੰ, ਅੱਜ ਦੇ ਇਸ ਪ੍ਰੋਗਰਾਮ ਹੈਲੋ ਜਲੰਧਰ ਨੂੰ। ਬਹੁਤ ਖੂਬਸੂਰਤ ਰਿਹਾ ਜੀ ਪ੍ਰੋਗਰਾਮ, ਹਿੰਦੀ ਤੋਂ ਪੰਜਾਬੀ, ਪੰਜਾਬੀ ਤੋਂ ਹਿੰਦੀ, ਹਰ ਇੱਕ ਤਰ੍ਹਾਂ ਦਾ ਰੰਗ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦੇਖਿਆ। ਔਰ ਇਸੇ ਹੀ ਉਮੀਦ ਦੇ ਨਾਲ ਕਿ ਜਦੋਂ ਅਗਲੀ ਵਾਰੀ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਸ਼ਾਮਿਲ ਹੋਵਾਂਗੇ, ਕੋਈ ਨਾ ਕੋਈ ਇੱਦਾਂ ਦਾ ਯੂਨੀਕ ਟੌਪਿਕ ਲੈ ਕੇ ਤੁਹਾਡੇ ਲਈ ਆ ਜਾਵਾਂਗਾ। ਪਰ ਹੁਣ ਸਮਾਂ ਕਿਸ ਚੀਜ਼ ਦਾ ਹੋ ਗਿਆ ਜੀ, ਸ਼ਾਇਰੀ ਦੇ ਜ਼ਰੀਏ ਅਰਜ਼ ਕਰ ਰਿਹਾ ਜੀ ਕਿ ਯੁਵਾਣੀ ਲੈ ਜੋ ਆਉਣ ਲੱਗੇ ਨੇ, ਯੁਵਾਣੀ ਲੈ ਜੋ ਆਉਣ ਲੱਗੇ ਨੇ, ਕੋਈ ਨਹੀਂ ਇਹਨਾਂ ਜਿਹਾ, ਲੈ ਕੇ ਪਿਆਰ ਅਤੇ ਮਨੋਰੰਜਨ ਦਾ ਸੁਨੇਹਾ, ਆ ਗਏ ਨੇ ਆਰ ਜੇ ਦੀਕਸ਼ਾ ਅਤੇ ਆਰ ਜੇ ਨੇਹਾ।

0: ਪਿਆਰੇ ਪਿਆਰੇ ਗੀਤ ਕਿੱਸੇ ਤੇ ਕਹਾਣੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ FM 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਯੁਵਾ ਦੋਸਤਾਂ ਦੀ ਆਵਾਜ਼ ਯੁਵਾਣੀ ਤੇ ਮੈਂ ਹਾਂ ਤੁਹਾਡੀ ਦੋਸਤ ਆਰਜੇ ਨੇਹਾ
1: ਤੇ ਮੈਂ ਹਾਂ ਤੁਹਾਡੇ ਦਿਲਾਂ ਦੀ ਧੜਕਣ ਤੇ ਚਿਹਰੇ ਤੇ ਮੁਸਕਾਨ ਲਿਆਉਣ ਵਾਲੀ ਤੁਹਾਡੀ ਆਪਣੀ ਆਰਜੇ ਦੋਸਤ ਦੀਕਸ਼ਾ ਤੇ ਨੇਹਾ ਕਿਉਂ ਨਾ ਆਪਣੇ ਪ੍ਰੋਗਰਾਮ ਦਾ ਵੇਰਵਾ ਦੇ ਦਈਏ ਜੀ ਕਿਹੜੇ ਕਿਹੜੇ ਸੈਗਮੈਂਟਸ ਰਹਿਣਗੇ ਅੱਜ
0: ਬਿਲਕੁਲ ਕਿਉਂਕਿ ਅੱਜ ਦਾ ਪ੍ਰੋਗਰਾਮ ਸਾਡਾ ਹੋਣ ਵਾਲਾ ਹੀ ਬਹੁਤ ਖਾਸ ਹੈ ਦੀਕਸ਼ਾ
1: ਜੀ ਬਿਲਕੁਲ
0: ਤੇ ਦੋਸਤੋ ਪ੍ਰੋਗਰਾਮ ਤੇ ਸਾਡਾ ਅੱਜ ਬਹੁਤ ਹੀ ਖਾਸ ਹੋਣ ਵਾਲਾ ਹੈ ਕਿਉਂਕਿ ਅੱਜ ਹੈ ਮੰਡੇ ਤੇ ਮੰਡੇ ਨੂੰ ਤੁਹਾਨੂੰ ਪਤਾ ਹੈ ਨਾ ਕਿ ਸਾਡਾ ਜਿਹੜਾ ਸਭ ਤੋਂ ਖਾਸ ਸੈਗਮੈਂਟ ਉਹ ਕਿਹੜਾ ਹੁੰਦਾ ਹੈ ਪਰ ਉਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅੱਜ ਦੀ ਖਾਸ ਗੱਲਾਂ ਬਾਰੇ ਕਿ ਅੱਜ ਦਾ ਖਾਸ ਦਿਨ ਕੀ ਹੈ ਤੇ ਦੋਸਤੋ ਇੱਕ ਮਾਂ ਦਾ ਸਿਹਤਮੰਦ ਹੋਣਾ ਸਿਰਫ ਇੱਕ ਪਰਿਵਾਰ ਲਈ ਨਹੀਂ ਸਗੋਂ ਪੂਰੇ ਸਮਾਜ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇੱਕ ਸੁਰੱਖਿਅਤ ਮਾਂ ਹੀ ਇੱਕ ਤੰਦਰੁਸਤ ਅਤੇ ਖੁਸ਼ਹਾਲ ਪੀੜ੍ਹੀ ਦੀ ਨੀਂਹ ਰੱਖਦੀ ਹੈ ਅਤੇ ਦੀਕਸ਼ਾ ਇਹਨਾਂ ਲਾਈਨਸ ਜਿਹੜੀਆਂ ਮੈਂ ਦੋ ਲਾਈਨਸ ਬੋਲੀਆਂ ਨਾ ਇਹਦਾ ਮਤਲਬ ਕੀ ਹੈ ਤੁਸੀਂ ਦੱਸੋ ਅੱਜ ਆਪਾਂ ਕੀ ਸੈਲੀਬ੍ਰੇਟ ਕਰ ਰਹੇ ਹਾਂ
1: ਬਿਲਕੁਲ ਅਤੇ ਮੈਂ ਪਹਿਲੇ ਦੱਸਦਾ ਕੱਲ੍ਹ ਹੀ ਅਸੀਂ ਮਦਰ ਡੇ ਸੈਲੀਬ੍ਰੇਟ ਕੀਤਾ ਹੈ ਅਤੇ ਅੱਜ ਵੀ ਬੜਾ ਹੀ ਖਾਸ ਦਿਨ ਹੈ ਅੱਜ ਅਸੀਂ ਮਨਾ ਰਹੇ ਹਾਂ ਇੱਕ ਬਹੁਤ ਹੀ ਇੰਪੋਰਟੈਂਟ ਦਿਨ ਨੈਸ਼ਨਲ ਸੇਫ ਮਦਰਹੁੱਡ ਡੇ ਇਹ ਦਿਨ ਜਿਹੜਾ ਹੈਗਾ ਇਹ 11 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਦਾ ਮਕਸਦ ਹੁੰਦਾ ਹੈ ਕਿ ਉਹ ਮਹਿਲਾਵਾਂ ਜਿਹੜੀਆਂ ਪ੍ਰੈਗਨੈਂਟ ਹੁੰਦੀਆਂ ਅਤੇ ਉਸ ਦੌਰਾਨ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਕੇਅਰ ਮਿਲੇ ਨਿਊਟ੍ਰੀਸ਼ਨ ਮਿਲੇ ਰੈਗੂਲਰ ਚੈੱਕਅਪ ਕਰਵਾ ਸਕਣ ਮੈਡੀਕਲ ਸਪੋਰਟਸ ਉਹਨਾਂ ਨੂੰ ਬਹੁਤ ਜ਼ਰੂਰੀ ਜਿਹੜਾ ਹੋਵੇ
0: ਅਤੇ ਦੋਸਤੋ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 2023 ਵਿੱਚ ਹੋਈ ਸੀ ਇਹ ਦਿਨ ਮਹਾਤਮਾ ਜੋਤੀ ਰਾਓ ਫੂਲੇ ਦੀ ਪਤਨੀ ਅਤੇ ਮਹਾਨ ਸਮਾਜ ਸੇਵਿਕਾ ਸਾਵਿਤਰੀ ਬਾਈ ਫੂਲੇ ਦੀ ਜਨਮ ਵਰੇਗੰਢ ਦੇ ਮੌਕੇ 'ਤੇ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਮਹਿਲਾਵਾਂ ਦੀ ਸੁਰੱਖਿਆ ਅਤੇ ਹੱਕਾਂ ਲਈ ਵੱਡਾ ਯੋਗਦਾਨ ਦਿੱਤਾ ਅਤੇ ਜੇ ਗੱਲ ਕਰੀਏ ਇਸ ਦਿਨ ਦੀ ਇੰਪੋਰਟੈਂਸ ਬਾਰੇ ਤਾਂ ਸੁਰੱਖਿਅਤ

0: ਮਾਤ੍ਰਿਤਵ ਦਾ ਮਤਲਬ ਹੈ ਕਿ ਹਰ ਮਹਿਲਾ ਨੂੰ ਗਰਭ ਅਵਸਥਾ, ਜਨਮ ਅਤੇ ਜਨਮ ਤੋਂ ਬਾਅਦ ਸਹੀ ਸਿਹਤ ਸੇਵਾਵਾਂ ਅਤੇ ਪੋਸ਼ਣ ਮਿਲੇ। ਅੱਜ ਵੀ ਕਈ ਥਾਵਾਂ 'ਤੇ ਜਾਗਰੂਕਤਾ ਦੀ ਕਮੀ ਕਾਰਨ ਮਹਿਲਾਵਾਂ ਨੂੰ ਗਰਭ ਅਵਸਥਾ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਮੇਂ-ਸਮੇਂ 'ਤੇ ਡਾਕਟਰੀ ਜਾਂਚ, ਪੌਸ਼ਟਿਕ ਖੁਰਾਕ ਅਤੇ ਸਹੀ ਦੇਖਭਾਲ ਬਹੁਤ ਜ਼ਰੂਰੀ ਹੈ।
1: ਬਿਲਕੁਲ, ਟਾਈਮ ਨਾਲ ਅਗਰ ਅਸੀਂ ਚੈੱਕਅਪ ਕਰਵਾਵਾਂਗੇ, ਹੈਲਦੀ ਡਾਇਟ ਖਾਵਾਂਗੇ, ਸਾਰੇ ਕੈਲਸ਼ੀਅਮ ਸਪਲੀਮੈਂਟਸ ਅਸੀਂ ਟਾਈਮ ਨਾਲ ਲਵਾਂਗੇ, ਤਾਂ ਮੈਨੂੰ ਲੱਗਦਾ ਕਿ ਅਗਰ ਹੈਲਦੀ ਮਦਰ ਹੋਏਗੀ ਤਾਂ ਹੈਲਦੀ ਬੇਬੀ ਨੂੰ ਵੀ ਜਨਮ ਦੇ ਸਕੇਗੀ। ਅਤੇ ਬਸ ਫਿਰ ਹੈਲਦੀ ਮਦਰ ਹੈ ਅਤੇ ਆਪਾਂ ਆਪਣਾ ਫਿਊਚਰ ਦੇਖੀਏ, ਤਾਂ ਮੈਨੂੰ ਲੱਗਦਾ ਕਿ ਬੱਚੇ ਹੈ ਨਾ, ਸਾਡੇ ਆਉਣ ਵਾਲਾ ਫਿਊਚਰ ਹੈ, ਸਾਡੇ ਯੁਵਾ ਦੋਸਤੀ ਆਉਣ ਵਾਲੇ ਫਿਊਚਰ ਹੈ, ਅਤੇ ਅਗਰ ਉਹ ਪਰਫੈਕਟ ਹੋਣਗੇ, ਉਹ ਹੈਲਦੀ ਹੋਣਗੇ, ਤਾਂ ਬਸ ਫਿਰ ਸਾਡਾ ਜਿਹੜਾ।
0: ਅਤੇ ਜੇ ਕੁਝ ਇੰਪੋਰਟੈਂਟ ਗੱਲਾਂ ਦੀ ਗੱਲ ਕਰੀਏ ਤਾਂ ਗਰਭ ਅਵਸਥਾ ਦੌਰਾਨ ਨਿਯਮਿਤ ਚੈੱਕਅਪ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ, ਅਤੇ ਪੌਸ਼ਟਿਕ ਅਤੇ ਸੰਤੁਲਿਤ ਆਹਾਰ ਲੈਣਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਜੇ ਆਪਾਂ ਹੈਲਦੀ ਡਾਇਟ ਨਹੀਂ ਲਵਾਂਗੇ ਤਾਂ ਸਾਡੀ ਹੈਲਥ ਨਾਲ ਅਸੀਂ ਕੰਪਰੋਮਾਈਜ਼ ਹੀ ਕਰਾਂਗੇ। ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਾ ਲਵੋ। ਇਸ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਬਿਨਾਂ ਵੀ ਕਿਸੇ ਡਾਕਟਰ ਤੋਂ ਕੰਸਲਟ ਕੀਤੇ ਬਿਨਾਂ ਕਿਸੇ ਵੀ ਤਰੀਕੇ ਦੀ ਮੈਡੀਸਿਨ ਨਹੀਂ ਲੈਣੀ ਚਾਹੀਦੀ। ਮਾਨਸਿਕ ਤਣਾਅ ਤੋਂ ਦੂਰ ਰਹਿਣਾ ਅਤੇ ਖੁਸ਼ ਰਹਿਣਾ ਬਹੁਤ ਇੰਪੋਰਟੈਂਟ ਹੈ। ਇੱਕ ਮਾਂ ਲਈ ਜੋ ਕਿ ਪ੍ਰੈਗਨੈਂਟ ਹੈ, ਉਹਦੇ ਲਈ ਮੈਂਟਲ ਪੀਸ ਬਹੁਤ ਇੰਪੋਰਟੈਂਟ ਹੈ, ਅਤੇ ਜਿੰਨਾ ਹੋ ਸਕੇ ਉਹਨੂੰ ਖੁਸ਼ ਰਹਿਣਾ ਚਾਹੀਦਾ ਹੈ। ਜਨਮ ਸਮੇਂ ਤਜਰਬੇਕਾਰ ਡਾਕਟਰਾਂ ਦਾ ਜਾਂ ਨਰਸ ਦੀ ਸਹਾਇਤਾ ਲੈਣੀ ਬਹੁਤ ਜ਼ਰੂਰੀ ਹੈ।
1: ਬਿਲਕੁਲ, ਅਤੇ ਮੈਨੂੰ ਲੱਗਦਾ ਕਿ ਇਸ ਚੀਜ਼ 'ਚ ਅਸੀਂ ਵੀ ਹੈਲਪ ਕਰ ਸਕਦੇ ਹਾਂ, ਨੇਹਾ, ਕਿਉਂ ਅਗਰ ਸਾਡੇ ਅੱਗੇ ਪਿੱਛੇ ਕੋਈ ਵੀ ਇੱਦਾਂ ਦੀ ਹੈ ਨਾ ਪ੍ਰੈਗਨੈਂਟ ਵੂਮੈਨ ਆ, ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ, ਉਹਨਾਂ ਦੀ ਕੇਅਰ ਕਰ ਸਕਦੇ ਹਾਂ। ਅਗਰ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਅਸੀਂ ਉਹਨਾਂ ਨੂੰ, ਸਾਨੂੰ ਉਸ ਚੀਜ਼ ਦੀ ਨੌਲੇਜ ਹੈ, ਤਾਂ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਤੁਸੀਂ ਇਹ ਚੀਜ਼ ਕਰ ਸਕਦੇ ਹੋ, ਰੈਗੂਲਰ ਚੈੱਕਅਪ ਕਰਵਾ ਸਕਦੇ ਹੋ, ਤੁਸੀਂ ਸਪਲੀਮੈਂਟਸ ਲੈ ਸਕਦੇ ਹੋ, ਅਗਰ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਤੁਸੀਂ ਡਾਕਟਰ ਕੋਲ ਜਾ ਸਕਦੇ ਹੋ, ਉਹਨਾਂ ਤੋਂ ਕੰਸਲਟ ਕਰ ਸਕਦੇ ਹੋ ਕਿ ਇਹ ਚੀਜ਼ ਦੀ ਸਾਡੀ ਪ੍ਰੋਬਲਮ ਆ ਰਹੀ ਹੈ। ਅਤੇ ਮੈਨੂੰ ਲੱਗਦਾ ਕਿ ਸੇਫ ਮਦਰਹੁੱਡ ਹੋਣਾ ਬਹੁਤ ਜ਼ਰੂਰੀ ਹੈ, ਅਤੇ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਹੈ ਨਾ ਸਾਨੂੰ ਅਵੇਅਰ ਰਹਿਣਾ ਚਾਹੀਦਾ, ਨੌਲੇਜ ਹੋਣੀ ਚਾਹੀਦੀ ਹੈ।
0: ਬਿਲਕੁਲ, ਅਤੇ ਦੋਸਤੋ, ਮਾਂ ਬਣਨਾ ਇੱਕ ਅਹਿਸਾਸ ਹੈ, ਪਰ ਇੱਕ ਮਾਂ ਦਾ ਸੁਰੱਖਿਅਤ ਅਤੇ ਤੰਦਰੁਸਤ ਹੋਣ ਰਹਿਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਜਦੋਂ ਮਾਂ ਮੁਸਕਰਾਉਂਦੀ ਹੈ ਤਾਂ ਪੂਰਾ ਪਰਿਵਾਰ ਖੁਸ਼ੀਆਂ ਨਾਲ ਭਰ ਜਾਂਦਾ ਹੈ। ਜੇ ਤੁਹਾਡੇ ਦੋ ਆਲੇ ਦੁਆਲੇ ਵੀ ਕੋਈ ਇੱਦਾਂ ਦੀ ਲੇਡੀ ਹੈ, ਜਾਂ ਤੁਹਾਡੀ ਫੈਮਿਲੀ ਵਿੱਚ, ਜਿਵੇਂ ਕਿ ਦੀਕਸ਼ਾ ਨੇ ਹੁਣੀ ਹੁਣੀ ਕਿਹਾ, ਜੇ ਤੁਹਾਡੀ ਫੈਮਿਲੀ ਦੇ ਵਿੱਚ ਵੀ ਕੋਈ ਇੱਦਾਂ ਦਾ ਪਰਸਨ ਹੈ ਜੋ ਪ੍ਰੈਗਨੈਂਟ ਹੈ ਜਾਂ ਇਸ ਸਿਚੁਏਸ਼ਨ ਦੇ ਵਿੱਚ ਹੈ, ਤਾਂ ਉਹਦੀ ਬਹੁਤ ਕੇਅਰ ਕਰੋ, ਉਹਨੂੰ ਬਹੁਤ ਪਿਆਰ ਦਿਓ, ਅਤੇ ਹਰ ਤਰੀਕੇ ਨਾਲ ਉਹਨਾਂ ਦੇ ਮੈਂਟਲ ਪੀਸ ਦਾ ਵੀ ਖਿਆਲ ਜ਼ਰੂਰ ਰੱਖੋ। ਇੱਕ ਮਾਂ ਦੀ ਸਿਹਤ ਸਿਰਫ ਉਸਦੀ ਆਪਣੀ ਨਹੀਂ ਹੁੰਦੀ, ਉਸ ਨਾਲ ਜੁੜਿਆ ਹੁੰਦਾ ਇੱਕ ਨਵੇਂ ਜੀਵਨ ਦਾ ਸੁੰਦਰ ਭਵਿੱਖ। ਅਤੇ ਦੋਸਤੋ, ਇਸ ਦੇ ਨਾਲ ਹੀ ਸੀਗੀ ਇਹ ਸਾਡੀ ਅੱਜ ਦੀ ਖਾਸ ਗੱਲ। ਅਤੇ ਦੋਸਤੋ, ਮਾਂ ਤਾਂ ਫਿਰ ਮਾਂ ਹੀ ਹੁੰਦੀ ਹੈ, ਅਤੇ ਉਹਦਾ ਖਿਆਲ ਜਿਹੜੀ ਮਰਜ਼ੀ ਸਿਚੁਏਸ਼ਨ ਦੇ ਵਿੱਚ ਹੋਵੇ, ਭਾਵਾਂ ਮਾਂ ਪ੍ਰੈਗਨੈਂਟ ਹੋਵੇ ਕੋਈ ਲੇਡੀ, ਜਾਂ ਉਹ ਮਾਂ ਬਣ ਚੁੱਕੀ ਹੋਵੇ, ਉਹਨਾਂ ਦਾ ਖਿਆਲ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਉਹ ਸਾਡਾ ਸਾਰਿਆਂ ਦਾ ਖਿਆਲ ਰੱਖਦੀ ਹੈ।
1: ਅਤੇ ਬਿਲਕੁਲ, ਕਿਉਂਕਿ ਇੱਕ ਮਾਂ ਦੀ ਮੁਸਕਾਨ ਦੇ ਵਿੱਚ ਹੀ ਇੱਕ ਨਵੇਂ ਜੀਵਨ ਦੀ ਖੁਸ਼ੀ ਲੁਕੀ ਹੁੰਦੀ ਹੈ।

0: ਤੇ ਦੋਸਤੋ ਹੁਣ ਕਰਦੇ ਹਾਂ ਸਾਡੀ ਅੱਜ ਦੀ ਅਗਲੀ ਖਾਸ ਗੱਲ ਜੋ ਕਿ ਸੱਚੇ ਹੀ ਬਹੁਤ ਖਾਸ ਹੈ। ਤੇ ਦੋਸਤੋ ਅੱਜ ਦਾ ਜਿਹੜਾ ਦੂਜਾ ਖਾਸ ਦਿਨ ਹੈ ਉਹ ਹੈ ਨੈਸ਼ਨਲ ਪੈਟ ਡੇ।
1: ਜੀ ਦੋਸਤੋ, ਇਹ ਵੀ ਜਿਹੜਾ ਹੈ 11 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਦਿਨ ਜਿਹੜਾ ਇਹ ਬੜਾ ਹੀ ਜ਼ਿਆਦਾ ਖਾਸ ਹੈ ਅਤੇ ਬੜਾ ਹੀ ਹਾਰਟਵਾਰਮਿੰਗ ਦਿਨ ਹੈ, ਕਿਉਂਕਿ ਜਿਹੜੇ ਪੈਟ ਅਗਰ ਅਸੀਂ ਗੱਲ ਕਰੀਏ ਤਾਂ ਅਸੀਂ ਡੋਗ ਦੀ ਗੱਲ ਕਰ ਲਈਏ, ਰੈਬਿਟ ਦੀ ਗੱਲ ਕਰ ਲਈਏ, ਪੈਰਟ ਦੀ ਗੱਲ ਕਰ ਲਈਏ, ਤਾਂ ਇੱਕ ਨਾ ਅਲੱਗ ਹੀ ਸਾਡੀ ਅਟੈਚਮੈਂਟ ਹੋ ਜਾਂਦੀ ਹੈ ਇਸ ਪੈਟ ਦੇ ਨਾਲ ਅਤੇ ਇਹਦਾ ਲੱਗਦਾ ਕਿ ਸਾਡੇ ਫੈਮਿਲੀ ਮੈਂਬਰਸ ਹੀ ਹੈ ਔਰ ਇਹਨਾਂ ਦੀ ਕੇਅਰ ਕਰਕੇ ਸਾਨੂੰ ਬੜਾ ਹੀ ਅੱਛਾ ਲੱਗਦਾ ਹੈ।
0: ਅਤੇ ਦੋਸਤੋ, ਕਈ ਵਾਰ ਜ਼ਿੰਦਗੀ ਵਿੱਚ ਕੁਛ ਰਿਸ਼ਤੇ ਬਿਨਾਂ ਬੋਲੇ ਵੀ ਦਿਲ ਨੂੰ ਛੂਹ ਜਾਂਦੇ ਨੇ। ਉਹ ਨਾ ਸਾਡੀ ਭਾਸ਼ਾ ਸਮਝਦੇ ਨੇ, ਨਾ ਹੀ ਸ਼ਬਦਾਂ ਵਿੱਚ ਆਪਣਾ ਪਿਆਰ ਜਤਾਉਂਦੇ ਨੇ, ਪਰ ਫਿਰ ਵੀ ਉਹ ਸਾਡੇ ਸਭ ਤੋਂ ਸੱਚੇ ਸਾਥੀ ਬਣ ਜਾਂਦੇ ਨੇ। ਦੋਸਤੋ, ਜਿਵੇਂ ਕਿ ਤੁਹਾਨੂੰ ਮੈਂ ਕਿਹਾ, ਅੱਜ ਅਸੀਂ ਗੱਲ ਕਰ ਰਹੇ ਹਾਂ ਪੈਟ ਡੇ ਬਾਰੇ, ਯਾਨੀ ਕਿ ਰਾਸ਼ਟਰੀ ਪਾਲਤੂ ਜਾਨਵਰ ਦਿਵਸ ਬਾਰੇ। ਇੱਕ ਅਜਿਹਾ ਦਿਨ ਜੋ ਸਾਡੇ ਪਿਆਰੇ ਪੈਟਸ ਅਤੇ ਉਹਨਾਂ ਨਾਲ ਜੁੜੇ ਪਿਆਰ, ਸੁਨੇਹੇ ਅਤੇ ਜ਼ਿੰਮੇਵਾਰੀ ਨੂੰ ਸਮਰਪਿਤ ਹੈ। ਰਾਸ਼ਟਰੀ ਦੋਸਤੋ, ਪਾਲਤੂ ਜਾਨਵਰਾਂ ਦੀ ਜੇ ਇੰਪੋਰਟੈਂਸ ਦੀ ਗੱਲ ਕਰੀਏ ਤਾਂ ਪੈਟ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੁੰਦੇ, ਉਹ ਸਾਡੇ ਪਰਿਵਾਰ ਦਾ ਹਿੱਸਾ ਬਣ ਜਾਂਦੇ ਨੇ। ਜਿਵੇਂ ਕੁੱਤੇ, ਬਿੱਲੀਆਂ, ਖਰਗੋਸ਼ ਜਾਂ ਪੰਛੀ, ਇਹ ਸਾਰੇ ਸਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਪਿਆਰ ਲਿਆਉਂਦੇ ਨੇ।
1: ਅਤੇ ਬਿਲਕੁਲ ਦੋਸਤੋ, ਅਸੀਂ ਪੈਟ ਡੇ ਮਨਾ ਰਹੇ ਹਾਂ ਅਤੇ ਅਸੀਂ ਜਦੋਂ ਵੀ ਉਦਾਸ ਹੋ ਜਾਂਦੇ ਹਾਂ ਜਾਂ ਕਦੇ ਚੁੱਪਚਾਪ ਬੈਠ ਜਾਂਦੇ ਹਾਂ ਅਤੇ ਹਮੇਸ਼ਾ ਸਾਨੂੰ ਉਹ ਦਿਖ ਜਾਂਦੇ ਆ ਸਾਹਮਣੇ ਅਤੇ ਇੱਕ ਚਿਹਰੇ 'ਤੇ ਅਲੱਗ ਜਿਹੀ ਖੁਸ਼ੀ ਆ ਜਾਂਦੀ ਹੈ ਅਤੇ ਪਿਆਰ ਕਰਨ ਨੂੰ ਦਿਲ ਕਰਦਾ ਉਹਨਾਂ ਨੂੰ ਅਤੇ ਇੱਦਾਂ ਕਰਦਾ ਕਿ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਉਹਨਾਂ ਨੂੰ ਸ਼ੇਅਰ ਕਰ ਲਈਏ। ਬੜਾ ਅੱਛਾ ਲੱਗਦਾ ਕਿ ਜਦੋਂ ਹੈ ਨਾ ਅਸੀਂ ਉਹਨਾਂ ਨਾਲ ਇੱਕ ਅਲੱਗ ਹੀ ਸਾਡਾ ਕਨੈਕਸ਼ਨ ਹੁੰਦਾ, ਅਸੀਂ ਉਹਨਾਂ ਨੂੰ ਇੱਕ ਅਲੱਗ ਹੀ ਪਿਆਰ ਜਤਾਉਂਦੇ ਹਾਂ।
0: ਉਹ ਇੱਕ ਟਾਈਮ 'ਤੇ ਆ ਕੇ ਨਾ ਬਿਲਕੁਲ ਸਾਡੇ ਫੈਮਿਲੀ ਮੈਂਬਰ ਬਣ ਜਾਂਦੇ ਨੇ ਕਿ ਬਿਲਕੁਲ ਸਾਨੂੰ ਜੇ ਅਸੀਂ ਖੁਦ ਵੀ ਉਹਨਾਂ ਤੋਂ ਇੱਕ ਮਿੰਟ ਦੂਰ ਨਹੀਂ ਰਹਿ ਪਾਉਂਦੇ, ਜੇ ਅਸੀਂ ਕਿਤੇ ਜਾ ਰਹੇ ਹਾਂ ਨਾ ਸਾਨੂੰ ਇੱਕ ਜਿੱਦਾਂ ਫੈਮਿਲੀ ਮੈਂਬਰ ਦੀ ਫਿਕਰ ਨਹੀਂ ਲੱਗੀ ਹੁੰਦੀ ਕਿ ਉਹ ਖਾਏਗਾ ਕੀ, ਰਹੇਗਾ ਕੀ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਤੱਕ ਹੋ ਸਕੀਏ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਈਏ ਕਿ ਉਹ ਇਕੱਲਾ ਮਹਿਸੂਸ ਨਾ ਕਰੇ।
1: ਹਾਂ, ਅਤੇ ਬਿਲਕੁਲ ਉਹ ਵੀ ਆਪਣੇ ਛੋਟੇ ਛੋਟੇ ਜੈਸਟਰਸ ਦੇ ਨਾਲ ਨਾ, ਜੇ ਅਸੀਂ ਕਿਤੇ ਬਾਹਰ ਚਲ ਜਾਈਏ ਤਾਂ ਉਹਨਾਂ ਦਾ ਉਦਾਸ ਹੋ ਜਾਣਾ, ਕੁਝ ਖਾਣਾ ਪੀਣਾ ਨਹੀਂ, ਉਹ ਛੋਟੇ ਛੋਟੇ ਜਿਹੜੇ ਜੈਸਟਰਸ ਨੇ ਉਹ ਸਾਨੂੰ ਮਹਿਸੂਸ ਕਰਵਾਉਂਦੇ ਨੇ ਕਿ ਜਿੰਨਾ ਅਸੀਂ ਪਿਆਰ ਉਹਨਾਂ ਨੂੰ ਕਰਦੇ ਹਾਂ ਨਾ ਅਤੇ ਉਨਾ ਹੀ ਉਹ ਸਾਨੂੰ ਕਰਦੇ ਨੇ।
0: ਅਤੇ ਦੋਸਤੋ, ਅਸੀਂ ਬਹੁਤ ਵਾਰ ਸ਼ੌਂਕੀਆ ਤਰੀਕੇ 'ਤੇ ਜਾਂ ਫਿਰ ਕਿਸੇ ਨੂੰ ਦੇਖ ਕੇ ਬਹੁਤ ਵਾਰ ਪੈਟਸ ਘਰ ਲੈ ਤਾਂ ਆਉਂਦੇ ਹਾਂ, ਪਰ ਉਹਨਾਂ ਦੀ ਦੇਖਭਾਲ ਵਿੱਚ, ਕੇਅਰ ਦੇ ਵਿੱਚ ਉਹਨਾਂ ਧਿਆਨ ਨਹੀਂ ਦਿੰਦੇ। ਅਤੇ ਹੁਣ ਮੈਂ ਕੁਝ ਇੰਪੋਰਟੈਂਟ ਟਿਪਸ ਸ਼ੇਅਰ ਕਰੂੰਗੀ ਕਿ ਤੁਸੀਂ ਉਹਨਾਂ ਦੀ ਕੇਅਰ ਕਿੱਦਾਂ ਕਰ ਸਕਦੇ ਹੋ। ਉਹਨਾਂ ਨੂੰ ਸਮੇਂ-ਸਮੇਂ 'ਤੇ ਖੁਰਾਕ ਅਤੇ ਸਾਫ਼ ਪਾਣੀ ਦਿਓ, ਉਹਨਾਂ ਦੀ ਸਿਹਤ ਲਈ ਨਿਯਮਿਤ ਡਾਕਟਰੀ ਜਾਂਚ ਕਰਵਾਓ, ਕਿਉਂਕਿ ਉਹਨਾਂ ਨੂੰ ਵੀ ਕੇਅਰ ਦੀ ਓਨੀ ਹੀ ਲੋੜ ਹੁੰਦੀ ਹੈ ਜਿੰਨੀ ਕੁ ਸਾਨੂੰ ਇਨਸਾਨਾਂ ਨੂੰ ਹੁੰਦੀ ਹੈ। ਉਹਨਾਂ ਨਾਲ ਸਮਾਂ ਬਿਤਾਓ ਅਤੇ ਪਿਆਰ ਦਿਓ, ਉਹਨਾਂ ਨੂੰ ਸਿਰਫ਼ ਅਤੇ ਸਿਰਫ਼ ਪਿਆਰ ਦੀ ਲੋੜ ਹੁੰਦੀ ਹੈ ਅਤੇ ਤੁਹਾਡੇ ਟਾਈਮ ਦੀ ਲੋੜ ਹੁੰਦੀ ਹੈ। ਉਹਨਾਂ ਨੂੰ ਸਾਡੇ ਤੋਂ ਕੁਛ ਨਹੀਂ ਚਾਹੀਦਾ, ਬਹੁਤ ਹੀ ਨਿਸਵਾਰਥ ਹੁੰਦੇ ਨੇ ਅਤੇ ਸਿਰਫ਼ ਸਾਡਾ ਪਿਆਰ ਚਾਹੁੰਦੇ ਨੇ ਸਾਡੇ ਤੋਂ। ਉਹਨਾਂ ਨੂੰ ਕਦੇ ਵੀ ਇਗਨੋਰ ਜਾਂ ਤੰਗ ਨਾ ਕਰੋ। ਜਦੋਂ ਅਸੀਂ ਆਪਣੇ ਘਰ ਵਿੱਚ ਕਿਸੇ ਪੈਟ ਨੂੰ ਰੱਖਿਆ ਹੁੰਦਾ ਨਾ, ਤਾਂ ਅਸੀਂ ਕਦੇ ਅਸੀਂ ਉਹਨਾਂ ਨੂੰ ਇਗਨੋਰ ਕਰਨ ਲੱਗ ਜਾਂਦੇ ਹਾਂ ਅਤੇ ਉਹ ਬਹੁਤ ਉਦਾਸ ਹੋ ਕੇ ਬੈਠ ਜਾਂਦੇ ਨੇ, ਅਤੇ ਇਸ ਲਈ ਪਲੀਜ਼ ਉਹਨਾਂ ਨੂੰ ਇਗਨੋਰ ਤਾਂ ਬਿਲਕੁਲ ਵੀ ਨਾ ਕਰੋ।
1: ਬਿਲਕੁਲ ਨੇਹਾ, ਜਿੱਦਾਂ ਜਿਵੇਂ ਤੁਸੀਂ ਕਿਹਾ ਕਿ ਹੈ ਨਾ ਪੈਟ ਕਿ ਉਦਾਸ ਹੋ ਜਾਂਦੇ ਆ, ਨਾਰਾਜ਼ ਹੋ ਜਾਂਦੇ ਜਦੋਂ ਅਸੀਂ ਉਹਨਾਂ ਨੂੰ ਇਗਨੋਰ ਕਰਦੇ ਹਾਂ। ਬਿਲਕੁਲ ਤੁਸੀਂ ਉਹਨਾਂ ਨਾਲ ਟਾਈਮ ਸਪੈਂਡ ਕਰੋ, ਅਗਰ ਤੁਹਾਨੂੰ ਲੱਗਦਾ ਹੈ ਕਿ ਹਾਂ ਜੋ ਉਦਾਸ ਨੇ ਤਾਂ ਬਿਲਕੁਲ ਤੁਸੀਂ ਉਹਨਾਂ ਨਾਲ ਬੈਠੋ ਔਰ ਜੋ ਚਾਹੁੰਦੇ ਨੇ ਤੁਸੀਂ ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਪੈਟਸ ਨੇ ਉਹ ਵੀ ਥੋੜ੍ਹਾ ਜਿਹਾ ਬਹੁਤ ਤਾਂ ਖਾਂਦੇ ਆ ਕਦੇ ਕਦੇ।
0: ਬਿਲਕੁਲ ਦੀਕਸ਼ਾ, ਇਹ ਤਾਂ ਹੋ ਗਏ ਪੈਟਸ ਜਿਹੜੇ ਆਪਾਂ ਘਰ ਆਪਣੇ ਰੱਖਦੇ ਹਾਂ ਸਾਡੇ ਪਾਲਤੂ ਜਾਨਵਰਾਂ ਦੀ ਗੱਲ। ਤੁਹਾਨੂੰ ਪਤਾ ਹੈ ਨਾ ਮੈਂ ਨਾ ਡੇਲੀ ਸਟਰੀਟ ਡੋਗਸ ਨੂੰ ਫੀਡ ਕਰਦੀ ਹਾਂ,
1: ਹਾਂਜੀ,
0: ਜੋ ਵੀ ਮੇਰੇ ਕੋਲ ਪੋਸੀਬਲ ਹੁੰਦਾ ਜਿੰਨਾ ਕੁ ਵੀ, ਅਤੇ ਜੇ ਮੈਂ ਇੱਕ ਦਿਨ ਵੀ ਭੁੱਲ ਜਾਵਾਂ ਨਾ ਤਾਂ ਉਹ ਸਾਡੇ ਗੇਟ ਦੇ ਬਾਹਰ ਆ ਕੇ ਖੜਾ ਹੋ ਕੇ ਵੇਟ ਕਰਨ ਲੱਗ ਜਾਂਦੇ ਕਿ ਸ਼ਾਇਦ ਹੁਣ ਆਊਗੇ, ਹੁਣ ਆਊਗੇ। ਮਤਲਬ ਜੇ ਅਸੀਂ ਇੱਕ ਦੋ ਵਾਰ ਵੀ ਉਹਨਾਂ ਨੂੰ ਖਾਣ ਨੂੰ ਕੁਝ ਦੇ ਦਈਏ ਨਾ, ਉਹਨਾਂ ਨੂੰ ਇੱਕ ਆਸ ਹੋ ਜਾਂਦੀ ਹੈ ਸਾਡੇ ਤੋਂ ਕਿ ਸ਼ਾਇਦ ਹਾਂ ਅੱਜ ਮੇਰੇ ਲਈ ਕੁਝ ਖਾਣ ਨੂੰ ਜ਼ਰੂਰ ਲੈ ਕੇ ਆਊਗੇ।
1: ਬਿਲਕੁਲ, ਅਤੇ ਤੁਸੀਂ ਜਿਵੇਂ ਗੱਲ ਕਹੀ ਹੈ

0: ਕਿ ਮੈਂ ਉਹ ਡੋਗ ਹੈ ਮੈਨੂੰ ਹੈ ਨਾ ਜਾਂ ਕੁਛ ਵੀ ਫੀਡ ਕਰਵਾਉਣੀ ਹੈ ਜਾਂ ਕੁਛ ਵੀ ਕਰਦੀ ਹਾਂ ਅਤੇ ਇਹ ਵੀ ਬਹੁਤ ਵਧੀਆ ਚੀਜ਼ ਹੈ ਕਿ ਚਾਹੇ ਜ਼ਰੂਰੀ ਨਹੀਂ ਹੈ ਕਿ ਪੈਟ ਖਰੀਦ ਕੇ ਘਰ ਹੀ ਲੈ ਕੇ ਆਉਣਾ ਔਰ ਉਹਨੂੰ ਪਿਆਰ ਕਰਨਾ ਗਲੀ ਦੇ ਵਿੱਚ ਅਗਰ ਕੋਈ ਸਾਨੂੰ ਇੱਦਾਂ ਦਾ ਪੈਟ ਮਿਲ ਜਾਂਦਾ ਹੈ ਤਾਂ ਉਹਨੂੰ ਵੀ ਪਿਆਰ ਕਰੋ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੈਟ ਰੱਖਣਾ ਚਾਹੁੰਦੇ ਹਾਂ ਮੈਨੂੰ ਲੱਗਦਾ ਕਿ ਤੁਸੀਂ ਉੱਥੋਂ ਸ਼ੁਰੂਆਤ ਕਰੋਗੇ ਤਾਂ ਹੀ ਤੁਸੀਂ ਘਰ ਲਿਆ ਕੇ ਉਸਦੀ ਕੇਅਰ ਕਰ ਸਕਦੇ ਹੋ
1: ਬਿਲਕੁਲ ਦੋਸਤੋ ਅਤੇ ਸਭ ਤੋਂ ਇੰਪੋਰਟੈਂਟ ਜਿਹੜੀ ਅੱਜ ਦੀ ਗੱਲ ਹੈ ਨਾ ਉਹ ਇਹ ਹੈ ਕਿ ਗਰਮੀਆਂ ਦਾ ਸੀਜ਼ਨ ਆ ਗਿਆ ਅਤੇ ਬਹੁਤ ਹੀ ਜ਼ਿਆਦਾ ਗਰਮੀ ਪੈਣ ਵਾਲੀ ਹੈ ਅਤੇ ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਆਪਣੇ ਘਰਾਂ ਦੇ ਬਾਹਰ ਜਾਂ ਆਪਣੇ ਘਰਾਂ ਦੀਆਂ ਕੰਧਾਂ 'ਤੇ ਮਿੱਟੀ ਦੇ ਕਟੋਰਿਆਂ ਵਿੱਚ ਪਾਣੀ ਭਰ ਕੇ ਰੱਖੋ ਅਤੇ ਜਿੰਨਾ ਹੋ ਸਕੇ ਦਾਣੇ ਜਾਂ ਫਿਰ ਸਟਰੀਟ ਦੇ ਜਿਹੜੇ ਜਾਨਵਰ ਹੁੰਦੇ ਨੇ ਕੁੱਤੇ ਬਿੱਲੀਆਂ ਉਹਨਾਂ ਨੂੰ ਫੀਡ ਕਰਵਾਓ ਉਹਨਾਂ ਨੂੰ ਖਾਣ ਪੀਣ ਲਈ ਕੁਛ ਨਾ ਕੁਛ ਬਾਹਰ ਜ਼ਰੂਰ ਰੱਖੋ ਕਿਉਂਕਿ ਉਹ ਵੀ ਕਿਸੇ ਨਾ ਕਿਸੇ ਦੇ ਭਰੋਸੇ ਹੀ ਬੈਠੇ ਹੁੰਦੇ ਨੇ ਛੋਟੀ ਜਿਹੀ ਆਸ ਲਗਾ ਕੇ ਉਹਨਾਂ ਨੇ ਰੱਖੀ ਹੁੰਦੀ ਹੈ ਕਿ ਸ਼ਾਇਦ ਸਾਨੂੰ ਕਿਤੋਂ ਕੁਛ ਖਾਣ ਨੂੰ ਮਿਲ ਜਾਵੇ ਅਤੇ ਤੁਹਾਡਾ ਇੱਕ ਛੋਟਾ ਜਿਹਾ ਕਦਮ ਉਹਨਾਂ ਨੂੰ ਖੁਸ਼ੀ ਦੇ ਸਕਦਾ ਹੈ ਅਤੇ ਦੋਸਤੋ ਇੱਦਾਂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਕੋਸ਼ਿਸ਼ ਹੈ ਉਹ ਕਰਦੇ ਰਿਹਾ ਕਰੋ ਅਤੇ ਤੁਹਾਨੂੰ ਪਤਾ ਦੀਕਸ਼ਾ ਮੈਂ ਨਾ ਕਿਤੇ ਗੱਲ ਪੜ੍ਹੀ ਸੀਗੀ ਕੁਛ ਲਾਈਨਸ ਪੜ੍ਹੀਆਂ ਸੀਗੀਆਂ ਕਿ ਲਿਖਿਆ ਹੁੰਦਾ ਕਿ ਪਿਆਰ ਕਰਨ ਲਈ ਜਿਹੜੇ ਜਾਨਵਰ ਹੁੰਦੇ ਆ ਨਾ ਉਹਨਾਂ ਤੋਂ ਅਸੀਂ ਇਹ ਚੀਜ਼ ਸਿੱਖਦੇ ਹਾਂ ਕਿ ਬੋਲਣਾ ਬੋਲ ਕੇ ਪਿਆਰ ਦੱਸਣਾ ਜ਼ਰੂਰੀ ਨਹੀਂ ਹੈ
0: ਜੀ ਬਿਲਕੁਲ
1: ਕਿਉਂਕਿ ਪਿਆਰ ਇੱਕ ਅਹਿਸਾਸ ਹੁੰਦਾ ਹੈ ਜੇ ਆਪਾਂ ਕਿਸੇ ਜਾਨਵਰ ਦੇ ਨਾਲ ਆਪਣੇ ਘਰ ਵਿੱਚ ਕੋਈ ਪੈਟ ਰੱਖਿਆ ਹੁੰਦਾ ਨਾ ਉਹ ਬੋਲ ਕੇ ਥੋੜ੍ਹੀ ਦੱਸਦੇ ਸਾਨੂੰ ਪਿਆਰ ਕਰਦੇ ਹੈ
0: ਰਾਈਟ
1: ਇਸੇ ਲਈ ਕਹਿੰਦੇ ਨਾ ਕਿ ਸ਼ਾਇਦ ਰੱਬ ਨੇ ਜਾਨਵਰਾਂ ਨੂੰ ਇਸੇ ਲਈ ਬਣਾਇਆ ਕਿ ਅਸੀਂ ਮਹਿਸੂਸ ਕਰ ਸਕੀਏ ਕਿ ਪਿਆਰ ਅਸੀਂ ਮਹਿਸੂਸ ਕਰ ਸਕਦੇ ਹਾਂ ਬੋਲ ਕੇ ਦੱਸਣਾ ਜ਼ਰੂਰੀ ਨਹੀਂ ਹੈ
0: ਜ਼ਰੂਰੀ ਨਹੀਂ ਹੁੰਦਾ ਅਤੇ ਬਿਲਕੁਲ ਅਤੇ ਇੱਕ ਉਹਨਾਂ ਨਾਲ ਬਿਲਕੁਲ ਕਾਇੰਡ ਰਹੋ ਅਗਰ ਤੁਸੀਂ ਉਹਨਾਂ ਨਾਲ ਕਾਇੰਡ ਰਹੋ ਅਤੇ ਮੈਨੂੰ ਲੱਗਦਾ ਕਿ ਆਪ ਇੱਕ ਪਿਓਰ ਜਿਹੜੀ ਫੋਮ ਹੈ ਲਵ ਕਰਨ ਦੀ ਕਿਉਂਕਿ ਉਹ ਬੋਲ ਨਹੀਂ ਸਕਦੇ ਉਹ ਸਾਨੂੰ ਸੁਣ ਨਹੀਂ ਸਕਦੇ ਅਸੀਂ ਵੀ ਉਹਨਾਂ ਨੂੰ ਬਸ ਉਹ ਜਿੱਦਾਂ ਬਿਹੇਵ ਕਰਦੇ ਆ ਔਰ ਅਸੀਂ ਗੈਸ ਕਰਦੇ ਹਾਂ ਹਾਂ ਇਹਨੂੰ ਭੁੱਖ ਲੱਗ ਗਈ ਹੋਣੀ ਹੈ ਇਹਨੂੰ ਪਾਣੀ ਦੀ ਨੀਡ ਹੈ ਇਹਨੂੰ ਸ਼ਾਇਦ ਅਸੀਂ ਬਾਹਰ ਲੈ ਕੇ ਜਾਣਾ ਬਾਹਰ ਘੁੰਮਣ ਲਈ ਕਹਿ ਰਿਹਾ ਅਤੇ ਇਵੇਂ ਜਿੰਨਾ ਅਸੀਂ ਉਹਨਾਂ ਨੂੰ ਦਿੰਦੇ ਹਾਂ ਨਾ ਉਹ ਓਨਾ ਹੀ ਜ਼ਿਆਦਾ ਸਾਨੂੰ ਦਿੰਦੇ ਆ
1: ਅਤੇ ਦੋਸਤੋ ਇਹ ਚੀਜ਼ ਹਮੇਸ਼ਾ ਯਾਦ ਰੱਖੋ ਕਿ ਜਾਨਵਰ ਬੋਲ ਨਹੀਂ ਸਕਦੇ ਪਰ ਮਹਿਸੂਸ ਸਭ ਕੁਛ ਕਰ ਸਕਦੇ ਨੇ ਕਿਉਂਕਿ ਇਨਸਾਨੀਅਤ ਸਿਰਫ ਇਨਸਾਨਾਂ ਨਾਲ ਪਿਆਰ ਕਰਨ ਵਿੱਚ ਨਹੀਂ ਸਗੋਂ ਬੇਜ਼ੁਬਾਨ ਜੀਵਾਂ ਦੀ ਸੰਭਾਲ ਕਰਨ ਵਿੱਚ ਵੀ ਹੁੰਦੀ ਹੈ।

0: 102.7 ਮੈਗਾਹਰਟਜ਼ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਯੁਵਾਣੀ ਮੇਰੇ ਆਰਜੇ ਨੇਹਾ
1: ਤੇ ਮੇਰੇ ਆਰਜੇ ਦੀਕਸ਼ਾ ਦੇ ਨਾਲ।
0: ਤੇ ਦੋਸਤੋ, ਅੱਜ ਦੀਆਂ ਦੋ ਖਾਸ ਗੱਲਾਂ ਤੋਂ ਬਾਅਦ ਵੇਲਾ ਹੋ ਗਿਆ ਸਾਡੇ ਅੱਜ ਦੇ ਪਹਿਲੇ ਸੈਗਮੈਂਟ ਦਾ,
1: ਜੋ ਕਿ
0: ਵਰਡ ਐਕਸਪ੍ਰੈਸ। ਤੇ ਅੱਜ ਅਸੀਂ ਲੈ ਕੇ ਆਏ ਬਹੁਤ ਹੀ ਖਾਸ ਤੇ ਬਹੁਤ ਹੀ ਸਾਦਗੀ ਨਾਲ ਭਰਿਆ ਵਰਡ।
1: ਜੀ ਬਿਲਕੁਲ। ਤੇ ਇਹ ਵਰਡ ਜਿਵੇਂ ਤੁਸੀਂ ਦੱਸ ਦਿੱਤਾ, ਤੇ ਵਰਡ ਦਾ ਨਾਮ ਹੈ ਉਹ ਵੀ ਦੱਸ ਦਿਓ ਅਸੀਂ ਕੀ ਹੈ।
0: ਬਿਲਕੁਲ ਬਿਲਕੁਲ। ਵਰਡ ਕਿਹੜਾ ਹੈ?
1: ਮਿਨੀਮਲਿਜ਼ਮ।
0: ਮਿਨੀਮਲਿਜ਼ਮ ਦਾ ਮਤਲਬ ਹੁੰਦਾ ਹੈ ਦੋਸਤੋ, ਆਪਣੀ ਲਾਈਫ ਨੂੰ ਸਿੰਪਲ, ਔਰਗਨਾਈਜ਼ਡ ਅਤੇ ਮੀਨਿੰਗਫੁਲ ਬਣਾਉਣਾ, ਜਿੱਥੇ ਅਸੀਂ ਸਿਰਫ ਉਹ ਚੀਜ਼ਾਂ ਨੂੰ ਇੰਪੋਰਟੈਂਸ ਦਿੰਦੇ ਹਾਂ ਜੋ ਸੱਚਮੁੱਚ ਜ਼ਰੂਰੀ ਹੁੰਦੀਆਂ ਨੇ। ਮਿਨੀਮਲਿਜ਼ਮ ਦਾ ਮਤਲਬ ਇਹੀ ਹੈ ਕਿ ਸਿਰਫ ਉਹਨਾਂ ਚੀਜ਼ਾਂ ਨੂੰ ਇੰਪੋਰਟੈਂਸ ਦੇਣਾ ਜੋ ਸਾਡੀ ਲਾਈਫ ਦੇ ਵਿੱਚ ਜ਼ਰੂਰੀ ਨੇ, ਜਾਂ ਉਹਨਾਂ ਚੀਜ਼ਾਂ, ਜਾਂ ਫੋਰ ਐਗਜ਼ਾਮਪਲ ਤੁਸੀਂ ਲੈ ਲਓ ਬਹੁਤ ਹੀ ਬੇਸਿਕ ਚੀਜ਼ਾਂ ਜਿਵੇਂ ਕਿ ਘੱਟ ਤੋਂ ਘੱਟ ਕੱਪੜੇ, ਘੱਟ ਤੋਂ ਘੱਟ ਚੀਜ਼ਾਂ, ਸ਼ੂਜ਼, ਜਾਂ ਫਿਰ ਇੱਦਾਂ ਦੀਆਂ ਚੀਜ਼ਾਂ ਜੋ ਸਾਡੇ ਲਈ ਬਹੁਤ ਜ਼ਰੂਰੀ ਨੇ। ਇਸ ਤੋਂ ਜ਼ਿਆਦਾ ਜ਼ਿਆਦਾ ਸ਼ੋਅ ਆਫ ਕਰਨਾ ਜਾਂ ਜ਼ਿਆਦਾ ਦੁਨੀਆਦਾਰੀ ਵਿੱਚ ਨਾ ਪੈਣਾ, ਉਹਨੂੰ ਹੀ ਮਿਨੀਮਲਿਜ਼ਮ ਕਹਿੰਦੇ ਨੇ।
1: ਬਿਲਕੁਲ, ਜਿਵੇਂ ਤੁਸੀਂ ਕਹਿ ਸਕਦੇ ਹੋ ਜੀ, ਲੈਸ ਇਜ਼ ਮੋਰ। ਅਗਰ ਜਿੰਨੀਆਂ ਘੱਟ ਚੀਜ਼ਾਂ ਆਉਣਗੀਆਂ ਉਹੀ ਉਨੀ ਜ਼ਿਆਦਾ ਉਭਰ ਕੇ ਆਉਂਦੀ ਹੈ, ਇਸ ਚੀਜ਼ ਨੂੰ ਵੀ ਅਸੀਂ ਕਹਿ ਸਕਦੇ ਹਾਂ। ਅਤੇ ਸਾਦਗੀ ਨੂੰ ਅਸੀਂ ਇਸ ਸ਼ਬਦ ਦੇ ਜਗ੍ਹਾ 'ਤੇ ਯੂਜ਼ ਕਰ ਸਕਦੇ ਹਾਂ। ਅਤੇ ਜੀਵਨ ਸ਼ੈਲੀ ਸਾਡੀ ਜਿਹੜੀ ਹੈ, ਜਿਹੜੀ ਸਾਦੀ ਹੋਵੇ, ਸਿੰਪਲ ਹੋਵੇ, ਸਾਧਾਰਨ ਜੀ ਹੋਵੇ। ਅਤੇ ਇੰਗਲਿਸ਼ ਦੇ ਵਿੱਚ ਅਸੀਂ ਮਿਨੀਮਲਿਸਟ ਤਾਂ ਕਹਿ ਹੀ ਸਕਦੇ ਹਾਂ, ਸਿੰਪਲ ਲਿਵਿੰਗ ਲਵਰ ਨੂੰ ਕਹਿ ਸਕਦੇ ਹਾਂ ਅਸੀਂ, ਜਿਵੇਂ ਮੈਂ ਪਹਿਲੇ ਵੀ ਕਹਿ ਚੁੱਕੀ ਹਾਂ ਕਿ ਲੈੱਸ ਇਜ਼ ਮੋਰ ਪਰਸਨ। ਅਤੇ ਮੈਨੂੰ ਲੱਗਦਾ ਕਿ ਸਾਦਗੀ ਵਿੱਚ ਜ਼ਿਆਦਾ ਆਪਾਂ ਸੋਹਣੇ ਲੱਗਦੇ ਹਾਂ, ਹੈ ਨਾ?
0: ਬਿਲਕੁਲ ਬਿਲਕੁਲ।
1: ਜਿੰਨੀਆਂ ਘੱਟ ਚੀਜ਼ਾਂ ਹੋਣ ਨਾ, ਉਨੀਆਂ ਜ਼ਿਆਦਾ ਅਟਰੈਕਟਿਵ ਕਰਦੀਆਂ।
0: ਓਬਵੀਅਸਲੀ ਕਿ ਅੱਜ ਦੇ ਮਾਡਰਨ ਟਾਈਮ ਦੇ ਵਿੱਚ ਲੋਕ ਕਈ ਵਾਰ ਫੈਸ਼ਨ, ਗੈਜਟ, ਸੋਸ਼ਲ ਮੀਡੀਆ ਟ੍ਰੈਂਡਸ ਅਤੇ ਅਨਨੈਸੈਸਰੀ ਸ਼ੋਪਿੰਗ ਦੇ ਪ੍ਰੈਸ਼ਰ ਵਿੱਚ ਆ ਜਾਂਦੇ ਨੇ। ਹਰ ਨਵੀਂ ਚੀਜ਼ ਖਰੀਦਣਾ ਅਤੇ ਦੂਜਿਆਂ ਵਰਗਾ ਲਾਈਫ ਸਟਾਈਲ ਸ਼ੋਅ ਕਰਨਾ ਹੀ ਹੈਪੀਨੈਸ ਨਹੀਂ ਹੁੰਦਾ। ਮਿਨੀਮਲਿਜ਼ਮ ਸਾਨੂੰ ਇਹ ਸਿਖਾਉਂਦਾ ਹੈ ਕਿ ਘੱਟ ਚੀਜ਼ਾਂ ਨਾਲ ਵੀ ਜ਼ਿਆਦਾ ਸਕੂਨ ਅਤੇ ਖੁਸ਼ੀ ਮਿਲ ਸਕਦੀ ਹੈ। ਹਮੇਸ਼ਾ ਦੋਸਤੋ ਸ਼ੋਅ ਆਫ ਕਰਨ ਦੀ ਜ਼ਰੂਰਤ ਨਹੀਂ ਹੈ, ਬਹੁਤ ਹੈਵੀ ਹੈਵੀ ਚੀਜ਼ਾਂ ਜਾਂ ਹਮੇਸ਼ਾ ਓਵਰ ਕਰਨ ਦੀ ਜ਼ਰੂਰਤ ਨਹੀਂ ਹੈ। ਬਹੁਤ ਵਾਰ ਸਾਦਗੀ ਵਿੱਚ ਵੀ ਇਨਸਾਨ ਬਹੁਤ ਹੀ ਖੂਬਸੂਰਤ ਲੱਗਦਾ ਹੈ, ਅਤੇ ਜਿਹੜੀ ਸਾਦਾ ਜ਼ਿੰਦਗੀ ਹੈ ਨਾ, ਉਹ ਓਨੀ ਹੀ ਸਕੂਨ ਭਰੀ ਹੁੰਦੀ ਹੈ। ਜਿੰਨੀ ਕੁ ਆਪਾਂ ਜ਼ਿੰਦਗੀ ਸਾਦਗੀ ਨਾਲ ਜਿਉਂਗੇ, ਓਨਾ ਹੀ ਜ਼ਿੰਦਗੀ ਦੇ ਵਿੱਚ ਸਕੂਨ ਰਹਿੰਦਾ ਹੈ।
1: ਬਿਲਕੁਲ, ਜਿਵੇਂ ਕਿ ਤੁਸੀਂ ਕਹਿ ਹੀ ਦਿੱਤਾ ਹੈ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਔਰ ਅਸੀਂ ਨਾ ਇੱਕ ਦੂਸਰੇ ਨੂੰ ਜੋ ਉਹ ਕਰਦਾ ਨਾ, ਅਸੀਂ ਉਹ ਕਰਨ ਦੀ ਬੜੀ ਕੋਸ਼ਿਸ਼ ਕਰਦੇ ਹਾਂ ਕਿ ਹਾਂ ਵੀ ਯਾਰ ਇਹ ਤਾਂ ਬੜਾ ਹੀ ਜ਼ਿਆਦਾ,
0: ਅੱਜ ਕੱਲ੍ਹ ਤਾਂ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਇਸ ਚੀਜ਼, ਇਹਨਾਂ ਚੀਜ਼ਾਂ ਵਿੱਚ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਕਿ ਲਾਈਕ ਜੇ ਉਹ ਇਸ ਤਰੀਕੇ ਨਾਲ ਲਾਈਫ ਸਟਾਈਲ ਉਹਨਾਂ ਦਾ ਇੱਦਾਂ ਦਾ ਹੈ, ਅਤੇ ਅਸੀਂ ਵੀ ਉੱਦਾਂ ਦੇ ਹੋ ਜਾਈਏ। ਬਟ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਹਮਣੇ ਵਾਲਾ ਪਰਸਨ ਉਸ ਲਾਈਫ ਸਟਾਈਲ ਦੇ ਵਿੱਚ ਯੂਜ਼ ਟੂ ਹੈ, ਉਹਨੂੰ ਆਦਤ ਹੋ ਚੁੱਕੀ ਹੈ। ਪਰ ਅਸੀਂ ਜੇ ਉਸ ਲਾਈਫ ਸਟਾਈਲ ਵਿੱਚ ਨਹੀਂ ਰਹੇ ਹਾਂ, ਤਾਂ ਉਹਨੂੰ ਆਪਣੇ ਆਪ ਦੇ ਵਿੱਚ ਲੈ ਕੇ ਆਉਣਾ ਬਹੁਤ ਮੁਸ਼ਕਿਲ ਹੈ, ਅਤੇ ਉਸ ਚੀਜ਼ ਨੂੰ ਕਰਨ ਲਈ ਅਸੀਂ ਆਪਣੇ ਦਿਮਾਗ ਨੂੰ ਬਹੁਤ ਸਟ੍ਰੈਸ ਦਿੰਦੇ ਹਾਂ, ਆਪਣੀ ਲਾਈਫ ਦੇ ਵਿੱਚ ਚੇਂਜਸ ਲੈ ਕੇ ਆਉਂਦੇ ਹਾਂ, ਟਾਈਮ ਟੇਬਲ ਦੇ ਵਿੱਚ ਵੀ ਚੇਂਜਸ ਲੈ ਕੇ ਆਉਂਦੇ, ਜੋ ਕਿ ਕਦੇ ਕਦੇ ਸਾਡਾ ਸਕੂਨ ਖਰਾਬ ਕਰ ਦਿੰਦਾ ਹੈ।
1: ਪਰ ਜੋ ਅਸੀਂ ਚਾਹੁੰਦੇ ਹਾਂ ਉਹ ਨਹੀਂ ਕਰਦੇ ਅਸੀਂ, ਪਰ ਜੋ ਕੋਈ ਕਰ ਰਿਹਾ ਸੀ ਉਹਨੂੰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਫੋਰ ਐਗਜ਼ਾਮਪਲ, ਅਸੀਂ ਚਾਰ ਬੰਦੇ ਖੜ੍ਹੇ ਕਰ ਦਈਏ, ਤਿੰਨਾਂ ਨੇ ਸੇਮ ਔਰ ਸੇਮ ਇੱਦਾਂ ਹੀ ਹੈਵੀ ਬੜਾ ਹੀ ਆਪਣੇ ਆਪ ਨੂੰ ਤਿਆਰ ਕੀਤਾ ਹੋਇਆ, ਔਰ ਇੱਕ ਇਨਸਾਨ ਹੈ ਜਿਹੜਾ ਬੜਾ ਹੀ ਅਲੱਗ ਦੇਖ ਰਿਹਾ, ਸਾਡਾ ਉਹ ਤਿੰਨ ਵੱਲ ਧਿਆਨ ਨਹੀਂ ਜਾਊਗਾ,
0: ਸਾਡਾ ਇਕੱਲੇ ਪਰਸਨ ਵੱਲ ਧਿਆਨ
1: ਜਾਊਗਾ, ਇਕੱਲੇ ਪਰਸਨ ਵੱਲ ਧਿਆਨ
0: ਜਾਊਗਾ, ਜੋ ਬਹੁਤ ਹੀ ਸਾਦਾ
1: ਅਤੇ ਔਰ ਸਿੰਪਲ ਲੱਗ ਰਿਹਾ ਹੋਏਗਾ।
0: ਬਿਲਕੁਲ,
1: ਬਸ ਇਹਨੂੰ ਹੀ ਕਹਿੰਦੇ ਆ ਜੀ ਮਿਨੀਮਲਿਸਟ। ਤੁਸੀਂ ਵੀ ਇਸ ਸ਼ਬਦ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਯੂਜ਼ ਕਰ ਸਕਦੇ ਹੋ, ਅਗਰ ਤੁਹਾਨੂੰ ਕੋਈ ਸਾਦਗੀ ਵਰਗੀ ਚੀਜ਼ ਦਿਖਦੀ ਹੈ ਤਾਂ ਤੁਸੀਂ ਇਸ ਸ਼ਬਦ ਦਾ ਇਸਤੇਮਾਲ ਕਰ ਸਕਦੇ ਹੋ।
0: ਅਤੇ ਬਿਲਕੁਲ ਦੋਸਤੋ, ਪਿਆਰ ਇੱਕ ਇੰਜੋਏ ਕਰੋ ਇੱਕ ਪਿਆਰਾ ਜਿਹਾ ਗੀਤ, ਅਤੇ ਉਸ ਤੋਂ ਬਾਅਦ ਮਿਲਦੇ ਹਾਂ ਅੱਜ ਹੀ ਦੀ ਬਹੁਤ ਹੀ ਖਾਸ ਕਹਾਣੀ ਦੇ ਨਾਲ।

0: ਤੇ ਦੋਸਤੋ ਹੁਣ ਵੇਲਾ ਹੋ ਗਿਆ ਸਾਡੇ ਅੱਜ ਦੇ ਦੋ ਖਾਸ ਸੈਗਮੈਂਟਸ ਦਾ, ਗੱਲ ਤਜਰਬੇ ਵਾਲੀ, ਜਿਹਦੇ ਵਿੱਚ ਅਸੀਂ ਸੁਣਾਵਾਂਗੇ ਤੁਹਾਨੂੰ ਇੱਕ ਬਹੁਤ ਹੀ ਪਿਆਰੀ ਜੀ ਕਹਾਣੀ, ਤੇ ਉਸ ਤੋਂ ਬਾਅਦ ਦੋਸਤੋ ਸ਼ੁਰੂ ਹੋਏਗਾ ਸਾਡਾ ਫਿਲਮੀ ਨੰਬਰ 1 ਸੈਗਮੈਂਟ, ਜਿਹਦੇ ਵਿੱਚ ਤੁਸੀਂ ਸਾਨੂੰ ਕਾਲ ਕਰਨਾ ਨਾ ਭੁੱਲੋ। ਅਸੀਂ ਤੁਹਾਨੂੰ ਪੁੱਛਾਂਗੇ ਬਾਲੀਵੁੱਡ ਤੋਂ ਰਿਲੇਟਡ ਕੁਝ ਸਵਾਲ, ਤੇ ਫਟਾਫਟ ਆਪਣੇ ਫੋਨ ਚੱਕ ਲਓ ਕਿਉਂਕਿ ਕਹਾਣੀ ਤੋਂ ਬਾਅਦ ਬਸ ਤੁਹਾਡੀਆਂ ਕਾਲਸ ਦਾ ਇੰਤਜ਼ਾਰ ਰਹੇਗਾ। ਕਿਉਂ ਦੀਕਸ਼ਾ
1: ਜੀ? ਬਿਲਕੁਲ, ਨੰਬਰ ਅਨਾਊਂਸਮੈਂਟ ਕਰ ਦਈਏ ਫਿਰ, ਤਾਂ ਕਿ ਨੰਬਰ ਡਾਇਲ ਕਰ ਹੀ ਲੈਣ।
0: ਬਿਲਕੁਲ ਬਿਲਕੁਲ, 0181 43 44 ਤੇ ਬਸ ਨੰਬਰ ਤੁਸੀਂ ਆਪਣੇ ਫੋਨਸ ਦੇ ਵਿੱਚ ਡਾਇਲ ਕਰਕੇ ਰੱਖਣਾ ਹੈ, ਤੇ ਜਿੱਦਾਂ ਹੀ ਅਸੀਂ ਸਵਾਲ ਪੁੱਛਾਂਗੇ ਤੁਸੀਂ ਉਹਦਾ ਜਵਾਬ ਦੇਣਾ ਹੈ। ਤੇ ਉਸ ਤੋਂ ਪਹਿਲਾਂ ਕਿਉਂ ਨਾ ਦੀਕਸ਼ਾ, ਸਾਡੀ ਅੱਜ ਦੀ ਜਿਹੜੀ ਖਾਸ ਕਹਾਣੀ ਹੈ ਉਹਦੀ ਸ਼ੁਰੂਆਤ ਕਰਦੇ ਹਾਂ।
1: ਜੀ ਬਿਲਕੁਲ, ਕਹਾਣੀ ਤਾਂ ਅਸੀਂ ਲੈ ਆਏ ਹਾਂ, ਤੇ ਕਹਾਣੀ ਦਾ ਜਿਹੜਾ ਨਾਮ ਹੈ ਨਾ ਉਹ ਵੀ ਬੜਾ ਹੀ ਅੱਛਾ ਹੈ। ਕਹਾਣੀ ਦਾ ਨਾਮ ਦੱਸ ਦਈਏ ਪਹਿਲੇ ਅਸੀਂ ਕਿਹੜਾ?
0: ਬਿਲਕੁਲ,
1: ਕਹਾਣੀ ਦਾ ਨਾਮ ਹੈ ਜੀ ਪਰਵਾਜ਼।
0: ਕਹਿੰਦੇ ਨੇ ਇੱਕ ਮਾਂ ਆਪਣੇ ਬੱਚਿਆਂ ਲਈ ਪੂਰੀ ਦੁਨੀਆ ਨਾਲ ਲੜ ਸਕਦੀ ਹੈ, ਉਹ ਆਪਣੇ ਸੁਪਨੇ ਅਧੂਰੇ ਛੱਡ ਦਿੰਦੀ ਹੈ, ਪਰ ਆਪਣੇ ਬੱਚਿਆਂ ਦੇ ਸੁਪਨੇ ਕਦੇ ਟੁੱਟਣ ਨਹੀਂ ਦਿੰਦੀ। ਅੱਜ ਦੀ ਇਹ ਕਹਾਣੀ ਵੀ ਇੱਕ ਅਜਿਹੀ ਹੀ ਮਾਂ ਅਤੇ ਉਸਦੀ ਧੀ ਦੀ ਹੈ। ਇੱਕ ਮਾਂ ਜਿਸਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਸਹੇ, ਪਰ ਆਪਣੀ ਧੀ ਨੂੰ ਹਰ ਮੁਸ਼ਕਲ ਦੇ ਸਾਹਮਣੇ ਖੜਨਾ ਸਿਖਾਇਆ।
1: ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਹਿੰਦੀ ਸੁਰਜੀਤ ਕੌਰ। ਚਿਹਰੇ 'ਤੇ ਹਮੇਸ਼ਾ ਮੁਸਕਾਨ, ਪਰ ਅੱਖਾਂ ਵਿੱਚ ਸਾਲਾਂ ਦੀ ਥਕਾਵਟ। ਉਸਦਾ ਪਤੀ ਬਹੁਤ ਪਹਿਲਾਂ ਹੀ ਬਿਮਾਰੀ ਕਾਰਨ ਚੱਲ ਬਸਿਆ। ਉਸ ਵੇਲੇ ਉਸਦੀ ਧੀ ਮਨਪ੍ਰੀਤ ਸਿਰਫ 5 ਸਾਲ ਦੀ ਸੀ। ਘਰ ਦੀ ਜ਼ਿੰਮੇਵਾਰੀ, ਲੋਕਾਂ ਦੀਆਂ ਗੱਲਾਂ, ਪੈਸਿਆਂ ਦੀਆਂ ਕਮੀ, ਸਭ ਕੁਛ ਇਕੱਲੀ ਸੁਰਜੀਤ ਦੇ ਮੱਥੇ ਆ ਪਈ। ਪਰ ਉਸਨੇ ਹਾਰ ਨਹੀਂ ਮੰਨੀ। ਸਵੇਰੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ, ਦੁਪਹਿਰ ਨੂੰ ਸਿਲਾਈ ਕਰਦੀ ਅਤੇ ਰਾਤ ਨੂੰ ਆਪਣੀ ਧੀ ਨੂੰ ਪੜ੍ਹਾਉਂਦੀ।
0: ਅਤੇ ਦੋਸਤੋ ਇੱਕ ਦਿਨ ਮਨਪ੍ਰੀਤ ਸਕੂਲ ਤੋਂ ਰੋਂਦੀ ਹੋਈ ਘਰ ਆਈ। ਮਾਂ, ਮੈਂ ਹੋਰ ਸਕੂਲ ਨਹੀਂ ਜਾਣਾ।
1: ਕੀ ਹੋਇਆ ਪੁੱਤ?
0: ਮਨਪ੍ਰੀਤ, ਸਾਰੇ ਬੱਚੇ ਮੇਰਾ ਮਜ਼ਾਕ ਉਡਾਉਂਦੇ ਨੇ, ਕਹਿੰਦੇ ਨੇ ਕਿ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ।
1: ਸੁਰਜੀਤ ਕੁਝ ਪਲ ਚੁੱਪ ਰਹੀ, ਫਿਰ ਉਸਨੇ ਮਨਪ੍ਰੀਤ ਦਾ ਚਿਹਰਾ ਆਪਣੇ ਹੱਥਾਂ ਵਿੱਚ ਫੜਿਆ। ਪੁੱਤ, ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਛੋਟੀ ਸੋਚ ਹੀ ਹੈ ਹੁੰਦੀ। ਮੈਂ ਮਿਹਨਤ ਕਰਦੀ ਹਾਂ ਤਾਂ ਜੋ ਤੂੰ ਪੜ੍ਹ ਸਕੇ, ਤਾਂ ਜੋ ਇੱਕ ਦਿਨ ਲੋਕ ਤੈਨੂੰ ਤੇਰੀ ਮਾਂ ਦੇ ਨਾਮ ਨਾਲ ਹੀ ਜਾਣਨ, ਸਗੋਂ ਮੈਨੂੰ ਤੇਰੇ ਨਾਮ ਨਾਲ ਜਾਣਨ।
0: ਮਨਪ੍ਰੀਤ ਚੁੱਪ ਚਾਪ ਮਾਂ ਵੱਲ ਵੇਖਦੀ ਰਹੀ। ਉਸ ਦਿਨ ਪਹਿਲੀ ਵਾਰ ਉਸਨੂੰ ਆਪਣੀ ਮਾਂ ਦੀ ਮਿਹਨਤ ਸਮਝ ਆਈ। ਸਮਾਂ ਬੀਤਦਾ ਗਿਆ। ਮਨਪ੍ਰੀਤ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸਦਾ ਸੁਪਨਾ ਸੀ ਰੇਡੀਓ ਜੌਕੀ ਬਣਨਾ। ਉਹ

0: ਲੋਕਾਂ ਨਾਲ ਗੱਲਾਂ ਕਰਨਾ, ਕਵਿਤਾਵਾਂ ਸੁਣਾਉਣਾ ਅਤੇ ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ਨੂੰ ਛੂਹਣਾ ਚਾਹੁੰਦੀ ਸੀ।
1: ਪਰ ਪਿੰਡ ਦੇ ਲੋਕ ਕਹਿੰਦੇ ਸੀ ਕੁੜੀਆਂ ਦਾ ਕੰਮ ਤਾਂ ਘਰ ਸੰਭਾਲਣਾ ਹੁੰਦਾ, ਇੰਨੀ ਪੜ੍ਹਾਈ ਕਰਾ ਕੇ ਤੂੰ ਕੀ ਕਰੇਂਗੀ। ਪਰ ਸੁਰਜੀਤ ਹਰ ਵਾਰ ਆਪਣੀ ਧੀ ਦੇ ਨਾਲ ਖੜੀ ਰਹੀ।
0: ਸੁਰਜੀਤ, ਮੇਰੀ ਧੀ ਆਪਣੇ ਸੁਪਨੇ ਪੂਰੇ ਕਰੇਗੀ, ਜੋ ਮੈਂ ਨਹੀਂ ਕਰ ਸਕੀ ਉਹ ਮੇਰੀ ਧੀ ਕਰਕੇ ਵਿਖਾਏਗੀ। ਇੱਕ ਦਿਨ ਅਚਾਨਕ ਬਹੁਤ ਵੱਡੀ ਮੁਸ਼ਕਿਲ ਆਉਣ ਪਈ। ਮਨਪ੍ਰੀਤ ਨੂੰ ਸ਼ਹਿਰ ਦੇ ਵੱਡੇ ਰੇਡੀਓ ਸਟੇਸ਼ਨ ਤੋਂ ਆਡੀਸ਼ਨ ਲਈ ਕਾਲ ਆਈ, ਪਰ ਜਾਣ ਲਈ ਪੈਸੇ ਨਹੀਂ ਸਨ। ਉਸ ਰਾਤ ਸੁਰਜੀਤ ਨੇ ਚੁੱਪਚਾਪ ਆਪਣੀਆਂ ਵਿਆਹ ਵਾਲੀਆਂ ਚੂੜੀਆਂ ਵੇਚ ਦਿੱਤੀਆਂ। ਸਵੇਰੇ ਉਸਨੇ ਪੈਸੇ ਮਨਪ੍ਰੀਤ ਦੇ ਹੱਥ ਵਿੱਚ ਰੱਖੇ।
1: ਮਾਂ, ਇਹ ਪੈਸੇ ਮਾਂ ਦੇ ਸੁਪਨੇ ਚਿੜੀਆਂ ਦੇ ਵਿੱਚ ਨਹੀਂ ਹੁੰਦੇ ਪੁੱਤ, ਉਹ ਤਾਂ ਆਪਣੇ ਬੱਚਿਆਂ ਦੀ ਕਾਮਯਾਬੀ ਵਿੱਚ ਹੁੰਦੇ ਨੇ।
0: ਮਨਪ੍ਰੀਤ ਦੀਆਂ ਅੱਖਾਂ ਭਰ ਆਈਆਂ। ਕੁਝ ਮਹੀਨੇ ਬਾਅਦ ਰੇਡੀਓ 'ਤੇ ਇੱਕ ਮਿੱਠੀ ਜਿਹੀ ਆਵਾਜ਼ ਗੂੰਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਆਰਜੇ ਦੋਸਤ ਮਨਪ੍ਰੀਤ। ਪੂਰਾ ਪਿੰਡ ਰੇਡੀਓ ਸੁਣ ਰਿਹਾ ਸੀ। ਸੁਰਜੀਤ ਦੀਆਂ ਅੱਖਾਂ ਵਿੱਚ ਹੰਝੂ ਸਨ, ਪਰ ਇਸ ਵਾਰ ਇਹ ਦੁੱਖ ਦੇ ਨਹੀਂ, ਮਾਣ ਦੇ ਹੰਝੂ ਸਨ। ਅਤੇ ਪ੍ਰੋਗਰਾਮ ਦੇ ਅਖੀਰ 'ਚ ਮਨਪ੍ਰੀਤ ਨੇ ਕਿਹਾ,
1: ਅੱਜ ਜੋ ਵੀ ਹੈ ਮੈਂ ਆਪਣੀ ਮਾਂ ਦੇ ਕਾਰਨ ਹਾਂ, ਉਹ ਮਾਂ ਜਿਸਨੇ ਆਪਣੇ ਹੱਥਾਂ ਦੀਆਂ ਲਕੀਰਾਂ ਮਿਟਾ ਕੇ ਮੇਰੀ ਕਿਸਮਤ ਲਿਖੀ।
0: ਅਤੇ ਦੋਸਤੋ, ਅੱਜ ਦੀ ਇਸ ਕਹਾਣੀ ਸਾਨੂੰ ਕੀ ਸੰਦੇਸ਼ ਦਿੰਦੀ ਹੈ ਕਿ ਮਾਂ ਸਿਰਫ ਜਨਮ ਨਹੀਂ ਦਿੰਦੀ, ਉਹ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਵੀ ਜਨਮ ਦਿੰਦੀ ਹੈ। ਜਦੋਂ ਇੱਕ ਮਾਂ ਆਪਣੀ ਧੀ ਦਾ ਹੌਸਲਾ ਬਣ ਜਾਵੇ ਤਾਂ ਕੋਈ ਵੀ ਮੁਸ਼ਕਲ ਉਸਨੂੰ ਰੋਕ ਨਹੀਂ ਸਕਦੀ।
1: ਜ਼ਿੰਦਗੀ ਵਿੱਚ ਕਾਮਯਾਬੀ ਸਿਰਫ ਆਪਣੇ ਲਈ ਨਹੀਂ ਹੁੰਦੀ, ਕਈ ਵਾਰ ਉਸਦੇ ਪਿੱਛੇ ਇੱਕ ਮਾਂ ਦੀਆਂ ਅਣਗਿਣਤ ਕੁਰਬਾਨੀਆਂ ਲੁਕੀਆਂ ਹੁੰਦੀਆਂ। ਅਤੇ ਤੁਸੀਂ ਵੀ ਤਾਂ ਅੱਜ ਆਪਣੀ ਮਾਂ ਨੂੰ ਦੱਸੋ ਕਿ ਉਹ ਤੁਹਾਡੇ ਲਈ ਕਿੰਨੀ ਖਾਸ ਹੈ।
0: ਅਤੇ ਦੋਸਤੋ, ਜਿਵੇਂ ਕਿ ਅਸੀਂ ਕੱਲ੍ਹ ਮਨਾਇਆ ਮਦਰਸ ਡੇ ਅਤੇ ਅੱਜ ਮਦਰਹੁੱਡ ਡੇ, ਅਤੇ ਇੱਦਾਂ ਦੇ ਜਿਹੜੇ ਖਾਸ ਦਿਨ ਹੁੰਦੇ ਨੇ, ਸਿਰਫ ਮਾਂ ਲਈ ਕੋਈ ਇੱਕ ਦਿਨ ਨਹੀਂ ਪਰਟੀਕੁਲਰ ਬਣਾ ਸਕਦੇ ਆਪਾਂ, ਕਿਉਂਕਿ ਮਾਂ ਹਰ ਇੱਕ ਦਿਨ ਖਾਸ ਹੀ ਹੁੰਦੀ ਹੈ। ਉਹ ਹਰ ਇੱਕ ਦਿਨ ਕੁਝ ਨਾ ਕੁਝ ਐਸਾ ਨਿਆ ਕਰਦੀ ਜ਼ਰੂਰ ਹੈ ਜੋ ਸਾਡੇ ਦਿਲ ਨੂੰ ਛੂਹ ਜਾਂਦੀ ਹੈ, ਅਤੇ ਮਾਂ ਵਰਗਾ ਪਿਆਰ ਤਾਂ ਕੋਈ ਹੋਰ ਕਰ ਹੀ ਨਹੀਂ ਸਕਦਾ।

0: FM 102.7 MHz ਆਕਾਸ਼ਵਾਣੀ ਜਲੰਧਰ ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਯੁਵਾਣੀ। ਮੈਂ ਹਾਂ ਤੁਹਾਡੀ ਦੋਸਤ ਆਰਜੇ ਨੇਹਾ
1: ਤੇ ਮੈਂ ਹਾਂ ਆਰਜੇ ਦੋਸਤ ਤੁਹਾਡੀ ਦੀਕਸ਼ਾ।
0: ਤੇ ਦੋਸਤੋ ਵੇਲਾ ਹੋ ਗਿਆ ਸਾਡੇ ਅੱਜ ਦੇ ਸਭ ਤੋਂ ਐਕਸਾਈਟਿੰਗ ਸੈਗਮੈਂਟ ਦਾ ਜਿਹਦਾ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਹੈ। ਤੇ ਕਿਹੜਾ ਸੈਗਮੈਂਟ ਸਟਾਰਟ ਹੋ ਗਿਆ ਦੀਕਸ਼ਾ?
1: ਫਿਲਮੀ ਨੰਬਰ 1
0: ਜਿਹਦੇ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਓਲਡ ਕਲਾਸਿਕ ਬਾਲੀਵੁੱਡ ਮਿਊਜ਼ਿਕਸ, ਮਤਲਬ ਓਲਡ ਇਜ਼ ਗੋਲਡ ਬਾਲੀਵੁੱਡ। ਦੋਸਤੋ ਜਿੰਨਾ ਮਰਜ਼ੀ ਅਸੀਂ ਨਵੇਂ ਗਾਣੇ ਦੇ ਵਿੱਚ ਖੋ ਜਾਈਏ, ਬਟ ਓਲਡ ਇਜ਼ ਆਲਵੇਜ਼ ਗੋਲਡ। ਅਸੀਂ ਹਮੇਸ਼ਾ ਕੁਛ ਨਵਾਂ ਲੈ ਕੇ ਆਉਂਦੇ ਹਾਂ ਬਾਲੀਵੁੱਡ ਤੋਂ ਰਿਲੇਟਡ, ਕੁਛ ਨਵੇਂ ਗਾਣੇ, ਐਕਟਰਸ ਦੇ ਬਾਰੇ ਗੱਲਬਾਤ ਕਰਦੇ ਹਾਂ, ਪਰ ਅੱਜ ਅਸੀਂ ਕਰਾਂਗੇ ਕੁਝ ਗਾਣੇ ਸਿਰਫ ਸੁਣੇ ਨਹੀਂ ਜਾਂਦੇ, ਉਹ ਮਹਿਸੂਸ ਕੀਤੇ ਜਾਂਦੇ ਨੇ। ਉਹਨਾਂ ਦੀਆਂ ਧੁਨਾਂ ਵਿੱਚ ਪੁਰਾਣੀਆਂ ਯਾਦਾਂ ਮਹਿਸੂਸ, ਮਾਸੂਮ ਜਿਹੀਆਂ ਮੁਹੱਬਤਾਂ ਅਤੇ ਜ਼ਿੰਦਗੀ ਦੇ ਸੋਹਣੇ ਪਲ ਲੁਕੇ ਹੁੰਦੇ ਨੇ। ਅੱਜ ਅਸੀਂ ਲੈ ਕੇ ਆਏ ਹਾਂ ਇੱਕ ਖਾਸ ਮਿਊਜ਼ੀਕਲ ਸਫ਼ਰ, ਓਲਡ ਇਜ਼ ਗੋਲਡ ਬਾਲੀਵੁੱਡ। ਅਤੇ ਦੋਸਤੋ ਤੁਸੀਂ ਬਸ ਕੁਛ ਜ਼ਿਆਦਾ ਨਹੀਂ ਕਰਨਾ, ਅਸੀਂ ਤੁਹਾਨੂੰ ਸੁਣਾਵਾਂਗੇ ਇੱਕ ਮਿਊਜ਼ਿਕ ਜਾਂ ਫਿਰ ਕੋਈ ਗੀਤ ਜਿਹਦੇ ਵਿੱਚ ਤੁਸੀਂ ਗੈਸ ਕਰਨਾ ਹੈ ਕਿ ਇਹ ਗੀਤ ਕਿਹੜੀ ਮੂਵੀ ਦਾ ਹੈ, ਕਿਹੜਾ ਸਿੰਗਰ ਹੈ ਜਿਸਨੇ ਇਸ ਗੀਤ ਨੂੰ ਗਾਇਆ ਹੈ। ਅਤੇ ਬਸ ਤੁਸੀਂ ਸਾਨੂੰ ਕਾਲ ਕਰਕੇ ਜਵਾਬ ਦੇਣਾ ਹੈ ਅਤੇ ਸਟੂਡੀਓ ਦਾ ਨੰਬਰ ਵੀ ਤੁਹਾਨੂੰ ਦੱਸ ਦਿੰਦੇ ਹਾਂ,
1: 8 1 2 3 4 2 0 1 1 8 1 174
0: ਦੇ ਦੋਸਤੋ। ਅਤੇ ਤੁਸੀਂ ਸਾਨੂੰ ਸਾਡੇ ਫੇਸਬੁੱਕ 'ਤੇ ਪੇਜ 'ਤੇ ਮੈਸੇਜਸ ਵੀ ਕਰ ਸਕਦੇ ਹੋ, ਸਾਨੂੰ ਮੈਸੇਂਜਰ 'ਤੇ, ਅਤੇ ਔਨ ਏਅਰ ਐਪ 'ਤੇ ਸਾਡੇ ਪ੍ਰੋਗਰਾਮਸ ਵੀ ਸੁਣ ਸਕਦੇ ਹੋ। ਅਤੇ ਫਟਾਫਟ ਆਪਣੇ ਫੋਨ ਆਪਣੇ ਹੱਥਾਂ 'ਚ ਚੱਕ ਲਓ ਅਤੇ ਰੈਡੀ ਹੋ ਜਾਓ।

ਤੇ ਦੋਸਤੋ ਹੁਣੀ ਹੁਣੀ ਜਿਹੜਾ ਤੁਸੀਂ ਗੀਤ ਸੁਣਿਆ ਹੈ, ਹੁਣ ਤੁਸੀਂ ਦੱਸਣਾ ਹੈ ਇਹ ਗੀਤ ਨੂੰ ਕਿਹੜੇ ਸਿੰਗਰ ਨੇ ਗਾਇਆ ਹੈ ਅਤੇ ਕਿਹੜੀ ਮੂਵੀ ਦਾ ਹੈ। ਅਤੇ ਫਟਾਫਟ ਆਪਣੇ ਫੋਨ ਤੁਸੀਂ ਚੱਕ ਲਓ ਅਤੇ ਸਾਨੂੰ ਸਾਡੇ ਜਵਾਬ ਮੈਸੇਜ ਕਰ ਦਿਉ, ਜਾਂ ਫਿਰ ਸਾਡੇ ਸਟੂਡੀਓ ਦੇ ਨੰਬਰ 'ਤੇ ਕਾਲ ਕਰਕੇ 0181 2342174 'ਤੇ ਸਾਨੂੰ ਜਵਾਬ ਦੇ ਸਕਦੇ ਹੋ।

0: ਤੇ ਦੋਸਤੋ ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਤੇ ਜਵਾਬ ਵੀ ਸਾਡੇ ਕੋਲ ਆ ਗਿਆ। ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ, ਦੇਖਦੇ ਹਾਂ ਕੀ ਜਵਾਬ ਦੇਣਗੇ ਸਾਡੇ ਕਾਲਰ। ਹੈਲੋ
1: ਹੈਲੋ ਦੋਨੇ ਮੈਡਮਾਂ ਨੂੰ ਗੁੱਡ ਈਵਨਿੰਗ ਜੀ।
0: ਗੁੱਡ ਈਵਨਿੰਗ ਜੀ, ਕੀ ਹਾਲ ਚਾਲ ਨੇ?
1: ਲੁਧਿਆਣਾ ਮੁੱਲਾ ਪਰ ਜ਼ਾਖਾ ਮੰਡੀ ਤੋਂ ਰਜੇਸ਼ ਜੀ ਬਿੱਟੂ ਬੋਲ ਰਹੇ ਹਾਂ ਜੀ।
0: ਹਾਂਜੀ ਰਜੇਸ਼ ਜੀ, ਤੇ ਫਿਰ ਤੁਸੀਂ ਜਿਹੜਾ ਗਾਣਾ ਸੁਣਿਆ

0: ਜਿਹੜਾ ਸੀ ਗਾਣਾ ਪਹਿਲਾਂ ਪਲੇ ਕੀਤਾ ਸੀਗਾ, ਉਸ ਗਾਣੇ ਦਾ ਸਿੰਗਰ ਕੌਣ ਹੈ ਤੇ ਉਹ ਕਿਹੜੀ ਮੂਵੀ ਦਾ ਗੀਤ ਹੈ?
1: ਇਹ ਸਿੰਗਰ ਹੈਗੇ ਜੀ ਕਿਸ਼ੋਰ ਕੁਮਾਰ ਸਾਹਿਬ, ਫਿਲਮ ਸੀਗੀ ਅੰਦਾਜ਼, ਰਜੇਸ਼ ਖੰਨਾ, ਹੇਮਾ ਮਾਲਨੀ ਤੇ ਸ਼ਮੀ ਕਪੂਰ ਸਾਹਿਬ ਨੇ ਕੰਮ ਕੀਤਾ ਸੀ।
0: ਬਿਲਕੁਲ ਜੀ ਬਿਲਕੁਲ, ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ ਹੈ ਤੇ ਹੁਣ ਤੁਹਾਡੇ ਲਈ ਤਾੜੀਆਂ ਤਾਂ ਬਣਦੀਆਂ ਹੀ ਨੇ ਫਿਰ।
1: ਵਜਾਓ ਜੋਰ ਦੀ।
0: ਤੇ ਤੁਸੀਂ ਮੂਵੀ ਦੇਖੀ ਆ ਵਾਲੀ ਰਜੇਸ਼ ਜੀ? ਹੈਲੋ ਹੈਲੋ, ਮੈਨੂੰ ਲੱਗਦਾ ਹੈ ਦੋਸਤੋ ਕਿਸੇ ਟੈਕਨੀਕਲ ਇਸ਼ੂ ਕਰਕੇ ਰਜੇਸ਼ ਜੀ ਨਾਲ ਸਾਡੀ ਗੱਲਬਾਤ ਤਾਂ ਕੱਟ ਹੋ ਗਈ ਹੈ, ਪਰ ਕੋਈ ਗੱਲ ਨਹੀਂ, ਅਸੀਂ ਹੋਰ ਵੀ ਸਵਾਲ ਲੈ ਕੇ ਹਜੇ ਹਾਜ਼ਰ ਹਾਂ ਅਤੇ ਤੁਹਾਨੂੰ ਸੁਣਾਉਂਦੇ ਹਾਂ ਸਾਡਾ ਅਗਲਾ ਗੀਤ, ਅਤੇ ਉਸ ਤੋਂ ਬਾਅਦ ਤੁਸੀਂ ਗੈਸ ਕਰਨਾ ਹੈ ਕਿ ਇਹ ਕਿਹੜੀ ਮੂਵੀ ਦਾ ਗੀਤ ਹੈ ਅਤੇ ਸਿੰਗਰ ਕੌਣ ਹੈ ਇਹਦਾ।

ਕੀ ਕਰਨਾ ਤੁਸੀਂ ਕਰਨਾ ਹੈ ਜੀ, ਸਾਨੂੰ ਦੱਸਣਾ ਹੈ ਕਿ ਇਹ ਕਿਹੜਾ ਗਾਣਾ ਹੈ ਅਤੇ ਕਿਸਨੇ ਗਾਇਆ ਹੋਇਆ, ਅਤੇ ਜਲਦੀ ਜਲਦੀ ਸਾਨੂੰ ਕਾਲਸ ਕਰੋ ਤੁਸੀਂ, ਅਤੇ ਬਸ ਫਿਰ ਅਸੀਂ ਤੁਹਾਡੀ ਕਾਲਸ ਦਾ ਇੰਤਜ਼ਾਰ ਕਰਨਾ। ਅਤੇ ਤੁਸੀਂ ਨੰਬਰ ਨੋਟ ਕਰ ਲਓ ਜੀ, 01812321274, ਅਤੇ ਕਾਲਸ ਕਰੋ ਤੁਸੀਂ। ਸਾਡੇ ਸੋਸ਼ਲ ਮੀਡੀਆ ਪੇਜ 'ਤੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ, ਚਾਹੇ ਤੁਸੀਂ ਫੇਸਬੁੱਕ 'ਤੇ ਜਾਓ, ਆਕਾਸ਼ਵਾਣੀ ਜਲੰਧਰ ਦੇ ਨਾਮ ਤੋਂ ਸਾਡਾ ਪੇਜ ਹੈ, ਅਤੇ ਮੈਸੇਜ ਕਰੋ, ਅਸੀਂ ਇੰਤਜ਼ਾਰ ਕਰਦੇ ਹਾਂ। ਤਦ ਤੱਕ ਇੰਜੋਏ ਕਰੋ ਤੁਸੀਂ ਇਹ ਟਰੈਕ।

ਫੇਸਬੁੱਕ ਤੇ ਤਾਂ ਤੁਸੀਂ ਸਾਨੂੰ ਮੈਸੇਜ ਕਰ ਹੀ ਰਹੇ ਹੋ, ਪਰ ਦੋਸਤੋ ਸਾਨੂੰ ਕਾਲ ਕਰਨਾ ਨਾ ਭੁੱਲੋ, ਸਟੂਡੀਓ ਦੇ ਵਿੱਚ 0181 43 144 ਤੇ ਤੁਹਾਡੇ ਜਵਾਬਾਂ ਦਾ ਇੰਤਜ਼ਾਰ ਹੈ ਸਾਨੂੰ, ਤੇ ਤੁਸੀਂ ਸਾਨੂੰ ਮੈਸੇਜਿਸ ਤਾਂ ਸਾਡੇ ਲਿਸਨਰ ਸਾਨੂੰ ਆ ਹੀ ਰਹੇ ਨੇ।

0: ਦੋਸਤੋ ਸੈਗਮੈਂਟ ਚੱਲ ਰਿਹਾ ਸਾਡਾ ਫਿਲਮੀ ਨੰਬਰ 1 ਤੇ ਅਸੀਂ ਇੰਤਜ਼ਾਰ ਕਰ ਰਹੇ ਸੀ ਕਾਲਸ ਦਾ ਔਰ ਅਸੀਂ ਅਨਾਊਂਸ ਕੀਤਾ ਤੁਸੀਂ ਕਾਲ ਕਰ ਲਈ ਸਾਨੂੰ ਤੇ ਹੁਣੇ ਅਸੀਂ ਤੁਹਾਨੂੰ ਇੱਕ ਇੰਸਟਰੂਮੈਂਟਲ ਸੁਣਾਈ ਸੀਗੀ ਤੇ ਇਹਦੇ ਨਾਲ ਹੀ ਸਾਡੇ ਨਾਲ ਇੱਕ ਲਿਸਨਰ ਜੁੜ ਚੁੱਕੇ ਆ ਤੇ ਕਿਉਂ ਨਾ ਗੱਲਬਾਤ ਕਰੀਏ ਉਹਨਾਂ ਨਾਲ। ਹੈਲੋ
1: ਹੈਲੋ ਮੈਡਮ, ਸਵਾਲ ਦਾ ਜਵਾਬ ਹੈ ਜੀ, ਫਿਲਮ ਹੈ ਜੀ ਦਿਲ ਆਪਣਾ ਔਰ ਪ੍ਰੀਤ ਪਰਾਈ।
0: ਕਿਆ ਬਾਤ ਹੈ ਜੀ, ਕਿਆ
1: ਲਤਾ ਮੰਗੇਸ਼ਕਰ ਜੀ ਦੀ,
0: ਕਿਆ ਬਾਤ,
1: ਮੀਨਾ ਕੁਮਾਰੀ ਜੀ ਦੀ
0: ਜੀ, ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ ਹੈ ਜੀ
1: ਜੀ।

ਤੇ ਦੋਸਤੋ ਜਿਹੜਾ ਹੁਣੀ ਹੁਣੀ ਤੁਹਾਨੂੰ ਮੈਂ ਮਿਊਜ਼ਿਕ ਸੁਣਾਇਆ ਹੈ ਇਹ ਮੈਨੂੰ ਲੱਗਦਾ ਨਾ ਇਹਨੂੰ ਗੈਸ ਕਰਨਾ ਬਹੁਤ ਈਜ਼ੀ ਹੈ ਅਤੇ ਕਾਫੀ ਲੋਕ ਇਹਨੂੰ ਗੈਸ ਕਰ ਲੈਣਗੇ ਅਤੇ ਤੁਸੀਂ ਦੱਸਣਾ ਹੈ ਇਹ ਸੌਂਗ ਕਿਹੜਾ ਹੈ ਅਤੇ ਕਿਹੜੀ ਮੂਵੀ ਦਾ ਹੈ ਅਤੇ ਫਟਾਫਟ ਆਪਣੇ ਫੋਨ ਚੱਕ ਲਓ ਅਤੇ ਕਾਲ ਕਰੋ 0181 43174 'ਤੇ ਸਾਨੂੰ ਸਾਡੇ ਫੇਸਬੁੱਕ 'ਤੇ ਪੇਜ 'ਤੇ ਤੁਸੀਂ ਮੈਸੇਂਜਰ 'ਤੇ ਜਾ ਕੇ ਮੈਸੇਜਸ ਵੀ ਕਰ ਸਕਦੇ ਹੋ ਆਪਣੇ ਜਵਾਬ ਅਤੇ ਤੁਹਾਡੇ ਜਵਾਬਾਂ ਦਾ ਰਹੇਗਾ ਇੰਤਜ਼ਾਰ ਉਦੋਂ ਤੱਕ ਤੁਸੀਂ ਇੰਜੋਏ ਕਰੋ ਇੱਕ ਪਿਆਰਾ ਜਿਹਾ ਟਰੈਕ।

0: ਜੀ ਦੋਸਤੋ, ਫਿਲਮੀ ਨੰਬਰ 1 ਸੈਗਮੈਂਟ ਚੱਲ ਰਿਹਾ ਅਤੇ ਸਾਨੂੰ ਬਹੁਤ ਸਾਰੇ ਜਵਾਬ ਹੈ ਜਿਹੜੇ ਸਾਡੇ ਫੇਸਬੁੱਕ 'ਤੇ ਆ ਰਿਹਾ ਹੈ। ਫਿਲਹਾਲ ਸਾਨੂੰ ਦੀਪਕ ਜੀ ਨੇ ਕਿ ਇੱਕ ਜਵਾਬ ਦਿੱਤਾ ਹੈ ਜੀ, ਉਹ ਕਹਿੰਦੇ ਹੈ ਕਿ ਇਹ ਗਾਣਾ ਹੈਗਾ ਜੀ ਆਸ਼ਾ ਭੋਸਲੇ ਦਾ, ਅਤੇ ਬਿਲਕੁਲ ਫਿਲਮ ਦਾ ਨਾਮ ਹੈ ਜੀ ਹਰੇ ਰਾਮ ਹਰੇ ਕ੍ਰਿਸ਼ਨਾ। ਬਿਲਕੁਲ ਸਹੀ ਜਵਾਬ ਹੈ ਅਤੇ ਬੜਾ ਅੱਛਾ ਲੱਗਦਾ ਕਿ ਜੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਸਹੀ ਦਿੰਦੇ ਹੋ। ਤਾਂ ਇੱਕ ਹੋਰ ਸਾਨੂੰ ਅੱਗੇ ਜਵਾਬ ਆਇਆ ਜੀ ਸੀਮਾ ਮਿੱਤਲ ਜੀ ਦਾ, ਅਤੇ ਉਹਨਾਂ ਨੇ ਵੀ ਬਿਲਕੁਲ ਸਹੀ ਜਵਾਬ ਦਿੱਤਾ ਹੈ ਕਿ ਆਸ਼ਾ ਭੋਸਲੇ ਦਾ ਇਹ ਗਾਣਾ ਹੈ। ਅਤੇ ਤੁਸੀਂ ਇੱਦਾਂ ਹੀ ਸਾਡੇ ਨਾਲ ਜੁੜੇ ਰਹੋ ਅਤੇ ਇੱਦਾਂ ਹੀ ਸਾਨੂੰ ਮੈਸੇਜਿਸ ਕਾਲਸ ਕਰਦੇ ਰਹੋ।
1: ਅਤੇ ਦੋਸਤੋ, ਹੁਣ ਵੇਲਾ ਹੋ ਗਿਆ ਸਾਡੇ ਅੱਜ ਦੇ ਅਗਲੇ ਸਵਾਲ ਦਾ, ਜੋ ਕਿ ਪਹਿਲਾਂ ਮੈਂ ਤੁਹਾਨੂੰ ਸੁਣਾਊਂਗੀ ਇੱਕ ਮਿਊਜ਼ਿਕ ਅਤੇ ਇੱਕ ਸੌਂਗ, ਅਤੇ ਤੁਸੀਂ ਗੈਸ ਕਰਨਾ ਉਹ ਕਿਹੜੀ ਮੂਵੀ ਅਤੇ ਕਿਹੜਾ ਸਿੰਗਰ ਹੈ ਉਹ।

0: FM 102.7 MHz ਆਕਾਸ਼ਵਾਣੀ ਜਲੰਧਰ ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਯੁਵਾਣੀ ਤੇ ਸੈਗਮੈਂਟ ਚੱਲ ਰਿਹਾ ਦੋਸਤੋ ਫਿਲਮੀ ਨੰਬਰ 1 ਤੇ ਮੈਂ ਹਾਂ ਤੁਹਾਡੀ ਦੋਸਤ ਆਰਜੇ ਨੇਹਾ
1: ਤੇ ਮੈਂ ਹਾਂ ਆਰਜੇ ਦੀਕਸ਼ਾ
0: ਤੇ ਦੋਸਤੋ ਗੱਲ ਮੈਂ ਸਿਰਫ ਇੰਨੀ ਕਹਿਣਾ ਚਾਹੂੰਗੀ ਕੁਝ ਗਾਣੇ ਹੈੱਡਫੋਨਸ ਵਿੱਚ ਨਹੀਂ ਸਿੱਧੇ ਦਿਲ ਵਿੱਚ ਵੱਜਦੇ ਨੇ ਤੇ ਇਦਾਂ ਹੀ ਹੁਣੇ ਹੁਣੇ ਜਿਹੜਾ ਅਸੀਂ ਤੁਹਾਨੂੰ ਸਵਾਲ ਦਿੱਤਾ ਸੀਗਾ ਇੱਕ ਗੀਤ ਸੁਣਾ ਕੇ ਤੇ ਸਾਡੇ ਅਗਲੇ ਲਿਸਨਰ ਸਾਡੇ ਨਾਲ ਫੋਨ ਕਾਲ ਤੇ ਜੁੜ ਗਏ ਨੇ ਕਰਦੇ ਉਹਨਾਂ ਦੇ ਨਾਲ ਗੱਲਬਾਤ ਹੈਲੋ
2: ਹੈਲੋ ਦੋਵੇਂ ਮੈਡਮ ਨਮਸਕਾਰ ਜੀ
0: ਨਮਸਕਾਰ ਜੀ ਕੌਣ ਗੱਲ ਕਰ ਰਹੇ ਨੇ
2: ਸਰਾ ਜੀ ਲਿਖੇ ਜੋ ਖਤ ਤੁਝੇ ਤੇਰੀ ਯਾਦ ਮੇ ਫਿਲਮ ਕੰਨਿਆਦਾਨ ਸਿੰਗਰ ਮੁਹੰਮਦ ਰਫੀ ਸਾਹਿਬ
0: ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਜਵਾਬ ਤੇ ਸਹੀ ਜਵਾਬ ਲਈ ਤਾਲੀਆਂ ਤਾਂ ਵੱਜਦੀਆਂ ਨੇ ਦੋਸਤੋ
2: ਹਾਂਜੀ
0: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਤੇ ਇੱਦਾਂ ਹੀ ਸਹੀ ਜਵਾਬਾਂ ਨਾਲ ਸਾਡੇ ਪ੍ਰੋਗਰਾਮ ਵਿੱਚ ਸਾਡੇ ਨਾਲ ਇੱਦਾਂ ਹੀ ਜੁੜਦੇ ਰਹੋ ਤੇ ਸਾਡਾ ਪ੍ਰੋਗਰਾਮ ਸੁਣਦੇ ਰਹੋ ਤੇ ਦੋਸਤੋ ਸਾਡੇ ਲਿਸਨਰਸ ਕਾਫੀ ਐਨਰਜੀ ਦੇ ਨਾਲ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਤੇ ਸਾਡਾ ਸਾਨੂੰ ਜਵਾਬ ਬਿਲਕੁਲ ਸਹੀ ਸਹੀ ਆ ਰਹੇ ਨੇ ਇਸ ਵਾਰ ਕਿਉਂ ਦੀਕਸ਼ਾ
1: ਜੀ ਬਿਲਕੁਲ ਤੇ ਇਸੇ ਦੇ ਨਾਲ ਅਸੀਂ ਅਗਲਾ ਸਵਾਲ ਲੈ ਕੇ ਆ ਗਏ ਹਾਂ ਜੀ ਬਸ ਤੁਸੀਂ ਹੁਣ ਇੱਕ ਫੇਰ ਇੰਸਟਰੂਮੈਂਟ ਸੁਣਨਾ ਹੈ ਤੇ ਸਾਨੂੰ ਗੈਸ ਕਰਨਾ ਹੈ ਕਿ ਇਹ ਕਿਹਦੀ ਇੰਸਟਰੂਮੈਂਟ ਹੈ ਬਸ ਤੁਸੀਂ ਦੱਸਣਾ ਹੈ ਜੀ ਇਹ ਕਿਸ ਸਿੰਗਰ ਨੇ ਗਾਇਆ ਤੇ ਕਿਸ ਮੂਵੀ ਦਾ
0: ਤੇ ਕਾਫੀ ਇੰਟਰਸਟਿੰਗ ਜਿਹਾ ਮਿਊਜ਼ਿਕ ਹੈ ਦੋਸਤੋ ਬਹੁਤ ਧਿਆਨ ਨਾਲ ਸੁਣੀਓ
1: ਮੈਨੂੰ ਪੱਕਾ ਯਕੀਨ ਹੈ ਗੈਸ ਕਰ ਲੈਣਗੇ

ਤੇ ਦੋਸਤੋ ਮਿਊਜ਼ਿਕ ਤਾਂ ਤੁਸੀਂ ਸੁਣ ਲਿਆ, ਹੁਣ ਬਸ ਤੁਸੀਂ ਇਹ ਦੱਸਣਾ ਹੈ ਕਿ ਇਹ ਗਾਣਾ ਕਿਹੜਾ ਹੈ ਅਤੇ ਕਿਹੜੀ ਮੂਵੀ ਦਾ ਗਾਣਾ ਹੈ। ਅਤੇ ਸਾਨੂੰ ਤਾਂ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ ਤੁਹਾਡੇ ਜਵਾਬਾਂ ਦਾ। ਤੁਸੀਂ ਕੁਛ ਨਹੀਂ ਕਰਨਾ, ਬਸ ਡਾਇਲ ਕਰਨਾ ਹੈ 01181 4142 'ਤੇ ਸਾਨੂੰ ਜਵਾਬ ਦੇਣਾ ਹੈ ਸਹੀ ਸਹੀ। ਅਤੇ ਤੁਸੀਂ ਸਾਨੂੰ ਸਾਡੇ ਫੇਸਬੁੱਕ 'ਤੇ ਪੇਜ 'ਤੇ ਮੈਸੇਜਿਸ ਵੀ ਕਰ ਸਕਦੇ ਹੋ, ਅਤੇ ਸਾਨੂੰ ਹੈ ਤੁਹਾਡੇ ਜਵਾਬਾਂ ਦਾ ਇੰਤਜ਼ਾਰ। ਉਦੋਂ ਤੱਕ ਤੁਸੀਂ ਇੰਜੋਏ ਕਰੋ ਇੱਕ ਪਿਆਰਾ ਜਿਹਾ ਟਰੈਕ।

0: ਤੇ ਦੋਸਤੋ ਬਿਲਕੁਲ ਐਨ ਮੌਕੇ ਤੇ ਸਾਡੇ ਅਗਲੇ ਲਿਸਨਰ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹਾਂ ਕੀ ਜਵਾਬ ਦਿੰਦੇ ਨੇ ਸਾਡੇ ਸਵਾਲ ਦਾ। ਹੈਲੋ
1: ਮੈਡਮ, ਨਮਸਕਾਰ ਜੀ, ਪੁਰਾਣੀ ਮੰਡੀ ਮੁੱਲਾਪੁਰ ਤੋਂ ਬਿੱਟੂ ਜਾਨ ਬੋਲ ਰਿਹਾ ਜੀ।
0: ਨਮਸਕਾਰ ਜੀ, ਤੇ
1: ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ, ਮਜ਼ਾ ਆ ਗਿਆ
0: ਵਧੀਆ ਜੀ, ਤੁਹਾਨੂੰ ਵਧੀਆ ਲੱਗ ਰਿਹਾ ਪ੍ਰੋਗਰਾਮ, ਸਾਨੂੰ ਖੁਸ਼ੀ ਹੋ ਰਹੀ ਹੈ। ਤੇ ਜਵਾਬ ਲੈ ਕੇ ਆਏ ਹੋ ਸਾਡਾ?
1: ਹਾਂਜੀ, ਫਿਲਮ ਹੈ ਜੀ ਹਾਵੜਾ ਬ੍ਰਿਜ, ਸਿੰਗਰ ਸੀਗੇ ਗੀਤਾ ਦਾ, ਤੇ ਐਲਨ ਜੀ ਦਾ ਫਿਲਮ ਆਇਆ ਸੀ।
0: ਵਾਹ ਜੀ ਵਾਹ, ਤੁਸੀਂ ਤਾਂ ਬਿਲਕੁਲ ਸਹੀ ਜਵਾਬ ਦਿੱਤਾ, ਤੁਹਾਡੇ ਲਈ ਤਾਲੀਆਂ ਤਾਂ ਜ਼ਰੂਰ ਬਣਦੀਆਂ ਜੀ। ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ, ਤੇ ਇਹਦੇ ਨਾਲ ਇੱਦਾਂ ਹੀ ਸਾਡੇ ਨਾਲ ਬਣੇ ਰਹੋ ਤੇ ਪ੍ਰੋਗਰਾਮ ਇੰਜੋਏ ਕਰਦੇ ਰਹੋ। ਤੇ ਦੋਸਤੋ, ਪੁਰਾਣੇ ਗਾਣੇ ਸਾਨੂੰ ਇਹ ਅਹਿਸਾਸ ਦਿਵਾਉਂਦੇ ਨੇ ਕਿ ਮਿਊਜ਼ਿਕ ਸਿਰਫ ਐਂਟਰਟੇਨਮੈਂਟ ਨਹੀਂ, ਸਗੋਂ ਯਾਦ ਤੇ ਜਜ਼ਬਾਤ ਦਾ ਇੱਕ ਖੂਬਸੂਰਤ ਹਿੱਸਾ ਹੁੰਦਾ ਹੈ। ਉਮੀਦ ਹੈ ਅੱਜ ਦਾ ਇਹ ਓਲਡ ਇਜ਼ ਗੋਲਡ ਬਾਲੀਵੁੱਡ ਸਪੈਸ਼ਲ ਤੁਹਾਨੂੰ ਪਸੰਦ ਆਇਆ ਹੋਵੇਗਾ, ਤੇ ਅਸੀਂ ਤੁਹਾਡੇ ਕੁਝ ਪਲਾਂ ਲਈ ਆਪਣੀਆਂ ਸੋਹਣੀਆਂ ਯਾਦਾਂ ਵੀ ਖੋ ਗਏ ਹੋਵੋਗੇ। ਬਿਲਕੁਲ, ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੁਹਾਡੇ ਸਾਰੇ ਨਾਲ ਗੱਲਬਾਤ ਕਰਕੇ, ਔਰ ਤੁਸੀਂ ਸਾਰੇ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਸਾਡੇ ਜਵਾਬਾਂ ਦਾ ਜਿਹੜਾ ਸਵਾਲਾਂ ਦਾ ਸਹੀ ਜਵਾਬ ਦਿੱਤਾ ਹੈ ਜੀ। ਅਤੇ ਬਸ ਇੱਦਾਂ ਹੀ ਬਣੇ ਰਹੋ ਅਤੇ ਰੋਜ਼ ਸੁਣਦੇ ਰਹੋ ਪ੍ਰੋਗਰਾਮ ਯੁਵਾਣੀ 5 ਤੋਂ 6 ਵਜੇ ਤੱਕ। ਪਰ ਫਿਲਹਾਲ ਸਾਨੂੰ ਇਜਾਜ਼ਤ ਦਿਓ ਜੀ, ਮੈਨੂੰ ਆਰ ਜੇ ਦੀਕਸ਼ਾ ਨੂੰ, ਅਤੇ ਮੈਂ ਪਰ ਦੀਕਸ਼ਾ ਸਾਡੇ ਕੋਲ ਹਲੇ 2 ਮਿੰਟ ਹੋਰ ਹੈਗੇ ਨੇ, ਇੱਕ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ ਹਲੇ ਵੀ ਲਿਆ ਜਾ ਸਕਦਾ ਹੈ। ਅਸੀਂ ਮੰਨਿਆ ਕਿ ਆਰ ਜੇ ਬਿਪਿਨ ਜੀ ਸਟੂਡੀਓ ਵਿੱਚ ਮੌਜੂਦ ਨੇ ਤੇ ਆ ਗਏ ਨੇ ਸਾਡੇ ਤੋਂ ਸਾਡੀਆਂ ਗੱਦੀਆਂ ਵਾਪਸ ਲੈਣ, ਬਟ ਫਿਰ ਵੀ ਛੋਟਾ ਜਿਹਾ ਮਿਊਜ਼ਿਕ ਤਾਂ ਸੁਣਨਾ ਬਣਦਾ ਹੀ ਹੈ।
2: ਤੁਸੀਂ ਕਹਿੰਦੇ ਹੋ ਤਾਂ ਫਿਰ ਸੁਣਾ ਦਿੰਦੇ ਆ ਜੀ।

0: ਤੇ ਦੋਸਤੋ ਉਹ ਕੌਣ ਹੈ ਤੁਸੀਂ ਪੁੱਛ ਰਹੇ ਹੋ, ਉਹ ਆਰ ਜੇ ਬਿਪਿਨ ਜੀ ਨੇ ਜੋ ਕਿ ਸਟੂਡੀਓ ਵਿੱਚ ਆ ਗਏ ਨੇ ਤੇ ਸਾਨੂੰ ਕਹਿ ਰਹੇ ਨੇ ਬਸ ਹੁਣ ਹੋ ਗਿਆ ਤੁਸੀਂ ਜਾਓ। ਗੱਲਾਂ ਬਾਤਾਂ ਤਾਂ ਅਸੀਂ ਹਜੇ ਹੋਰ ਵੀ ਬਹੁਤ ਕਰਨੀਆਂ ਸੀਗੀਆਂ, ਪਰ ਕੀ ਕਰੀਏ, ਘੜੀ ਦੀਆਂ ਸੂਈਆਂ ਸਾਨੂੰ ਕਹਿ ਰਹੀਆਂ ਨੇ ਕਿ ਤੁਸੀਂ ਹੁਣ ਜਾਓ, ਤੁਹਾਡੇ 1 ਘੰਟੇ ਪੂਰੇ ਹੋ ਗਏ ਅਤੇ ਪ੍ਰੋਗਰਾਮ ਖਤਮ ਕਰੋ। ਅਤੇ ਬਿਪਿਨ ਜੀ ਹੁਣ ਸਟੂਡੀਓ ਵਿੱਚ ਆ ਕੇ ਸਾਨੂੰ ਇਹੀ ਕਹਿ ਰਹੇ ਨੇ ਕਿ ਤੁਸੀਂ ਕਦੋਂ ਜਾਓਗੇ ਇੱਥੋਂ। ਅਤੇ ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਉਹਨੂੰ ਬਹੁਤ ਇੰਜੋਏ ਕੀਤਾ ਹੋਵੇਗਾ। ਅਤੇ ਦੋਸਤੋ ਹੁਣ ਮੈਨੂੰ ਆਰ ਜੇ ਨੇਹਾ ਨੂੰ,
1: ਮੈਨੂੰ ਆਰ ਜੇ ਦੀਕਸ਼ਾ ਨੂੰ
0: ਦਿਓ ਇਜਾਜ਼ਤ। ਨਮਸਕਾਰ।

0: ਹੁਣੇ ਯੁਵਾ ਦੋਸਤ ਆਪਣਾ ਪ੍ਰੋਗਰਾਮ ਯੁਵਾਣੀ ਸੁਣ ਰਹੇ ਸੀ ਆਰ ਜੇ ਦੀਕਸ਼ਾ ਅਤੇ ਆਰ ਜੇ ਨੇਹਾ ਦੀਆਂ ਆਵਾਜ਼ਾਂ ਦੇ ਵਿੱਚ ਐਫ ਬੈਂਡ 102.7 ਮੈਗਾਹਰਟਜ਼ 'ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਸ਼ਾਮ ਦੇ 6 ਵੱਜ ਚੁੱਕੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ।
1: हसीना जब रूठ जाती है तो
2: गाँव वालों बसंती को समझाओ, आजकल वो मेरी नहीं सुनती, सारा दिन एफएम रेनबो सुनती रहती है। ऑल डे लिसनिंग एंड लिसनिंग एंड लिसनिंग। गाँव वालों अब मैं जा रहा हूँ एफएम रेनबो लाने। कसम सुनते रहिए 102.7 FM।

ਪਿਆਰ ਭਰੀ ਸਤਿ ਸ਼੍ਰੀ ਅਕਾਲ ਜਲੰਧਰ ਵਾਸੀ, ਉਹ ਸ਼ਾਮ ਦੇ 6 ਵੱਜ ਚੁੱਕੇ ਨੇ ਅਤੇ ਸੂਰਜ ਹੌਲੀ ਹੌਲੀ ਆਪਣੀ ਡਿਊਟੀ ਖਤਮ ਕਰਕੇ ਘਰ ਜਾ ਰਿਹਾ, ਪਰ ਸਾਡੀ ਡਿਊਟੀ ਹੁਣੇ ਸ਼ੁਰੂ ਹੋਈ ਹੈ ਤੁਹਾਡੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣ ਦੀ। ਮੈਂ ਤੁਹਾਡਾ ਆਪਣਾ ਆਰਜੀ ਵਿਪਨ ਸੁਮਨ ਅਤੇ ਤੁਸੀਂ ਸੁਣ ਰਹੇ ਹੋ 102.7 FM ਰੇਨਬੋ 'ਤੇ ਤੁਹਾਡਾ ਆਪਣਾ ਮੁਹੱਬਤ ਭਰਿਆ ਪ੍ਰੋਗਰਾਮ ਲਵ ਯੂ ਜ਼ਿੰਦਗੀ। ਸੋ ਦੋਸਤੋ, ਅੱਜ ਦਾ ਦਿਨ ਸੋਮਵਾਰ ਦਾ ਦਿਨ ਔਰ ਵੀਕਐਂਡ ਦੀ ਸ਼ੁਰੂਆਤ ਇਸ ਦਿਨ ਤੋਂ ਹੁੰਦੀ ਹੈ। ਸੋ ਆਉਣ ਵਾਲੇ 1 ਘੰਟੇ ਦੇ ਸਫ਼ਰ ਦੇ ਦੌਰਾਨ ਵੀਕਐਂਡ ਦੌਰਾਨ ਕਿਤੇ ਤੁਹਾਨੂੰ ਹਲਕੀ ਫੁਲਕੀ ਵੀ ਅਗਰ ਮਨ ਦੇ ਵਿੱਚ ਅਜਿਹੇ ਖਿਆਲਾਤ ਦਸਤਕ ਦਿੰਦੇ ਨੇ ਕਿ ਯਾਰ ਬਸ ਹੁਣ ਥੱਕ ਚੁੱਕਾ ਜ਼ਿੰਦਗੀ ਦੀਆਂ ਸਾਰੇ ਪਰੇਸ਼ਾਨੀਆਂ ਦੇ ਬੋਝ ਹੇਠ ਆ ਕੇ, ਤਾਂ ਉਸ ਤੋਂ ਨਿਜਾਤ ਦਿਵਾਉਣ ਦੇ ਲਈ ਹੀ ਅਸੀਂ ਇਸ ਪ੍ਰੋਗਰਾਮ ਨੂੰ ਖਾਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ। ਸੋ ਦੋਸਤੋ, ਤੁਹਾਨੂੰ ਪਤਾ ਮੋਟੀਵੇਸ਼ਨਲ ਸਟੋਰੀਜ਼ ਮੈਂ ਹਰ ਵਾਰ ਤੁਹਾਡੇ ਵਾਸਤੇ ਸਾਂਝੀਆਂ ਕਰਦਾ ਜੀ। ਬਸ ਉਹਨਾਂ ਦੀ ਸ਼ੁਰੂਆਤ ਕਰਾਂਗੇ ਠੀਕ ਕਨਵਰ ਗਰੇਵਾਲ ਦੇ ਗਾਏ ਹੋਏ ਇਸ ਗੀਤ ਤੋਂ ਬਾਅਦ।

0: FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਲਵ ਯੂ ਜ਼ਿੰਦਗੀ। ਮੋਟੀਵੇਸ਼ਨ ਕਹਾਣੀਆਂ ਦਾ ਜੋ ਸਫ਼ਰ ਹੈ ਜੀ, ਸੋ ਉਸਨੂੰ ਅਸੀਂ ਥੋੜ੍ਹਾ ਜਿਹਾ ਵਿਰਾਮ ਦਿੰਦੇ ਹਾਂ ਕਿਉਂਕਿ ਸਾਡੇ ਇਸੇ ਹੀ ਫ੍ਰੀਕੁਐਂਸੀ ਦੇ ਉੱਪਰ, ਯਾਨੀ ਕਿ ਹੁਣ ਤੋਂ ਠੀਕ 6:20 'ਤੇ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਜੀ ਪ੍ਰਦੇਸ਼ਿਕ ਖ਼ਬਰਾਂ, ਔਰ 6:30 'ਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ।
1: 20 ਮਿੰਟ ਹੋ ਰਹੇ ਨੇ, ਲਓ ਹੁਣ ਸੁਣੋ ਪ੍ਰਾਦੇਸ਼ਿਕ ਖ਼ਬਰਾਂ।
2: ਮੂਰਖਾ
3: ਸੁਧਰ ਜਾ।
4: ਪੇਮੈਂਟਸ ਲਈ ਕੋਈ ਓਪਨ ਵਾਈਫਾਈ ਨਹੀਂ,
2: ਮਤਲਬ ਧੋਖਾ ਧੜੀ ਨੂੰ ਬਾਏ ਬਾਏ।
4: RBI ਕਹਿੰਦਾ ਹੈ
3: ਕਰੋ ਸਹੀ ਸ਼ੁਰੂਆਤ, ਬਣੋ ਵਿੱਤੀ ਤੌਰ ਤੇ ਸਮਾਰਟ।
5: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖ਼ਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਸਰਕਾਰ ਨੇ ਕਿਹਾ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਕੋਈ ਕਮੀ ਨਹੀਂ ਹੈ ਅਤੇ ਦੇਸ਼ ਕੋਲ 60 ਦਿਨਾਂ ਦਾ ਕੱਚਾ ਤੇਲ ਅਤੇ ਕੁਦਰਤੀ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ 105 ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ, ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਪਾਸ ਫੀਸਦ 94.52% ਰਹੀ। ਕੁੜੀਆਂ ਨੇ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਤੇ ਜੈਤੋ ਦੀ ਹਰਲੀਨ ਸ਼ਰਮਾ ਰਹੀ ਅੱਵਲ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਹੰਦਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਧਰਮਸ਼ਾਲਾ 'ਚ ਸ਼ਾਮੀ 7:30 ਦਿੱਲੀ ਕੈਪੀਟਲਸ ਨਾਲ ਹੋਵੇਗਾ। ਹੁਣ ਖ਼ਬਰਾਂ ਵਿਸਥਾਰ ਨਾਲ। ਸਰਕਾਰ ਨੇ ਕਿਹਾ ਕਿ ਕਿਸੇ ਵੀ ਪੈਟਰੋਲੀਅਮ ਉਤਪਾਦ ਵਿੱਚ ਕੋਈ ਕਮੀ ਨਹੀਂ ਹੈ ਅਤੇ ਦੇਸ਼ ਕੋਲ 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਦਾ ਕੁਦਰਤੀ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ ਹੈ। ਇਹ ਜਾਣਕਾਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ 'ਚ ਪੱਛਮੀ ਏਸ਼ੀਆ ਬਾਰੇ ਮੰਤਰੀਆਂ ਦੇ ਗੈਰ ਰਸਮੀ ਸਮੂਹ ਦੀ 5ਵੀਂ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੀਟਿੰਗ ਵਿੱਚ ਸੰਘਰਸ਼ ਦੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ ਗਈ ਅਤੇ ਲੋਕਾਂ ਉੱਤੇ ਇਸ ਦੇ ਘੱਟੋ ਘੱਟ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਦੇਸ਼ ਦੀ ਤਿਆਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਭਾਰਤ ਉਹਨਾਂ ਕੁਝ ਮੁਲਕਾਂ ਵਿੱਚੋਂ ਇੱਕ ਹੈ ਜਿੱਥੇ ਟਕਰਾਅ ਸ਼ੁਰੂ ਹੋਣ ਤੋਂ 70 ਦਿਨਾਂ ਤੋਂ ਵੱਧ ਸਮੇਂ ਬਾਅਦ ਵੀ ਆਲਮੀ ਅਸਥਿਰਤਾ ਦੇ ਇਸ ਸਮੇਂ 'ਚ ਪੈਟਰੋਲੀਅਮ ਦੀਆਂ ਕੀਮਤਾਂ ਸਥਿਰ ਰਹੀਆਂ ਨੇ। ਮੰਤਰੀਆਂ ਨੂੰ ਦੱਸਿਆ ਗਿਆ ਕਿ ਲੋਕਾਂ ਲਈ ਜ਼ਰੂਰੀ ਵਸਤਾਂ ਦੇ ਢੁਕਵੇਂ ਭੰਡਾਰ ਅਤੇ ਮੌਜੂਦਾ ਭੰਡਾਰ ਸੰਕਟ ਜਾਰੀ ਰਹਿਣ ਦੀ ਸਥਿਤੀ 'ਚ ਲੰਮੇ ਸਮੇਂ ਦੀ ਸਮਰੱਥਾ ਬਣਾਉਣ ਲਈ ਨੇ। ਸਰਕਾਰ ਨੇ ਕਿਹਾ ਕਿ ਸਪਲਾਈ ਪ੍ਰਬੰਧਨ ਸਹੀ ਹੈ ਅਤੇ ਲੋਕਾਂ ਨੂੰ ਘਬਰਾਉਣ ਜਾਂ ਈਂਧਨ ਜਾਂ ਹੋਰ ਉਤਪਾਦਾਂ ਦੀ ਜ਼ਿਆਦਾ ਖਰੀਦਦਾਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ ਸੂਬੇ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਜਿਨ੍ਹਾਂ 8 ਨਗਰ ਨਿਗਮਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਵਿੱਚ ਬਠਿੰਡਾ, ਮੋਗਾ, ਪਠਾਨਕੋਟ, ਬਟਾਲਾ, ਮੋਹਾਲੀ, ਅਬੋਹਰ, ਬਰਨਾਲਾ ਅਤੇ ਕਪੂਰਥਲਾ ਸ਼ਾਮਲ ਨੇ। ਰਜਿਸਟਰਡ ਵੋਟਰਾਂ ਦੀ ਕੁੱਲ ਗਿਣਤੀ 36,72,932 ਹੈ, ਜਿਨ੍ਹਾਂ ਵਿੱਚ 18,98,000 ਤੋਂ ਵੱਧ ਮਰਦ ਅਤੇ 17,73,000 ਔਰਤਾਂ ਅਤੇ 226 ਹੋਰ ਵੋਟਰ ਨੇ। ਵੋਟਰਾਂ ਨੂੰ ਆਪਣੀ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰਨ ਲਈ ਜ਼ਿਲ੍ਹਿਆਂ ਵਿੱਚ 3,977 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰ 'ਚ ਜਿੱਥੇ ਚੋਣਾਂ ਹੋਣ ਜਾ ਰਹੀਆਂ ਨੇ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ। ਇਹ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ। ਚੋਣਾਂ ਲੜ ਰਹੇ ਉਮੀਦਵਾਰਾਂ ਲਈ ਨਾਮਜ਼ਦਗੀ ਪ੍ਰਕਿਰਿਆ 13 ਮਈ ਤੋਂ ਸ਼ੁਰੂ ਹੋਵੇਗੀ ਅਤੇ 16 ਮਈ ਤੱਕ ਜਾਰੀ ਰਹੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਵੇਗੀ, ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਨਿਰਧਾਰਤ ਕੀਤੀ ਗਈ ਹੈ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ। ਇਸ ਸਾਲ 2025

ਦੋਸਤੋ, ਇੱਕ ਵਾਰ ਇੱਕ ਅਮੀਰ ਇਨਸਾਨ ਇੱਕ ਸੰਤ ਕੋਲ ਗਿਆ ਅਤੇ ਉਹਨਾਂ ਨੂੰ ਜਾ ਕੇ ਕਹਿਣ ਲੱਗਾ ਕਿ ਮੈਂ ਬਹੁਤ ਪਰੇਸ਼ਾਨ ਹਾਂ, ਮੇਰੇ ਕੋਲ ਸਭ ਕੁਝ ਹੈ ਪਰ ਸ਼ਾਂਤੀ ਨਹੀਂ ਹੈ। ਤਾਂ ਸੰਤ ਉਸਨੂੰ ਖਿੜਕੀ ਕੋਲ ਲੈ ਗਏ ਅਤੇ ਪੁੱਛਿਆ, ਬਾਹਰ ਕੀ ਦਿਖ ਰਿਹਾ? ਅਮੀਰ ਬੰਦਾ ਬੋਲਿਆ ਕਿ ਲੋਕ ਦਿਖ ਰਹੇ ਨੇ ਅਤੇ ਬੱਚੇ ਖੇਡਦੇ ਹੋਏ ਮੈਨੂੰ ਦਿਖਾਈ ਦੇ ਰਹੇ ਨੇ। ਤਾਂ ਫਿਰ ਸੰਤ ਨੇ ਉਸਨੂੰ ਸ਼ੀਸ਼ੇ ਕੋਲ ਲਿਜਾਇਆ ਅਤੇ ਫਿਰ ਪੁੱਛਿਆ ਕਿ ਹੁਣ ਕੀ ਦਿਖ ਰਿਹਾ? ਅਮੀਰ ਬੰਦਾ ਬੋਲਿਆ ਕਿ ਹੁਣ ਸਿਰਫ ਮੈਨੂੰ ਆਪਣਾ ਆਪ ਦਿਖਾਈ ਦੇ ਰਿਹਾ। ਤਾਂ ਉਹ ਸੰਤ ਮੁਸਕਰਾ ਕੇ ਬੋਲੇ ਕਿ ਖਿੜਕੀ ਵੀ ਕੱਚ ਦੀ ਹੈ ਅਤੇ ਸ਼ੀਸ਼ਾ ਵੀ ਕੱਚ ਦਾ, ਫਰਕ ਸਿਰਫ ਇੰਨਾ ਕਿ ਸ਼ੀਸ਼ੇ ਦੇ ਪਿੱਛੇ ਚਾਂਦੀ ਯਾਨੀ ਕਿ ਪੈਸੇ ਦੀ ਪਰਤ ਚੜ੍ਹੀ ਹੋਈ ਹੈ। ਜਦੋਂ ਕੱਚ 'ਤੇ ਚਾਂਦੀ ਲੱਗ ਜਾਂਦੀ ਹੈ ਤਾਂ ਇਨਸਾਨ ਨੂੰ ਦੂਜਿਆਂ ਦੀ ਥਾਂ ਸਿਰਫ ਆਪਣਾ ਆਪ ਹੀ ਦਿਖਾਈ ਦੇਣ ਲੱਗ ਜਾਂਦਾ ਹੈ। ਦੋਸਤੋ, ਜੇ ਜ਼ਿੰਦਗੀ ਵਿੱਚ ਖੁਸ਼ੀ ਚਾਹੀਦੀ ਹੈ ਤਾਂ ਖਿੜਕੀ ਬਣੋ, ਸ਼ੀਸ਼ਾ ਨਹੀਂ। ਦੂਜਿਆਂ ਦੇ ਦੁੱਖ ਸੁੱਖ ਦੇਖਣਾ ਸ਼ੁਰੂ ਕਰੀਏ, ਆਪਣੀ ਪਰੇਸ਼ਾਨੀ ਸਾਨੂੰ ਆਪਣੇ ਆਪ ਹੀ ਛੋਟੀ ਲੱਗਣ ਲੱਗ ਜਾਏਗੀ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਜੀ, ਔਰ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ। ਮੈਂ ਕਿਹਾ ਜੀ, ਜਲੰਧਰ ਵਾਲਿਆਂ ਲਈ ਖੁਸ਼ੀ ਦੀ ਖਬਰ ਪਹੁੰਚ ਚੁੱਕੀ ਹੈ ਮੇਰੇ ਤੋਂ ਬਾਅਦ, ਯਾਨੀ ਕਿ ਠੀਕ ਸ਼ਾਮ ਦੇ 7 ਵਜੇ ਸਾਡੇ ਅਗਲੇ RJ ਸਾਹਿਬ ਸਟੂਡੀਓ ਦੇ ਵਿੱਚ ਵਿਰਾਜਮਾਨ ਹੋ ਚੁੱਕੇ ਨੇ ਜੀ। ਮੈਂ ਕਿਹਾ ਜਦੋਂ ਸਟੂਡੀਓ ਦੇ ਦਰਵਾਜ਼ਾ ਖੋਲਿਆ ਨਾ, ਹਲਕਾ ਜਿਹਾ ਚਿਹਰੇ 'ਤੇ ਜੋ ਮੁਸਕਰਾਹਟ ਸੀ ਨਾ, ਮੈਂ ਕਿਹਾ ਖੁਸ਼ਖਬਰੀ ਨਾਲੋਂ ਨਾਲ ਹੀ ਫਿਰ ਸਾਂਝੀ ਕਰ ਦਈਏ। ਸੋ ਦੋਸਤੋ, ਸਮਾਂ ਰੇਨਬੋ ਦੀ ਘੜੀ ਦੇ ਮੁਤਾਬਕ ਇਸ ਵੇਲੇ 6:41 ਹੈ, ਔਰ ਇਹ ਸਮਾਂ ਹੁੰਦਾ ਜੀ ਜਦੋਂ ਜ਼ਿਆਦਾਤਰ ਜਿਹੜੇ ਲੋਕ ਨੇ ਆਪਣੇ ਕੰਮਾਂ ਕਾਜਾਂ ਤੋਂ ਘਰ ਨੂੰ ਜਾਂਦੇ ਨੇ, ਅਤੇ ਕਈ ਵਾਰ ਨਕੋਦਰ ਚੌਂਕ ਜਾਂ ਇਸ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਟ੍ਰੈਫਿਕ ਹੋ ਜਾਂਦਾ। ਮੈਂ ਵੀ ਫਿਰ ਇਹੋ ਜਿਹੇ ਟ੍ਰੈਫਿਕ 'ਚ ਫਸ ਗਿਆ, ਅਤੇ ਟ੍ਰੈਫਿਕ 'ਚ ਫਸੇ ਮੈਂ ਕਿਹਾ ਚਲੋ ਨਾਲ ਦੇ ਦੋਸਤ ਨਾਲ ਗੱਲ ਕਰ ਲਈ ਜਾਵੇ। ਤਾਂ ਮੈਂ ਨਾਲ ਜਿਹੜਾ ਮੇਰੇ ਗੱਡੀ ਦੇ ਵਿੱਚ ਬੰਦਾ ਸੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਅ ਜੀ ਵੀਕਐਂਡ 'ਤੇ ਇਸ ਵਾਰ ਕਿੱਥੇ ਜਾਓਗੇ? ਕਹਿੰਦਾ RJ ਸਾਹਿਬ ਪਲਾਨ ਤਾਂ ਕਹਿੰਦਾ ਸ਼ਿਮਲੇ ਦਾ ਏ, ਪਰ ਕਹਿੰਦਾ ਘਰ ਵਾਲੀ ਕਹਿੰਦੀ ਹੈ ਕਿ ਅੱਜ ਸਵੇਰੇ ਪਹਿਲਾਂ ਜਿਹੜੇ ਕੱਪੜੇ ਨੇ ਉਹ ਧੋਤੇ ਜਾਣਗੇ ਜੀ, ਅਤੇ ਉਸ ਤੋਂ ਬਾਅਦ ਕਹਿੰਦੀ ਫਿਰ ਆਪਾਂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਵਾਂਗੇ ਅਤੇ ਖਾਵਾਂਗੇ। ਦੋਸਤੋ, ਵੀਕਐਂਡ ਦੇ ਸੁਪਨੇ ਚਾਹੇ ਜਿੰਨੇ ਮਰਜ਼ੀ ਵੱਡੇ ਹੋਣ, ਪਰ ਘਰ ਵਾਲਿਆਂ ਦੇ ਪਿਆਰ ਅਤੇ ਹੁਕਮਾਂ ਤੋਂ ਵੱਡੀ ਕੋਈ ਮੋਟੀਵੇਸ਼ਨ ਨਹੀਂ ਹੁੰਦੀ। ਸੋ ਖੁਸ਼ ਰਹੋ, ਚਾਹੇ ਸ਼ਿਮਲੇ ਜਾ ਕੇ ਅਤੇ ਚਾਹੇ ਸ਼ਿਮਲਾ ਮਿਰਚ ਖਾ ਕੇ। ਸੋ ਜੀ, ਬਸ ਇੱਕ ਗੱਲ ਤੁਸੀਂ ਕਰਦੇ ਰਹਿਣਾ ਜੀ ਕਿ ਜ਼ਿੰਦਗੀ ਨੂੰ ਹਮੇਸ਼ਾ ਇੰਜੋਏ ਕਰਦਾ ਰਹਿਣਾ, ਔਰ ਕਹਿੰਦੇ ਰਹਿਣਾ ਲਵ ਯੂ ਜ਼ਿੰਦਗੀ। ਮੈਂ ਤਾਂ ਜੀ ਤੁਹਾਡੇ ਦਿਲ ਦੇ ਪਲਾਟ 'ਤੇ ਕਬਜ਼ਾ ਕਰਨ ਲੱਗਾ, ਨਹੀਂ ਸਿੱਧਾ ਆ ਕੇ ਨਹੀਂ, ਗੀਤ ਦੇ ਜ਼ਰੀਏ।

ਮੈਂ ਕਿਹਾ ਜੀ ਦਿਲ ਦਾ ਪਲੋਟ ਭਾਵੇਂ ਜਿਹਦੇ ਮਰਜ਼ੀ ਨਾਮ ਕਰ ਦਿਉ, ਪਰ ਜੇ ਬਾਈਕਾਟ ਕਰਨਾ ਨਾ ਜੀ ਤਾਂ ਆਪਣੇ ਦੁੱਖਾਂ ਦਾ, ਤਕਲੀਫਾਂ ਦਾ, ਪਰੇਸ਼ਾਨੀਆਂ ਦਾ ਕਰਨਾ ਚਾਹੀਦਾ। ਅਤੇ ਬਸ ਉਸੇ ਬਾਈਕਾਟ ਨੂੰ ਕਰਵਾਉਣ ਦੇ ਲਈ ਹੀ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਲਵ ਯੂ ਜ਼ਿੰਦਗੀ ਓਨਲੀ ਔਨ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ, ਆਕਾਸ਼ਵਾਣੀ ਜਲੰਧਰ ਤੇ, ਰੇਨਬੋ ਚੈਨਲ ਤੇ। ਦੋਸਤੋ, ਮੋਟੀਵੇਸ਼ਨ ਜਿਹੜੀ ਆ ਨਾ ਉਹ ਚੱਲਦੀ ਰਹਿੰਦੀ ਹੈ, ਪਰ ਜਦੋਂ ਕੋਈ ਸਾਡਾ ਆਪਣਾ ਕਿ ਸਿਰਫ ਇੰਨੀ ਗੱਲ ਕਹਿ ਦਿੰਦਾ ਨਾ ਕਿ ਕੁਝ ਨਹੀਂ ਹੋਇਆ, ਮੈਂ ਤੇਰੇ ਨਾਲ ਹਾਂ, ਤਾਂ ਸੱਚਮੁੱਚ ਉਦੋਂ ਲੱਗਦਾ ਕਿ ਜ਼ਿੰਦਗੀ ਜਿਹੜੀ ਹੈ ਨਾ ਹੁਣ ਸਭ ਤੋਂ ਖੂਬਸੂਰਤ ਹੋਈ ਹੈ। ਔਰ ਉਸ ਪਰੇਸ਼ਾਨੀ ਦੀ ਘੜੀ ਦੇ ਵਿੱਚ ਲੱਗਦਾ ਕਿ ਹਾਂ ਹੁਣ ਮੇਰੇ ਅੰਦਰ ਹਿੰਮਤ ਆ ਚੁੱਕੀ ਹੈ, ਔਰ ਹੁਣ ਜਿਹੜਾ ਹੈ ਮੈਂ ਸਮੇਂ ਦੇ ਨਾਲ ਜਾਂ ਆਪਣੀ ਇਸ ਮੁਸੀਬਤ ਦੇ ਨਾਲ ਜਿਹੜਾ ਉਹ ਮੱਥਾ ਲਗਾ ਸਕਦਾ ਹਾਂ। ਮੇਰਾ ਇੱਕ ਦੋਸਤ ਹੈ ਜੀ, ਉਹਦਾ ਛੋਟਾ ਜਿਹਾ ਬੱਚਾ ਹੈ, ਬਹੁਤ ਲੜਾਕਾ ਹੈ, ਔਰ ਉਨਾ ਉਹਦਾ ਪਿਓ ਉਸਨੂੰ ਨਹੀਂ ਕੁੱਟਦਾ ਉਸਦੀ ਗਲਤੀ 'ਤੇ ਜਾਂ ਸ਼ਰਾਰਤ 'ਤੇ ਜਿੰਨੀ ਉਸਦੀ ਮਾਂ ਉਸਨੂੰ ਕੁੱਟਦੀ ਹੈ। ਹਾਂ, ਕੁੱਟਣਾ ਬਣਦਾ ਵੀ ਹੈ ਜੀ, ਕਿਉਂਕਿ ਬੱਚੇ ਨੂੰ ਸੁਧਾਰਨਾ ਹੁੰਦਾ, ਲੇਕਿਨ ਕਿਦੋ ਕਦਾਈ ਜਿਹੜੀ ਗੱਲ ਹੈ ਨਾ ਬਹੁਤ ਜ਼ਿਆਦਾ ਹੀ ਜਿਹੜੀ ਹੈ ਉਹ ਹਾਸੋਹੀਣੀ ਹੋ ਜਾਂਦੀ ਹੈ। ਹੋਇਆ ਇਹ ਕਿ ਕੱਲ੍ਹ ਮੈਂ ਉਹਨਾਂ ਦੇ ਘਰ ਗਿਆ ਸੀ, ਅਤੇ ਵੈਸੇ ਹੀ ਕਿਸੇ ਗੱਲ ਤੋਂ ਮੀਆਂ ਬੀਬੀ ਲੜਾਈ ਝਗੜਾ ਕਰ ਰਹੇ ਸੀ, ਅਤੇ ਮੈਂ ਜਾ ਕੇ ਪੁੱਛਿਆ ਭਾਈ ਕੀ ਹੋਇਆ, ਅਤੇ ਘਰਵਾਲੀ ਕਹਿੰਦੀ ਜੀ ਕਿ ਇਹ ਗਲਤੀਆਂ ਕਰਦਾ ਅਤੇ ਮੈਂ ਕੁੱਟਦੀ ਹਾਂ, ਅਤੇ ਭਾਈ ਸਾਹਿਬ ਕਹਿ ਰਹੇ ਨੇ ਕਿ ਜੀ ਬੱਚੇ ਨੂੰ ਤੂੰ ਨਾ ਕੁੱਟਿਆ ਕਰ ਕਿਉਂਕਿ ਤੂੰ ਗਲਤ ਹੈ, ਬੱਚੇ ਹੁੰਦੇ ਨੇ, ਗਲਤੀਆਂ ਕਰਦੇ ਨੇ। ਅਤੇ ਮੈਂ ਪੁੱਛਿਆ ਕਿ ਦੱਸੋ ਗੱਲ ਤਾਂ ਦੱਸੋ ਕੀ ਹੋਈ ਹੈ। ਕਹਿੰਦੇ ਭਾਅ ਜੀ ਗੱਲ ਇਹ ਹੋਈ ਹੈ ਕਿ ਮੈਂ ਆਪਣੇ ਬੱਚੇ ਨੂੰ ਦੱਸ ਰਿਹਾ ਸੀ ਵੀ ਪੁੱਤ ਪਹਾੜ ਨਾ ਮੱਥਾ ਨਾ ਕੋਈ ਕੋਈ ਲਾ ਸਕਦਾ। ਕਹਿੰਦਾ ਬਸ ਇੰਨੀ ਗੱਲ ਸੀ, ਸੁਣਦੇ ਸਾਰ ਹੀ ਜਿਹੜਾ ਮੇਰਾ ਬੱਚਾ ਹੈ ਨਾ ਉਹ ਜਾ ਕੇ ਆਪਣੀ ਮਾਂ ਨਾਲ ਮੱਥਾ ਲਾਉਣ ਲੱਗ ਪਿਆ। ਸੋ ਕਹਿੰਦਾ ਮੈਂ ਤਾਂ ਕਿਹਾ ਸੀ ਕਿ ਮੁਸੀਬਤ ਨਾਲ ਜਿਹੜਾ ਕੋਈ ਕੋਈ ਮੱਥਾ ਲਾ ਸਕਦਾ। ਕਹਿੰਦਾ ਮੇਰੇ ਮੁੰਡੇ ਨੂੰ ਲੱਗਾ ਕਿ ਮੇਰੀ ਮਾਂ ਹੀ ਸਭ ਤੋਂ ਵੱਡੀ ਮੁਸੀਬਤ ਹੈ, ਕਹਿੰਦਾ ਮੈਂ ਉਹਦੇ ਨਾਲ ਹੀ ਮੱਥਾ ਲਾ ਲਵਾਂ। ਸੋ ਬਸ ਇੰਨੀ ਦੇਰ ਤੋਂ ਸੀ, ਅਤੇ ਉਸ ਤੋਂ ਬਾਅਦ ਫਿਰ ਉਸਦੀ ਮੰਮੀ ਨੇ ਉਸ ਬੱਚੇ ਦਾ ਜੋ ਹਾਲ ਕੀਤਾ। ਇਹ ਪਿਆਰ ਮੁਹੱਬਤ ਦਾ ਸਿਲਸਿਲਾ ਜਿਹੜਾ ਦੋਸਤੋ ਸਾਡੇ ਪੰਜਾਬ ਦੇ ਵਿੱਚ ਹੀ ਚੱਲਦਾ, ਵੈਸੇ ਬਾਹਰ 'ਤੇ ਜਾਂ ਆਸ ਪਾਸ ਕਿਹਾ ਜਾਂਦਾ ਕਿ ਬੱਚਿਆਂ ਦੇ ਉੱਤੇ ਜਿਹੜਾ ਕੁੱਟਮਾਰ ਹੈ ਜਾਂ ਹੱਥ ਚੱਕਣਾ ਜਾਂ ਬੱਚੇ ਨੂੰ ਮਾਰਨਾ ਜਿਹੜਾ ਉਹ ਅੱਤਿਆਚਾਰ ਹੈ। ਲੇਕਿਨ ਪਿਆਰ ਜਿੰਨਾ ਅਸੀਂ ਕਰਦੇ ਹਾਂ, ਅਗਰ ਹਲਕਾ ਫੁਲਕਾ ਬੱਚਿਆਂ ਦੇ ਵਿੱਚ ਸਾਡਾ ਡਰ ਹੋਏਗਾ ਤਾਂ ਫਿਰ ਹੀ ਬੱਚੇ ਜਿਹੜੇ ਆ ਉਹ ਗਲਤੀ ਕਰਨ ਤੋਂ ਗੁਰੇਜ਼ ਕਰਨਗੇ। ਮਜ਼ਾਕ ਤੱਕ ਗੱਲ ਠੀਕ ਹੈ, ਲੇਕਿਨ ਜਦੋਂ ਗੱਲ ਮਜ਼ਾਕ ਤੋਂ ਅੱਗੇ ਵੱਧ ਜਾਂਦੀ ਹੈ ਫਿਰ ਹੀ ਅਸਲੀ ਪਰੇਸ਼ਾਨੀਆਂ ਸਾਡੀ ਜ਼ਿੰਦਗੀ ਦੇ ਵਿੱਚ ਸ਼ੁਰੂ ਹੁੰਦੀਆਂ ਨੇ। ਸੋ ਖੈਰ ਜੀ, ਇਹਨਾਂ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ, ਬੱਚਿਆਂ 'ਤੇ ਜ਼ਿਆਦਾ ਅੱਤਿਆਚਾਰ ਵੀ ਨਹੀਂ ਕਰਨਾ ਅਤੇ ਇੰਨੀ ਖੁੱਲ੍ਹ ਵੀ ਨਹੀਂ ਦੇਣੀ ਕਿ ਬੱਚਾ ਜਿਹੜਾ ਹੈ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਏ। ਖੈਰ, ਕੰਟਰੋਲ ਦੇ ਵਿੱਚ ਰਹਿੰਦੇ ਹੋਏ ਸੁਣਦੇ ਹਾਂ ਜੀ ਅਗਲਾ ਟਰੈਕ ਜੈਜ਼ੀ ਬੀ ਦੀ ਆਵਾਜ਼ ਦੇ ਵਿੱਚ।

ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਰੇਨਬੋ ਚੈਨਲ ਤੇ ਚੱਲ ਰਿਹਾ ਜੀ ਪ੍ਰੋਗਰਾਮ ਲਵ ਯੂ ਜ਼ਿੰਦਗੀ। ਲਵ ਯੂ ਜ਼ਿੰਦਗੀ ਕਦੋਂ ਆਪਣੇ ਆਖਰੀ ਪੜਾਅ ਦੇ ਉੱਤੇ ਆਣ ਪਹੁੰਚਿਆ ਹੈ ਗੱਲਾਂ ਬਾਤਾਂ ਦੇ ਵਿੱਚ ਪਤਾ ਹੀ ਨਹੀਂ ਲੱਗਾ ਜੀ। ਬਸ ਦੋਸਤੋ ਸਾਡੀ ਜ਼ਿੰਦਗੀ ਵੀ ਇਵੇਂ ਹੈ, ਸਮੇਂ ਦਾ ਖਿਆਲ ਰੱਖਾਂਗੇ, ਸਮੇਂ ਦੇ ਅਨੁਸਾਰ ਅਸੀਂ ਚੱਲਦੇ ਜਾਵਾਂਗੇ ਔਰ ਅਸੀਂ ਅਗਰ ਆਪਣੇ ਲਕਸ਼ ਦੇ ਉੱਤੇ ਪਹੁੰਚਦੇ ਜਾਵਾਂਗੇ ਤਾਂ ਫਿਰ ਲੱਗੇਗਾ ਕਿ ਜ਼ਿੰਦਗੀ ਬਿਲਕੁਲ ਖੁਸ਼ਹਾਲ ਹੈ ਔਰ ਬਿਲਕੁਲ ਸਫਲ ਹੋ ਚੁੱਕੀ ਹੈ। ਕਿਸੇ ਸਿਆਣੇ ਨੇ ਬਹੁਤ ਖੂਬ ਕਿਹਾ, ਕਹਿੰਦਾ ਜੀ ਸਫਲਤਾ ਸਿਰਫ ਮੰਜ਼ਿਲ 'ਤੇ ਪਹੁੰਚਣਾ ਨਹੀਂ ਹੈ ਸਗੋਂ ਰਾਹ ਦੇ ਵਿੱਚ ਮਿਲਣ ਵਾਲੇ ਹਰ ਮੋੜ 'ਤੇ ਮੁਸਕਰਾਉਣਾ ਹੀ ਸਫਲਤਾ ਹੈ। ਅਸੀਂ ਜ਼ਿੰਦਗੀ ਦੇ ਵਿੱਚ ਕਿਸੇ ਵੱਡੀ ਸਫਲਤਾ ਦੀ ਉਡੀਕ ਦੇ ਵਿੱਚ ਰੋਜ਼ਾਨਾ ਮਿਲਣ ਵਾਲੀਆਂ ਛੋਟੀਆਂ ਛੋਟੀਆਂ ਸਫਲਤਾਵਾਂ 'ਤੇ ਖੁਸ਼ ਹੋਣਾ ਭੁੱਲ ਜਾਂਦੇ ਹਾਂ ਅਤੇ ਜਦੋਂ ਅਸੀਂ ਇਹਨਾਂ ਛੋਟੀਆਂ ਛੋਟੀਆਂ ਸਫਲਤਾਵਾਂ 'ਤੇ ਮੁਸਕਰਾਉਣਾ ਸ਼ੁਰੂ ਕਰ ਦੇਵਾਂਗੇ ਤਾਂ ਆਪਣੇ ਆਪ ਹੀ ਜ਼ਿੰਦਗੀ ਹੋਰ ਖੂਬਸੂਰਤ ਹੋ ਜਾਏਗੀ। ਜਾਂ ਅਜਿਹਾ ਹੋ ਸਕਦਾ ਕਿ ਅਗਰ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਈ ਪ੍ਰੋਬਲਮ ਹੈ, ਕੋਈ ਪਰੇਸ਼ਾਨੀ ਹੈ ਤਾਂ ਤੁਹਾਨੂੰ ਉਹਨਾਂ ਦਾ ਹੱਲ ਵੀ ਮਿਲ ਜਾਏ।

ਦੋਸਤੋ, ਸਮਾਂ ਜਿਹੜਾ ਹੁੰਦਾ ਨਾ ਉਹ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ। ਨਾ ਤਾਂ ਸਮੇਂ ਦੇ ਪਿੱਛੇ ਚੱਲਿਆਂ ਸਾਡਾ ਕੁਝ ਬਣੇਗਾ, ਨਾ ਸਮੇਂ ਤੋਂ ਅੱਗੇ ਚੱਲਿਆਂ ਕੁਝ ਬਣੇਗਾ। ਸਮੇਂ ਦੇ ਨਾਲ ਚੱਲਾਂਗੇ ਫਿਰ ਸਭ ਕੁਝ ਸਹੀ ਰਹੇਗਾ। ਮੇਰੇ ਡੈਂਟਿਸਟ ਨੇ ਮੈਨੂੰ ਇੱਕ ਬਹੁਤ ਵਧੀਆ ਗੱਲ ਕਹੀ। ਕਹਿੰਦਾ ਡੈਂਟਿਸਟ ਦੇ ਕੋਲ ਕੋਈ ਵੀ ਇਨਸਾਨ ਉਦੋਂ ਤੱਕ ਨਹੀਂ ਆ ਸਕਦਾ ਜਦੋਂ ਤੱਕ ਉਹ ਰੋਜ਼ਾਨਾ ਬ੍ਰਸ਼ ਕਰਨਾ ਬੰਦ ਨਾ ਕਰ ਦੇਵੇ। ਮੈਨੂੰ ਗੱਲ ਬਹੁਤ ਵਧੀਆ ਲੱਗੀ। ਮੈਂ ਕਿਹਾ ਜਦੋਂ ਸਾਡੀ ਰੋਜ਼ਾਨਾ ਦੀ ਪ੍ਰੈਕਟਿਸ ਜਿਹੜੀ ਹੈ ਖਤਮ ਹੋ ਜਾਂਦੀ ਹੈ, ਭਾਵੇਂ ਉਹ ਕਿਸੇ ਵੀ ਕੰਮ ਦੀ ਹੈ, ਚਾਹੇ ਉਹ ਅਸੀਂ ਘਰ ਦੀ ਸਾਫ਼ ਸਫਾਈ ਕਰਦੇ ਹਾਂ ਜਾਂ ਰੋਜ਼ਾਨਾ ਸਵੇਰੇ ਉੱਠ ਕੇ ਵਾਕ ਕਰਨਾ ਹੈ ਜਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਜਾਂ ਹੈਲਦੀ ਡਾਇਟ ਖਾਣਾ ਜਾਂ ਲੋਕਾਂ ਦਾ ਭਲਾ ਕਰਨਾ, ਕਿਸੇ ਦਾ ਬੁਰਾ ਨਾ ਕਰਨਾ, ਜਦੋਂ ਇੱਦਾਂ ਦੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੀ ਰੋਜ਼ਾਨਾ ਲੜੀ ਦਾ ਹਿੱਸਾ ਬਣ ਜਾਂਦੀਆਂ ਨੇ, ਤਾਂ ਫਿਰ ਆਪਣੇ ਆਪ ਹੀ ਸਾਡੀ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਹੈ। ਚਲੋ ਦੋਸਤੋ, ਗੱਲਾਂ ਅਤੇ ਗੀਤਾਂ ਦਾ ਸਫ਼ਰ ਜਿਹੜਾ ਹੈ ਉਹ ਮੈਂ ਗੱਲਾਂ ਦਾ ਜਿਹੜਾ ਘੱਟੋ ਘੱਟ ਸਫ਼ਰ ਹੈ ਉਹ ਇੱਥੇ ਮੁਕਾਨਾ ਜੀ, ਕਿਉਂਕਿ ਮੇਰੇ ਤੋਂ ਬਾਅਦ ਗੱਲਾਂ ਕਰਨ ਦੇ ਲਈ ਆਰਜੀ ਹਰੀਸ਼ ਪਹੁੰਚ ਚੁੱਕੇ ਨੇ ਜੀ ਸਟੂਡੀਓ ਦੇ ਵਿਹੜੇ ਦੇ ਵਿੱਚ FM ਰੇਨਬੋ ਦੇ ਉੱਤੇ। ਉਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ 11 ਵਜੇ ਤੱਕ ਦੇ ਪ੍ਰੋਗਰਾਮਾਂ ਨੂੰ ਇੰਜੋਏ ਕਰੋਗੇ। ਹੁਣ ਆਪਣੇ ਦੋਸਤ ਵਿਪਨ ਸੁਮਨ ਨੂੰ ਦਿਓ ਇਜਾਜ਼ਤ ਇਸ ਟਰੈਕ ਦੇ ਨਾਲ।

0: काला नाक सामने आ जाए तो अपने बाप को भी डस लो, फिर ये देश क्या चीज है।
1: हाँ, मैं हूँ असली हत्यारा। जो मेरे साथ गद्दारी करता है उसका यही हशर होता है, चाहे वो मेरा बाप हो या अजीज दो। सुनो, आज से इस मत का गुरुदेव मैं हूँ। मैं
2: हाँ जी, हुण तुहानू पता लग गया होएगा कि मैं किस एक्टर की गल कर रहा। मैं गल कर रहा सदाशिव अमरापुरकर। सदाशिव अमरापुरकर जिन्हों का जन्म 11 मई 1950 नू, यानी कि अज ही दे दिन 1950 नू होया सी। और कहिंदे है कि जदों किसी शख्स नू किसी भी चीज़ का, मतलब एक्टिंग लगा लो, गाउण दा ला लो, मतलब कोई कीड़ा, एक्टिंग का कीड़ा कहिंदे है ना, ਉਹ ਕੀੜਾ ਜਦੋਂ ਕੱਟ ਲੈਂਦਾ ਤਾਂ ਫਿਰ ਉਹ ਸ਼ਖਸ ਜਿਹੜਾ ਹੈ ਉਸੇ ਜੋਗਾ ਹੋ ਕੇ ਰਹਿ ਜਾਂਦਾ। ਕੁਝ ਇਦਾਂ ਦਾ ਹੀ ਉਹਨਾਂ ਦੇ ਨਾਲ ਹੋਇਆ ਤੇ ਫਿਰ ਐਕਟਿੰਗ ਉਹਨਾਂ ਦੇ ਲਹੂ ਤੋਂ ਹੁੰਦੀ ਹੋਈ ਰਾਗ ਦੇ ਵਿੱਚ ਸਮਾ ਗਈ। ਔਰ ਛੋਟੇ ਹੁੰਦੇ ਤੋਂ ਹੀ ਨਾਟਕਾਂ ਦੇ ਵਿੱਚ ਐਕਟਿੰਗ ਦੇ ਨਾਲ ਪਿਆਰ ਉਹਨਾਂ ਦਾ ਪਤਾ ਨਹੀਂ ਕਿਵੇਂ ਪੈ ਗਿਆ। ਔਰ ਉਹ ਆਪ ਇੰਟਰਵਿਊਜ਼ ਦੌਰਾਨ ਦੱਸਦੇ ਸੀ ਕਿ ਮੈਂ ਜਦੋਂ ਛੋਟਾ ਸੀ ਤਾਂ ਮੈਂ ਨਾਟਕ ਕਰਿਆ ਕਰਦਾ ਸੀ ਔਰ ਅਹਿਮਦਨਗਰ, ਮਹਾਰਾਸ਼ਟਰ ਦੇ ਵਿੱਚ ਅਹਿਮਦਨਗਰ ਇੱਕ ਜਗ੍ਹਾ, ਉੱਥੇ ਉਹਨਾਂ ਦਾ ਬਰਥ ਹੋਇਆ। ਔਰ ਇਹ ਸਾਰੀ ਜਿਹੜੀ ਮਤਲਬ ਐਕਟਿੰਗ ਦਾ ਜਿਹੜਾ ਗੁਰ ਹੈ ਜਾਂ ਐਕਟਿੰਗ ਕਰਨੀ ਜਿਹੜੀ ਹੈ ਉਹਨਾਂ ਨੇ ਉਸੇ ਜਗ੍ਹਾ ਤੋਂ ਸਿੱਖੀ, ਕਰ ਕਰਕੇ ਸਿੱਖੀ। ਔਰ ਛੋਟੇ ਹੁੰਦਿਆਂ ਤੋਂ ਹੀ ਨਾਟਕਾਂ ਦੇ ਵੱਲ ਇੰਨਾ ਰੁਝਾਨ ਕਿ ਮਾਪੇ ਵੀ ਮਤਲਬ ਹੈਰਾਨ ਪਰੇਸ਼ਾਨ ਕਿ ਫੈਮਿਲੀ ਦੇ ਵਿੱਚ ਕੋਈ ਐਕਟਰ ਹੈ ਨਹੀਂ, ਇਹਨੂੰ ਕਿਹੜਾ ਭੂਤ ਸਵਾਰ ਹੋ ਗਿਆ ਐਕਟਿੰਗ ਦਾ। ਬੜਾ ਰੋਕਦੇ ਹੀ ਕਰਦੇ ਬਹੁਤ ਜ਼ਿਆਦਾ ਕਿ ਤੂੰ ਕਿਹੜੇ ਨੌਟੰਕੀਆਂ 'ਚ ਪੈ ਗਏ, ਕਿਹੜੇ ਨਾਟਕਾਂ ਦੇ ਚੱਕਰਾਂ 'ਚ ਪੈ ਗਏ, ਪੜ੍ਹ ਲਿਖ ਨੌਕਰੀ ਕਰ ਫਿਰ ਤੇਰਾ ਵਿਆਹ ਕਰਾਂਗੇ। ਬਟ ਉਹਨਾਂ ਨੂੰ ਤਾਂ ਭੂਤ ਸਿਰਫ ਐਕਟਿੰਗ ਦਾ ਸੀ ਔਰ ਡੈਸਟਨੀ ਉਹਨਾਂ ਨੂੰ ਕਿੱਧਰ ਲੈ ਕੇ ਜਾਣਾ ਚਾਹੁੰਦੀ ਸੀ ਸ਼ਾਇਦ ਉਹਨਾਂ ਨੂੰ ਖੁਦ ਵੀ ਨਹੀਂ ਸੀ ਪਤਾ ਔਰ ਉਹਨਾਂ ਦੇ ਪੇਰੈਂਟਸ ਨੂੰ ਵੀ ਨਹੀਂ ਸੀ ਪਤਾ। ਔਰ ਇਸੇ ਤਰ੍ਹਾਂ ਇਹ ਜਿਹੜਾ ਸਿਲਸਿਲਾ ਸੀ ਐਕਟਿੰਗ ਦਾ, ਨਾਟਕਾਂ ਦਾ ਚੱਲਦਾ ਰਿਹਾ। ਔਰ ਨਾਟਕਾਂ ਦੇ ਵਿੱਚ ਕੰਮ ਕਰਦੇ ਕਰਦੇ ਕਦੋਂ ਉਹ ਇੱਕ ਨਾਮੀ ਵਿਲਨ ਬਣੇ, ਇੱਕ ਨਾਮੀ ਐਕਟਰ ਬਣ ਗਏ, ਉਹਨਾਂ ਨੂੰ ਖੁਦ ਵੀ ਇਸ ਚੀਜ਼ ਦਾ ਪਤਾ ਨਹੀਂ। ਕਿਉਂਕਿ ਜਦੋਂ ਕੋਈ ਸ਼ਖਸ ਪੂਰੇ ਮਨ ਦੇ ਨਾਲ, ਪੂਰੀ ਸ਼ਿੱਦਤ ਦੇ ਨਾਲ, ਭੋਲੇਪਣ ਦੇ ਨਾਲ ਆਪਣੇ ਕੰਮ ਦੇ ਵਿੱਚ ਰੁੱਝਾ ਹੁੰਦਾ ਨਾ, ਤਾਂ ਪੂਰੀ ਕਾਇਨਾਤ ਜਿਹੜੀ ਹੈ ਉਹਦਾ ਸਾਥ ਦਿੰਦੀ ਹੈ, ਉਸਦੇ ਭੋਲੇਪਣ ਦਾ, ਉਸਦੀ ਕੀਤੀ ਹੋਈ ਮਿਹਨਤ ਦਾ, ਸੰਘਰਸ਼ ਦਾ। ਔਰ ਉਸਨੂੰ ਉਸ ਮੰਜ਼ਿਲ 'ਤੇ ਪਹੁੰਚਾਉਣ ਦੇ ਵਿੱਚ ਹਰ ਕੋਈ ਸ਼ਖਸ ਮਿਹਨਤ ਕਰਦਾ, ਮਤਲਬ ਜ਼ਰੀਆ ਹੀ ਬਣਦਾ। ਔਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਜ਼ਰੀਏ ਬਣੇ। ਔਰ ਇਸੇ ਕਰਕੇ ਸਦਾਸ਼ਿਵ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਸਦਾਸ਼ਿਵ ਨੇ ਕਾਲਜ ਦੇ ਵਿੱਚ ਜਦੋਂ ਪੜ੍ਹਦੇ ਸੀ ਤਾਂ ਨਾਟਕਾਂ ਜਾਂ ਐਕਟਿੰਗ ਦੇ ਨਾਲ ਪ੍ਰੇਮ ਤਾਂ ਸਕੂਲ ਦੇ ਟਾਈਮ ਤੋਂ ਹੀ ਪੈ ਗਿਆ ਸੀ। ਔਰ ਜਦੋਂ ਕਾਲਜ ਦੇ ਵਿੱਚ ਗਏ ਤਾਂ ਕਾਲਜ ਵੀ ਉਹਨਾਂ ਨੂੰ ਉਦਾਂ ਦਾ ਹੀ ਮਿਲਿਆ ਜਿੱਥੇ ਸਟੱਡੀ ਕਰ ਰਹੇ ਸੀ। ਉੱਥੇ ਸਟੂਡੈਂਟਸ ਆਪ ਨਾਟਕ ਲਿਖਦੇ ਸੀ, ਆਪ ਨਾਟਕ ਤਿਆਰ ਕਰਦੇ ਸੀ, ਡਾਇਰੈਕਟ ਕਰਦੇ ਸੀ, ਖੁਦ ਐਕਟਿੰਗ ਕਰਦੇ ਸੀ ਉਹਨਾਂ ਨਾਟਕਾਂ ਦੇ ਵਿੱਚ, ਔਰ ਖੁਦ ਹੀ ਉਸ ਦਾ ਸੈੱਟ ਤਿਆਰ ਕਰਕੇ ਸਟੇਜ 'ਤੇ ਪ੍ਰਜੈਂਟ ਕਰਦੇ ਸੀ। ਇਹ ਸਾਰੀ ਵਿਧਾ ਜਿਹੜੀ ਹੈ ਉਹਨਾਂ ਨੂੰ ਉਸ ਕਾਲਜ ਤੋਂ ਸਿੱਖੀ। ਉਹਨਾਂ ਨੇ ਨਾਟਕ ਲਿਖਿਆ ਵੀ ਕਰਦੇ ਸੀ, ਨਾਟਕ ਨੂੰ ਡਾਇਰੈਕਟ ਵੀ ਕਰਦੇ ਸੀ, ਔਰ ਫਿਰ ਉਸ ਵਿੱਚ ਐਕਟਿੰਗ ਵੀ ਕਰਦੇ ਸੀ। ਉਤੇਜਨਾ ਨਾਮ ਦਾ ਇੱਕ ਨਾਟਕ ਸੀ ਕਾਲਜ ਦੇ ਵਿੱਚ, ਜਦੋਂ ਉਹਨਾਂ ਨੇ ਉਸ ਨਾਟਕ ਦੀ ਪ੍ਰਸਤੁਤੀ ਦਿੱਤੀ ਸਟੇਜ 'ਤੇ, ਮਤਲਬ ਉਹ ਨਾਟਕ ਦੇ ਵਿੱਚ ਪਹਿਲੀ ਵਾਰ ਜਦੋਂ ਉਹਨਾਂ ਨੇ ਐਕਟਿੰਗ ਕੀਤੀ ਕਾਲਜ ਦੇ ਦੌਰਾਨ, ਤਾਂ ਉਸ ਨਾਟਕ ਦੇ ਵਿੱਚ ਵੀ ਉਹ ਇੱਕ ਨੈਗੇਟਿਵ ਕੈਰੈਕਟਰ ਦੇ ਵਿੱਚ ਸੀ, ਵਿਲਨ ਬਣੇ ਸੀ। ਔਰ ਸ਼ੁਰੂਆਤ ਹੀ ਵਿਲਨ ਤੋਂ ਹੋਈ, ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਅੱਗੇ ਚੱਲ ਕੇ ਮੇਰੀ ਪਹਿਚਾਣ ਇੱਕ ਵਿਲਨ ਦੇ ਤੌਰ 'ਤੇ ਹੀ ਬਣ ਜਾਣੀ ਹੈ, ਕਿਉਂਕਿ ਮਰਾਠੀ ਪਰਿਵਾਰ ਦੇ ਵਿੱਚ ਪੈਦਾ ਹੋਏ ਸੀ ਔਰ ਮਰਾਠੀ ਬੋਲਦੇ ਸੀ, ਹਿੰਦੀ ਵੀ ਬੜੀ ਅੱਛੀ ਬੋਲਦੇ ਸੀ। ਔਰ ਉਹਨਾਂ ਦਾ ਖਵਾਬ ਸੀ ਕਿ ਉਹ ਹੀਰੋ

ਬਣਨ। ਹਰ ਕੋਈ ਸ਼ਖਸ ਜਦੋਂ ਐਕਟਿੰਗ ਕਰਦਾ ਤਾਂ ਉਹ ਚਾਹੁੰਦਾ ਕਿ ਮੈਂ ਆਪਣੀ ਫਿਲਮ ਦਾ ਹੀਰੋ ਹੋਵਾਂ। ਉਹਨਾਂ ਦੇ ਅੰਦਰ ਵੀ ਇਹ ਖੁਆਬ ਸੀ, ਬਟ ਜਦੋਂ ਉਹਨਾਂ ਨੇ ਉਹ ਵਿਲਨ ਦਾ ਕੈਰੈਕਟਰ ਅਦਾ ਕੀਤਾ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਨਾਟਕਾਂ ਦੇ ਵਿੱਚ ਉਹਨਾਂ ਨੂੰ ਉਸੇ ਤਰ੍ਹਾਂ ਦੇ ਕੈਰੈਕਟਰ ਨਿਭਾਉਣ ਦਾ ਅਲੱਗ ਅਲੱਗ ਕੈਰੈਕਟਰ ਰੋਲਸ ਕਰਨ ਦਾ ਮੌਕਾ ਮਿਲਿਆ ਔਰ ਆਪਣੀ ਐਕਟਿੰਗ ਨੂੰ ਹੋਰ ਨਿਖਾਰਨ ਦਾ ਮੌਕਾ ਮਿਲਿਆ। ਬਟ ਉਸ ਤੋਂ ਬਾਅਦ ਫੈਮਿਲੀ ਜਿਹੜੀ, ਜਦੋਂ ਬੱਚਾ ਛੋਟਾ ਹੁੰਦਾ ਉਦੋਂ ਤਾਂ ਪੇਰੈਂਟਸ ਕੁਝ ਨਹੀਂ ਕਹਿੰਦੇ, ਬਟ ਜਦੋਂ ਬੱਚਾ ਵੱਡਾ ਹੁੰਦਾ, ਜਵਾਨ ਹੁੰਦਾ, ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਨੇ। ਔਰ ਜਵਾਨ ਬੱਚੇ ਨੂੰ ਜਦੋਂ ਕਾਲਜ ਦੇ ਵਿੱਚੋਂ ਨਿਕਲਦਾ ਤਾਂ ਹਰ ਕੋਈ ਕਹਿੰਦਾ ਕਿ ਹੁਣ ਕੀ ਕਰਨਾ, ਅੱਗੇ ਕੰਮ ਕਾਰ ਕਰੋ, ਨੌਕਰੀ ਲੱਭੋ ਔਰ ਜ਼ਿੰਦਗੀ ਦੀ ਰਾਹ ਫੜੋ, ਵਿਆਹ ਕਰਵਾਓ ਔਰ ਉਸ ਤੋਂ ਬਾਅਦ ਜ਼ਿੰਦਗੀ ਤੁਹਾਡੀ ਸੈਟਲ ਹੈ, ਆਪਣੇ ਪੈਰਾਂ 'ਤੇ ਖੜ੍ਹੇ ਹੋਵੋ। ਬਟ ਉਹਨਾਂ ਦਾ ਤਾਂ ਕੁਝ ਹੋਰ ਹੀ ਸੀ। ਕੀ ਹੋਇਆ ਉਹਨਾਂ ਦੀ ਅੱਗੇ ਦੀ ਲਾਈਫ ਦੇ ਵਿੱਚ, ਕਿਵੇਂ ਫਾਦਰ ਨੇ ਉਹਨਾਂ ਦੇ ਲਈ ਇੱਕ ਸਖਤ ਕਦਮ ਚੁੱਕਿਆ ਔਰ ਉਹਨਾਂ ਦੇ ਨਾਟਕ ਬੰਦ ਕਰਵਾਉਣ ਦੇ ਲਈ ਉਹਨਾਂ ਨੇ ਕੀ ਤਰੀਕਾ ਅਪਣਾਇਆ, ਜ਼ਰੂਰ ਤੁਹਾਨੂੰ ਦੱਸਾਂਗਾ। ਬਟ ਇਸ ਟਰੈਕ ਤੋਂ ਬਾਅਦ ਆਓ, ਇੱਕ ਹੋਰ ਟਰੈਕ ਸੁਣਦੇ ਹਾਂ ਔਰ ਫਿਰ ਵਾਪਸ ਆਉਣਾ ਮੈਂ ਇੱਥੇ ਜਿੱਥੇ ਸ਼ੋਅ ਚੱਲ ਰਿਹਾ ਫਿਲਮੀ ਦੁਨੀਆ ਔਰ ਗੱਲ ਕਰ ਰਿਹਾ ਸੀ ਸਦਾਸ਼ਿਵ ਅਮਰਾਪੁਰਕਰ ਦੀ।

0: ਦਮ ਤਾਂ ਤੋੜਨ ਵਾਲੇ ਸੀ ਸਦਾ ਸ਼ਿਵ ਅਮਰਾਪੁਰਕਰ ਜਦੋਂ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਦੀ ਐਕਟਿੰਗ ਤੇ ਪਾਬੰਦੀ ਲਾ ਦਿੱਤੀ। 107 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਸ਼ੋਅ ਚੱਲ ਰਿਹਾ ਫਿਲਮੀ ਦੁਨੀਆ। ਅਸੀਂ ਗੱਲ ਕਰ ਰਹੇ ਹਾਂ ਐਕਟਰ ਨਨ ਅਦਰ ਦੈਨ ਗ੍ਰੇਟ ਵਿਲਨ ਆਫ ਬਾਲੀਵੁੱਡ ਸਦਾ ਸ਼ਿਵ ਅਮਰਾਪੁਰਕਰ ਜੀ ਦੀ।
1: शेर शेर पालते हैं।
2: अरे उसको काहे को बाहर लाया रे, वो तो लड़की दिख चुकी है। इन साहब ने 10,000 की बोली लगाई है।
1: तकदीर हमारी तकदीर कौन लिखेगा? क्योंकि सारे जहाँ की तकदीरें तो हम लिखते हैं हम, और इसलिए तेरी तकदीर में आज हमने ये कफन लिख दिया है।
3: तुम मेरे बेटे हो ठाकुर भानु प्रताप के, जो दूसरों की कमजोरियों का फायदा उठाकर यहाँ तक पहुँचा है।
0: कमाल दी डायलॉग डिलीवरी और कमाल दी एक्टिंग दी, उन्हां दे अंदर जो जज्बात भरे हुए सी, जो रब ने एक मतलब हर एक शख्स दे अंदर ना रब ने कुछ यूनीकनेस पा के भेजी हुंदी, और इन्हां दी जिहड़ी यूनीकनेस सी ओह इन्हां नूं एक्टिंग करदिआं करदिआं एक शख्स ने दसी सी। उस बारे भी जरूर गल करांगा, बट गल करदे आं उन्हां दे फादर दी पाबंदी दी। ਉਹ ਪਾਬੰਦੀ ਜੋ ਉਹਨਾਂ ਦੇ ਫਾਦਰ ਨੇ ਉਹਨਾਂ ਦੀ ਐਕਟਿੰਗ ਨੂੰ ਬੰਦ ਕਰਵਾਉਣ ਦੇ ਲਈ, ਉਹਨਾਂ ਦੇ ਨਾਟਕ ਨੌਟੰਕੀ ਬੰਦ ਕਰਵਾਉਣ ਦੇ ਲਈ ਉਹਨਾਂ ਦੇ ਉੱਤੇ ਲਾਈ ਸੀ। ਦਰਅਸਲ ਗੱਲ ਇਹ ਹੈ ਕਿ ਕਾਲਜ ਦੇ ਦੌਰਾਨ ਜਦੋਂ ਉਹ ਨਾਟਕਾਂ ਦੇ ਵਿੱਚ ਭਾਗ ਲੈਂਦੇ ਸੀ, ਉਸ ਤੋਂ ਬਾਅਦ ਕਿਸੇ ਥੀਏਟਰ ਗਰੁੱਪ ਦੇ ਨਾਲ, ਆਪਣੇ ਸ਼ਹਿਰ ਦੇ ਵਿੱਚ ਥੀਏਟਰ ਗਰੁੱਪ ਦੇ ਨਾਲ ਵੀ ਐਕਟਿੰਗ ਕਰਨੀ ਉਹਨਾਂ ਨੇ ਜਾਰੀ ਰੱਖੀ, ਨਾਟਕ ਕਰਨੇ ਜਾਰੀ ਰੱਖੇ, ਔਰ ਹਰ ਮਹੀਨੇ ਲਗਾਤਾਰ ਅਲੱਗ ਅਲੱਗ ਨਾਟਕਾਂ ਦੇ ਵਿੱਚ ਭਾਗ ਲੈਂਦੇ ਔਰ ਅਲੱਗ ਅਲੱਗ ਕਿਸਮ ਦੇ ਕਰੈਕਟਰ ਕਰਦੇ, ਔਰ ਖੁਦ ਉਹ ਆਪ ਵੀ ਕਿਹਾ ਕਰਦੇ ਸੀ ਕਿ ਐਕਟਿੰਗ ਮੇਰੇ ਲਈ, ਨਾਟਕ ਮੇਰੇ ਲਈ ਖਾਸ ਕਰਕੇ ਸਾਹ ਦੀ ਤਰ੍ਹਾਂ, ਸਵਾਸ ਜਿਹੜੇ ਹੁੰਦੇ ਆ ਨਾ ਜਿਵੇਂ ਅਸੀਂ ਸਾਹ ਲੈ ਰਹੇ ਹਾਂ, ਨਾਟਕ ਮੇਰੇ ਲਈ ਉੱਦਾਂ ਹੈ। ਜੇਕਰ ਮੈਂ ਨਾਟਕ ਐਕਟਿੰਗ ਨਾ ਕਰਾਂ, ਖਾਸ ਕਰ ਸਟੇਜ ਐਕਟਿੰਗ ਨਾ ਕਰਾਂ, ਤਾਂ ਮੈਨੂੰ ਲੱਗਦਾ ਕਿ ਮੈਂ ਜੀ ਨਹੀਂ ਸਕਦਾ ਉਸ ਚੀਜ਼ ਤੋਂ ਬਿਨਾਂ। ਇਹ ਉਹ ਆਪ ਕਿਹਾ ਕਰਦੇ ਸੀ। ਔਰ ਤੁਹਾਨੂੰ ਦੱਸਦੇ ਹਾਂ ਕਿ ਫਾਦਰ ਨੇ ਇੱਕ ਵਾਰ ਇੱਦਾਂ ਕੀਤਾ, ਔਰ ਇਹ ਉਹ ਦੌਰ ਸੀ, ਉਹ ਸਮਾਂ ਸੀ, ਉਹ ਸਿਚੁਏਸ਼ਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਗਈ ਸੀ ਕਿ ਉਹਨਾਂ ਦੀ ਮੈਰਿਜ ਵੀ ਹੋ ਗਈ ਸੀ, ਔਰ ਕਿਹਾ ਜਾਂਦਾ ਹੈ ਕਿ ਨਾਸਿਕ ਦੇ ਵਿੱਚ ਆਟੋ ਵੀ ਚਲਾਉਂਦੇ ਸੀ, ਬਟ ਨਾਟਕ ਨਹੀਂ ਸੀ ਛੱਡੇ। ਆਟੋ ਚਲਾਉਣਾ ਛੱਡ ਦਿੰਦੇ ਸੀ, ਦਿਹਾੜੀ ਲਾਉਣੀ ਛੱਡ ਦਿੰਦੇ ਸੀ, ਬਟ ਨਾਟਕ ਨਹੀਂ ਸੀ ਛੱਡਦੇ। ਵਿਆਹ ਹੋ ਗਿਆ ਸੀ ਔਰ ਉਹਨਾਂ ਦੀ ਵਾਈਫ ਨਾਲ ਉਹਨਾਂ ਦੀ ਪਹਿਲਾਂ ਤੋਂ ਜਾਣ ਪਛਾਣ ਸੀ, ਇੱਕ ਦੂਸਰੇ ਨੂੰ ਜਾਣਦੇ ਸੀ, ਔਰ ਮੈਰਿਜ ਹੋ ਗਈ ਉਹਨਾਂ ਦੀ, ਔਰ ਉਹਨਾਂ ਦੇ ਬੱਚੇ ਵੀ ਹੋ ਗਏ, ਬਟ ਫਿਰ ਵੀ ਨਾਟਕ ਕਰਨੇ ਨਹੀਂ ਛੱਡੇ, ਐਕਟਿੰਗ ਨਹੀਂ ਛੱਡੀ ਸਦਾ ਸ਼ਿਵ ਅਮਰਾਪੁਰਕਰ ਨੇ। ਔਰ ਪੇਰੈਂਟਸ ਨੂੰ ਦੁੱਖ ਹੁੰਦਾ ਜਦੋਂ ਜਵਾਨ ਮੁੰਡਾ ਘਰ ਕਮਾ ਕੇ ਨਾ ਲਿਆਵੇ, ਔਰ ਨੂੰਹ ਹੋਵੇ, ਬੱਚੇ ਹੋਣ, ਔਰ ਪੇਰੈਂਟਸ ਨੂੰ ਖਰਚਾ ਕਰਨਾ ਪੈ ਰਿਹਾ ਹੋਵੇ, ਖਰਚਾ ਤੋਰਨਾ ਪੈ ਰਿਹਾ ਹੋਵੇ ਘਰ ਦਾ, ਔਰ ਫੀਲ ਤਾਂ ਹੁੰਦਾ ਹੀ ਹੈ, ਔਰ ਇਹ ਫੀਲ ਉਹਨਾਂ ਦੇ ਫਾਦਰ ਨੂੰ ਵੀ ਹੋਇਆ। ਔਰ ਉਹਨਾਂ ਦੇ ਫਾਦਰ ਨੇ ਇੱਕ ਦਿਨ ਕੀ ਕੀਤਾ ਕਿ ਸਦਾ ਸ਼ਿਵ ਨੂੰ ਕਰ ਦਿੱਤਾ ਕਮਰੇ 'ਚ ਬੰਦ, ਅੱਜ ਤੋਂ ਬਾਅਦ ਤੂੰ ਨਾਟਕ ਨਹੀਂ ਕਰੇਗਾ, ਨਾਟਕ ਨੌਟੰਕੀ ਦਾ ਭੂਤ ਜਦੋਂ ਤੇਰਾ ਉਤਰੇਗਾ ਉਦੋਂ ਤੈਨੂੰ ਬਾਹਰ ਕੱਢਾਂਗੇ ਕਮਰੇ 'ਚੋਂ। ਬਟ ਉਸ ਵੇਲੇ ਸਦਾ ਸ਼ਿਵ ਕਹਿੰਦੇ ਨੇ ਕਿ ਮੈਂ ਬੜਾ ਚੀਕਿਆ ਚਿਲਾਇਆ ਔਰ ਕਿਹਾ ਫਾਦਰ ਨੂੰ ਕਿ ਮੈਂ ਇਹੀ ਕਰਾਂਗਾ, ਇਹੀ ਕਰਨਾ ਹੈ, ਔਰ ਇਹੀ ਕਰਦਿਆਂ ਕਰਦਿਆਂ ਜਾਨ ਦੇ ਦੇਣੀ ਹੈ, ਜੇ ਨਹੀਂ ਖੋਲਿਆ, ਨਹੀਂ ਕਰਨ ਦਿੱਤਾ ਤਾਂ ਜਾਨ ਮੇਰੀ ਉੱਦਾਂ ਵੀ ਚਲ ਜਾਣੀ ਹੈ। ਮਤਲਬ ਕਹਿਣ ਦਾ ਇਹ ਕਿ ਇੰਨੀ ਡੈਡੀਕੇਸ਼ਨ, ਇੰਨਾ ਜਨੂੰਨ, ਇੰਨਾ ਫਿਤੂਰ ਜਿਹੜਾ ਨਾਟਕਾਂ ਔਰ ਐਕਟਿੰਗ ਦੇ ਪ੍ਰਤੀ ਉਹਨਾਂ ਦੇ ਅੰਦਰ ਭਰਿਆ ਹੋਇਆ ਸੀ, ਔਰ ਉੱਚੀ ਉੱਚੀ ਬੋਲ ਬੋਲ ਕੇ, ਚੀਖ ਚੀਖ ਕੇ ਆਪਣੇ ਫਾਦਰ ਸਾਹਿਬ ਨੂੰ ਉਹਨਾਂ ਨੇ ਇਹ ਗੱਲਾਂ ਕਹੀਆਂ ਉਸ ਵੇਲੇ ਜਦੋਂ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਸੀ ਉਹਨਾਂ ਨੂੰ। ਔਰ ਇਹ ਗੱਲ ਸੁਣ ਕੇ ਫਾਦਰ ਦਾ ਦਿਲ ਵੀ ਪਸੀਜਿਆ ਔਰ ਕਿਹਾ ਕਿ ਯਾਰ ਪਤਾ ਨਹੀਂ ਕਿੰਨਾ ਕੁ, ਮਤਲਬ ਇਹਦਾ ਜਨੂੰਨ ਕਿੰਨਾ ਕੁ ਇਹਦਾ ਦਿਲ ਜੁੜਿਆ ਹੋਇਆ ਉਸ ਚੀਜ਼ ਦੇ ਨਾਲ, ਔਰ ਇਸ ਕਰਕੇ ਜੇਕਰ ਇਹ ਉਹੀ ਕਰਨਾ ਚਾਹੁੰਦਾ ਤਾਂ ਫਿਰ ਕਰੇ ਉਹੀ, ਬਟ ਪੈਸਾ ਤਾਂ ਘਰ ਆਉਣਾ ਚਾਹੀਦਾ। ਔਰ ਇਹ ਚੀਜ਼ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਲੱਗੀ, ਔਰ ਉਹਨਾਂ ਨੇ ਪ੍ਰੋਫੈਸ਼ਨਲ ਥੀਏਟਰ ਗਰੁੱਪਸ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ, ਜਿੱਥੇ ਉਹਨਾਂ ਨੂੰ ਨਾਟਕ ਕਰਨ ਦੇ ਪੈਸੇ ਥੋੜ੍ਹੇ ਬਹੁਤੇ ਸਹੀ, ਬਟ ਪੈਸੇ ਮਿਲਣੇ ਸਟਾਰਟ ਹੋ ਗਏ, ਔਰ ਇਹ ਚੀਜ਼ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਸੀ। ਔਰ ਜਦੋਂ ਜਿੰਨੀ ਦੇਰ ਤੱਕ ਕਹਿੰਦੇ ਨੇ ਨਾ ਕਿ ਸ਼ਖਸ ਆਪਣੇ ਸ਼ਹਿਰ ਤੋਂ ਬਾਹਰ ਨਹੀਂ ਨਿਕਲਦਾ, ਆਪਣੀ ਕੰਫਰਟ ਜ਼ੋਨ 'ਚੋਂ ਬਾਹਰ ਨਹੀਂ ਨਿਕਲਦਾ, ਕੁਝ ਇੱਦਾਂ ਦਾ ਨਹੀਂ ਕਰਦਾ ਜੋ ਉਹਦੇ ਮਤਲਬ ਉਹਦੇ ਮੁਤਾਬਕ ਉਹ ਕਰ ਸਕਦਾ, ਉਸ ਚੀਜ਼ ਨੂੰ ਹੱਥ ਪਾਉਣਾ ਜੋ ਅਸੀਂ ਸਾਡੇ ਲਈ ਥੋੜ੍ਹਾ ਮੁਸ਼ਕਲ ਹੋਵੇ, ਆਪਣੇ ਆਪ ਨੂੰ ਰੱਖਣਾ, ਫਿੱਟ ਕਰਨਾ ਉਸ ਚੀਜ਼ ਦੇ ਵਿੱਚ ਔਖਾ ਹੁੰਦਾ, ਉਹ ਉਹਨਾਂ ਨੇ ਕੀਤਾ, ਆਪਣੇ ਸ਼ਹਿਰ ਨੂੰ ਛੱਡਿਆ, ਕਈ ਹੋਰ ਗਰੁੱਪਸ ਦੇ ਨਾਲ ਕੰਮ ਕੀਤਾ, ਨਾਟਕ ਕਰਨੇ ਸ਼ੁਰੂ ਕੀਤੇ, ਔਰ ਪੈਸੇ ਮਿਲਣੇ ਸਟਾਰਟ ਹੋ ਗਏ, ਔਰ

ਫੈਮਿਲੀ ਦੇ ਵਿੱਚ ਉਹਨਾਂ ਦੇ ਫਾਦਰ ਵੀ ਉਹ ਪੂਰੀ ਤਰ੍ਹਾਂ ਸਪੋਰਟ ਕਰਦੇ ਸੀ ਫਾਈਨੈਂਸ਼ੀਅਲੀ, ਔਰ ਉਹਨਾਂ ਦਾ ਬ੍ਰਦਰ ਉਹਦੀ ਇੱਕ ਸ਼ਾਪ ਸੀ, ਔਰ ਉਹਨਾਂ ਦੇ ਵਾਈਫ ਸਦਾਸ਼ਿਵ ਦੀ ਵਾਈਫ ਜਿਹੜੇ ਉਹ LIC ਦੇ ਵਿੱਚ ਜੌਬ ਕਰਦੇ ਸੀ, ਔਰ ਇਸ ਕਰਕੇ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲੀ ਦਿੱਕਤ ਨਹੀਂ ਸੀ ਕਿ ਫੈਮਿਲੀ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਨਾ ਹੈ। ਇਸ ਲਈ ਫੈਮਿਲੀ ਨੇ ਉਹਨਾਂ ਨੂੰ ਪੂਰੀ ਸਪੋਰਟ ਦਿੱਤੀ, ਔਰ ਉਹ ਐਕਟਿੰਗ ਕਰਨ ਦੇ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਰਪਿਤ ਕਰਨ ਲਈ ਐਕਟਿੰਗ ਨੂੰ ਆ ਗਏ ਨਗਰੀ, ਮੁੰਬਈ ਨਗਰੀ। ਔਰ ਇੱਥੇ ਆ ਕੇ ਉਹਨਾਂ ਨੂੰ ਇੱਕ ਸਟੇਜ ਡਾਇਰੈਕਟਰ ਮਿਲੇ, ਨਾਟਕ ਕਰਦੇ ਸੀ, ਔਰ ਉਹਨਾਂ ਨੇ ਸਦਾਸ਼ਿਵ ਦੀ ਐਕਟਿੰਗ ਦੇਖੀ, ਔਰ ਇੱਕ ਨਾਟਕ ਦੇ ਵਿੱਚ ਉਹਨਾਂ ਨੂੰ ਇੱਕ ਰੋਲ ਦਿੱਤਾ, ਔਰ ਉਸ ਰੋਲ ਨੇ, ਉਸ ਨਾਟਕ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਔਰ ਉਸ ਤੋਂ ਬਾਅਦ ਦੀ ਕੀ ਕਹਾਣੀ ਹੈ, ਕਿੱਦਾਂ ਉਹਨਾਂ ਨੂੰ ਪਹਿਲੀ ਫਿਲਮ ਮਿਲੀ, ਕੌਣ ਸੀ ਉਹ ਸ਼ਖਸ ਜਿਨ੍ਹਾਂ ਨੇ ਉਹਨਾਂ ਦੀਆਂ ਅੱਖਾਂ ਨੂੰ ਪਹਿਚਾਣ ਲਿਆ ਸੀ, ਕਿ ਇਹਦੇ ਅੰਦਰ ਕੁਝ ਖਾਸ ਗੱਲਬਾਤ ਹੈ, ਦੱਸਾਂਗਾ ਜ਼ਰੂਰ, ਬਟ ਇਸ ਟਰੈਕ ਤੋਂ ਬਾਅਦ।

ਕੋਨੇ ਨੂੰ ਰੋਸ਼ਨ ਕਰ ਦਿੱਤਾ। ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਸ਼ੋਅ ਚੱਲ ਰਿਹਾ ਤੁਹਾਡਾ ਫੇਵਰੇਟ ਵਾਲਾ ਫਿਲਮੀ ਦੁਨੀਆ, ਔਰ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਸਦਾ ਸ਼ਿਵ ਅਮਰਾਪੁਰਕਰ ਜੀ ਦੀ। ਔਰ ਸਦਾ ਸ਼ਿਵ ਅਮਰਾਪੁਰਕਰ ਜੀ ਨੇ ਉਹ ਫਿਲਮਾਂ ਕੀਤੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇੱਦਾਂ ਦੇ ਕੈਰੈਕਟਰ ਨਿਭਾਏ ਕਿ ਉਹ ਫਿਲਮਾਂ ਤਾਂ ਹਿੱਟ ਹੈਗੀਆਂ ਹੀ ਹੈਗੀਆਂ, ਨਾਲ ਨਾਲ ਉਹਨਾਂ ਦੀ ਲੁੱਕ, ਉਹਨਾਂ ਫਿਲਮਾਂ ਦੇ ਵਿੱਚ ਜੋ ਉਹਨਾਂ ਨੇ ਗੈਟਅਪ ਲਿਆ ਸੀ, ਔਰ ਉਹਨਾਂ ਦੇ ਡਾਇਲੋਗਸ, ਔਰ ਉਹਨਾਂ ਦੇ ਉਹ ਕੈਰੈਕਟਰਸ ਅੱਜ ਵੀ ਫੇਮਸ। ਇਸ਼ਕ ਫਿਲਮ ਜੇਕਰ ਤੁਸੀਂ ਵੇਖੀ ਹੋਏ, ਅਜੇ ਦੇਵਗਨ, ਆਮਿਰ ਖਾਨ, ਜੂਹੀ ਚਾਵਲਾ, ਕਾਜੋਲ ਵਾਲੀ, ਤਾਂ ਉਸ ਵਿੱਚ ਫਾਦਰ ਬਣੇ ਸੀ ਅਜੇ ਦੇਵਗਨ ਦੇ। ਹਾਂਜੀ, ਉਹੀ ਫਾਦਰ ਜਿਹੜਾ ਪਹਿਲਾਂ ਪਿਆਰ ਕਰਨ ਤੋਂ ਰੋਕਦਾ, ਫਿਰ ਪਿਆਰ ਕਰਨ ਦਿੰਦਾ, ਫਿਰ ਬਾਅਦ ਦੇ ਵਿੱਚ ਪਲਟੀ ਮਾਰ ਜਾਂਦਾ, ਉਹੀ ਚਲਾਕ ਔਰ ਵਿਲਨਿਸ਼ ਫਾਦਰ ਜਿਹੜਾ ਉਹਦਾ ਕੈਰੈਕਟਰ ਨਿਭਾਇਆ ਸੀ ਉਸ ਵੇਲੇ ਸਦਾ ਸ਼ਿਵ ਅਮਰਾਪੁਰਕਰ ਨੇ। ਸਾਨੂੰ ਬੜਾ ਗੁੱਸਾ ਆਉਂਦਾ ਸੀ ਕਿ ਇਹ ਕਿਹੋ ਜਿਹਾ ਫਾਦਰ ਹੈ ਔਰ ਕਿੱਦਾਂ ਦੀ ਇਹਨੇ ਇਸ ਫਿਲਮ ਦੇ ਵਿੱਚ ਐਕਟਿੰਗ ਕੀਤੀ ਹੈ। ਉਹੀ ਕਮਾਲ ਦਾ, ਬੜਾ ਹੀ ਭੈੜਾ ਜਿਹਾ ਲੱਗਦਾ ਸੀ ਸਾਨੂੰ ਉਹ ਵਿਲਨ, ਉਹ ਸਦਾ ਸ਼ਿਵ ਅਮਰਾਪੁਰਕਰ ਜੀ ਹੀ ਸੀ। ਔਰ ਜੇਕਰ ਤੁਸੀਂ ਸੜਕ ਫਿਲਮ ਵੇਖੀ ਹੈ ਤਾਂ ਸੜਕ ਫਿਲਮ ਦੇ ਵਿੱਚ ਉਹ ਮਹਾਰਾਣੀ ਦਾ, ਟਰਾਂਸਜੈਂਡਰ ਦਾ ਜਿਹੜਾ ਕੈਰੈਕਟਰ ਨਿਭਾਇਆ ਸੀ ਉਹ ਸਦਾ ਸ਼ਿਵ ਅਮਰਾਪੁਰਕਰ ਨੇ ਹੀ ਨਿਭਾਇਆ ਸੀ। ਔਰ ਉਹਨਾਂ ਦੀ ਕਮਾਲ ਦੀ ਅਦਾਕਾਰੀ ਇੰਨੀ ਅਲਟੀਮੇਟ ਸੀ, ਜਦੋਂ ਸਟੇਜ 'ਤੇ ਵਿਲਨ ਦਾ ਨੈਗੇਟਿਵ ਕੈਰੈਕਟਰ ਅਦਾ ਕਰਦੇ ਸੀ ਤਾਂ ਵੱਡੇ ਵੱਡੇ ਡਾਇਰੈਕਟਰਸ ਜਦੋਂ ਨਾਟਕ ਸਟੇਜ 'ਤੇ ਉਹਨਾਂ ਨੂੰ ਪਰਫੋਰਮ ਕਰਦਿਆਂ ਵੇਖਦੇ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਇਸ ਬੰਦੇ ਦੇ ਵਿੱਚ ਕੁਝ ਗੱਲਬਾਤ ਹੈਗੀ ਹੈ। ਔਰ ਉਹ ਗੱਲਬਾਤ ਨਜ਼ਰ ਆਈ ਔਰ ਉਹ ਗੱਲਬਾਤ ਦੇਖੀ ਇੱਕ ਰਾਈਟਰ ਨੇ। ਤੁਹਾਨੂੰ ਦੱਸਦਿਆਂ ਕਿ ਜਦੋਂ ਫੈਮਿਲੀ ਦੀ ਸਪੋਰਟ ਮਿਲੀ, ਮੁੰਬਈ ਆ ਜਾਂਦੇ ਨੇ ਸਦਾ ਸ਼ਿਵ ਅਮਰਾਪੁਰਕਰ, ਔਰ ਇੱਥੇ ਆ ਕੇ ਨਾਟਕ ਕਰਨੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਤਾਂ ਕੁਝ ਪੈਸੇ ਮਿਲਣੇ ਸ਼ੁਰੂ ਹੋ ਗਏ। ਔਰ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਖੁਦ ਵੀ ਇਹ ਚੀਜ਼ ਦੱਸੀ ਕਿ ਵਿਜੇ ਤੈਂਦੁਲਕਰ, ਸਾਹਿਤ ਦੇ ਖੇਤਰ ਦੇ ਵਿੱਚ ਬੜਾ ਨਾਮ ਹੈ ਉਹਨਾਂ ਦਾ, ਖਾਸ ਕਰਕੇ ਮਰਾਠੀ ਥੀਏਟਰ ਦੇ ਵਿੱਚ ਔਰ ਮਰਾਠੀ ਸਾਹਿਤ ਦੇ ਵਿੱਚ ਬਹੁਤ ਸਾਰੇ ਨਾਟਕ ਲਿਖੇ ਨੇ ਉਹਨਾਂ ਨੇ, ਬਹੁਤ ਸਾਰੇ ਉਪਨਿਆਸ ਲਿਖੇ ਨੇ, ਫਿਲਮਾਂ ਦੀਆਂ ਸਕ੍ਰਿਪਟਸ ਵੀ ਲਿਖੀਆਂ ਨੇ ਉਹਨਾਂ ਨੇ। ਔਰ ਉਹਨਾਂ ਦਾ ਇੱਕ ਨਾਟਕ ਉਸ ਵੇਲੇ ਕਰ ਰਹੇ ਸੀ ਔਰ ਵਿਜੇ ਤੈਂਦੁਲਕਰ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸੀ ਉਸ ਵੇਲੇ ਸਦਾ ਸ਼ਿਵ। ਔਰ ਵਿਜੇ ਤੈਂਦੁਲਕਰ ਨੇ ਉਸ ਵੇਲੇ ਇੱਕ ਸਕ੍ਰਿਪਟ ਲਿਖਣੀ ਸਟਾਰਟ ਕੀਤੀ ਸੀ ਇੱਕ ਨਾਮੀ ਡਾਇਰੈਕਟਰ, ਮੈਂ ਗੱਲ ਕਰ ਰਿਹਾ ਗੋਵਿੰਦ ਨਹਿਲਾਨੀ ਦੀ ਫਿਲਮ ਅਰਧ ਸੱਤਿਆ ਦੀ। ਅਰਧ ਸੱਤਿਆ ਦੀ ਫਿਲਮ ਲਿਖਣੀ ਸ਼ੁਰੂ ਕੀਤੀ ਸੀ ਉਸ ਵੇਲੇ ਵਿਜੇ ਤੈਂਦੁਲਕਰ ਨੇ, ਔਰ ਜਾਣਦੇ ਸੀ ਉਹ ਅਮਰਾਪੁਰਕਰ ਨੂੰ, ਔਰ ਉਹਨਾਂ ਨੇ ਕਿਹਾ ਕਿ ਯਾਰ ਮੈਂ ਇੱਕ ਸਕ੍ਰਿਪਟ ਲਿਖ ਰਿਹਾ, ਇਹਦੇ ਵਿੱਚ ਇੱਕ ਕੈਰੈਕਟਰ ਹੈ, ਮੈਨੂੰ ਲੱਗਦਾ ਕਿ ਉਹ ਤੂੰ ਬੜਾ ਵਧੀਆ ਕਰ ਸਕਦਾ, ਅਤੇ ਮੈਂ ਤੇਰੀ ਗੱਲ ਡਾਇਰੈਕਟਰ ਦੇ ਨਾਲ ਕਰਾਂਗਾ, ਅਤੇ ਜੇ ਗੱਲ ਬਣ ਗਈ ਤਾਂ ਫਿਰ ਓਕੇ ਰਿਪੋਰਟ ਹੈ, ਤੂੰ ਉਹ ਰੋਲ ਕਰੀ, ਮੈਨੂੰ ਪਤਾ ਕਿ ਤੂੰ ਉਹ ਕਰ ਸਕਦਾ ਔਰ ਤੇਰੇ 'ਤੇ ਜਚੇਗਾ ਉਹ ਰੋਲ। ਰਮਾ ਸ਼ੇਟੀ ਦਾ ਉਹ ਰੋਲ ਸੀ। ਉਹ ਤੁਹਾਨੂੰ ਦੱਸਦੇ ਹਾਂ ਕਿ ਵਿਜੇ ਤੈਂਦੁਲਕਰ ਨੂੰ ਪੁੱਛਿਆ ਉਸ ਵੇਲੇ ਸਦਾ ਸ਼ਿਵ ਨੇ ਜਦੋਂ ਰੋਲ ਮਿਲ ਗਿਆ ਕਿ ਤੁਸੀਂ ਕਿਵੇਂ, ਤੁਹਾਨੂੰ ਲੱਗਾ ਕਿ ਮੈਂ ਇਹ ਰੋਲ ਕਰ ਸਕਦਾ। ਵਿਜੇ ਤੈਂਦੁਲਕਰ ਨੇ ਕਿਹਾ ਕਿ ਮੈਨੂੰ ਨਾ ਤੇਰੀਆਂ ਅੱਖਾਂ ਦੇ ਵਿੱਚ ਨਾ ਇੱਕ ਕਮੀਨਗੀ ਨਜ਼ਰ ਆਉਂਦੀ ਸੀ, ਔਰ ਮਤਲਬ ਬੜਾ ਹੀ ਕਰਪਟ ਜਿਹਾ ਇਨਸਾਨ ਆ ਉਹ ਨਜ਼ਰ ਆਉਂਦਾ ਸੀ ਤੇਰੀਆਂ ਅੱਖਾਂ 'ਚੋਂ। ਔਰ ਇਹ ਉਸ ਵੇਲੇ ਉਹਨਾਂ ਨੂੰ ਪਤਾ ਲੱਗਾ ਕਿ ਅੱਛਾ ਮੇਰੀਆਂ ਅੱਖਾਂ ਇੱਦਾਂ ਦੀਆਂ, ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵਿਲਨ ਦੇ ਕੈਰੈਕਟਰ ਜ਼ਿਆਦਾ ਔਫਰ ਹੋਏ। ਔਰ ਤੁਹਾਨੂੰ ਦੱਸ ਦਿਆਂ ਕਿ ਰਮਾ ਸ਼ੈਟੀ ਦਾ ਨੈਗੇਟਿਵ ਰੋਲ ਹੀ ਸੀ ਉਹ ਅਰਧ ਸੱਤੇ ਫਿਲਮ ਦੇ ਵਿੱਚ, ਓਮਪੁਰੀ ਦੀ ਕਮਾਲ ਦੀ ਅਦਾਕਾਰੀ ਸੀ ਉਸ ਫਿਲਮ ਦੇ ਵਿੱਚ, ਔਰ ਉਹ ਕੈਰੈਕਟਰ ਜਦੋਂ ਉਹਨਾਂ ਨੇ ਨਿਭਾਇਆ ਪਹਿਲੀ ਫਿਲਮ, ਦੇਖੋ ਗੋਵਿੰਦ ਨਹਿਲਾਨੀ ਨੇ ਉਹਨਾਂ ਦਾ ਨਾਟਕ ਵੇਖਿਆ ਸੀ, ਵਿਜੇ ਤੈਂਦੁਲਕਰ ਨੇ ਦੱਸਿਆ ਔਰ ਉਹਨਾਂ ਨੇ ਕਿਹਾ ਕਿ ਮੈਂ ਤਾਂ ਇਸ ਸ਼ਖਸ ਨੂੰ ਮਤਲਬ ਜਾਣਦਾ, ਜਦੋਂ ਨਾਟਕ ਦੇਖਿਆ ਤਾਂ ਹੋਰ ਜ਼ਿਆਦਾ ਉਹਨਾਂ ਨੂੰ ਪੁਖਤਾ ਹੋ ਗਿਆ, ਵਿਸ਼ਵਾਸ ਹੋ ਗਿਆ ਕਿ ਇਹ ਤਾਂ ਮਤਲਬ ਮੇਰੀ ਫਿਲਮ ਦਾ ਰਮਾ ਸ਼ੈਟੀ ਹੀ ਹੈ, ਔਰ ਉਹਨਾਂ ਨੇ ਉਹਨਾਂ ਨੂੰ ਉਸ ਫਿਲਮ ਦੇ ਲਈ ਸਾਈਨ ਕਰ ਲਿਆ। ਔਰ ਜਦੋਂ ਉਹ ਰੋਲ ਵੱਡੇ ਪਰਦੇ 'ਤੇ ਯਾਨੀ ਫਿਲਮ ਰਿਲੀਜ਼ ਹੋਈ ਤਾਂ ਪਹਿਲੀ ਫਿਲਮ ਦੇ ਵਿੱਚ ਹੀ ਸਪੋਰਟਿੰਗ ਬੈਸਟ ਐਕਟਰ ਦਾ ਰੋਲ ਜਿਹੜਾ ਹੈ ਉਸ ਵੇਲੇ ਸਦਾ ਸ਼ਿਵ ਅਮਰਾਪੁਰਕਰ ਨੂੰ ਮਿਲ ਗਿਆ। ਔਰ ਜੋ ਉਹਨਾਂ ਦੇ ਫਾਦਰ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ ਸੀ, ਐਕਟਿੰਗ ਕਰਨ ਤੋਂ ਮਨਾ ਕੀਤਾ ਸੀ, ਬਟ ਜਦੋਂ ਉਹਨਾਂ ਨੂੰ ਅਵਾਰਡ ਮਿਲਿਆ, ਮਤਲਬ ਉਹਨਾਂ ਦੀ ਐਕਟਿੰਗ ਨੂੰ ਸਰਾਇਆ ਗਿਆ, ਤਾਂ ਫਿਰ ਉਹ ਸਾਰੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ। ਔਰ ਪੇਰੈਂਟਸ ਨੂੰ ਵੀ ਲੱਗਦਾ ਕਿ ਮੁੰਡਾ ਜੋ ਚਾਹੁੰਦਾ ਸੀ ਉਹ ਉਹਨੇ ਕੀਤਾ ਅਚੀਵ, ਔਰ ਖੁਸ਼ ਰਹੇ, ਔਰ ਇਹੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਅੱਗੇ ਲੈ ਕੇ ਆਈਆਂ, ਆਪਣੀ ਮੰਜ਼ਿਲ ਤੱਕ ਲੈ ਕੇ ਗਈਆਂ। ਹੋਰ ਬਹੁਤ ਸਾਰੀਆਂ ਗੱਲਾਂ ਇਸ ਵੇਲੇ ਹੋਰ ਵੀ ਹੈਗੀਆਂ ਮੇਰੇ ਕੋਲ, ਜੋ ਅਸੀਂ ਅੱਗੇ ਕਰਦੇ ਹਾਂ ਇਸ ਟਰੈਕ ਤੋਂ ਬਾਅਦ। ਸਦਾ ਸ਼ਿਵ ਅਮਰਾਪੁਰਕਰ

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਇਸ ਵੇਲੇ ਸ਼ੋਅ ਚੱਲ ਰਿਹਾ ਫਿਲਮੀ ਦੁਨੀਆ ਔਰ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਐਕਟਰ ਵਿਲਨ ਸਦਾਸ਼ਿਵ ਅਮਰਾਪੁਰਕਰ ਜੀ ਦੇ ਔਰ ਮੇਰੇ ਦੋਸਤ ਮੇਰੇ ਲਿਸਨਰ ਜਿਹੜੇ ਇਸ ਵੇਲੇ ਕੰਮਾਂ ਕਾਰਾਂ ਤੋਂ ਵਾਪਸ ਆ ਚੁੱਕੇ ਨੇ ਔਰ ਇਸ ਵੇਲੇ ਮੇਰੇ ਨਾਲ ਇਸ ਐਂਟਰਟੇਨਮੈਂਟ ਦੇ ਸਫ਼ਰ 'ਤੇ ਜੁੜੇ ਹੋਏ ਨੇ ਉਹਨਾਂ ਸਭ ਦਾ ਇੱਕ ਵਾਰ ਫਿਰ ਤੋਂ ਮੈਂ ਸਵਾਗਤ ਕਰ ਰਿਹਾ ਔਰ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਐਕਟਰ ਸਦਾਸ਼ਿਵ ਅਮਰਾਪੁਰਕਰ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸਦਾਸ਼ਿਵ ਅਮਰਾਪੁਰਕਰ ਜਿਨ੍ਹਾਂ ਨੂੰ ਫਿਲਮ ਮਿਲੀ ਸੀ ਅਰਧ ਸੱਤ ਪਹਿਲੀ ਔਰ ਵਿਜੇ ਤੇਂਦੁਲਕਰ ਦੀ ਬਦੌਲਤ ਉਹਨਾਂ ਨੂੰ ਇਹ ਫਿਲਮ ਮਿਲੀ ਔਰ ਵਿਜੇ ਤੇਂਦੁਲਕਰ ਨੇ ਇੱਕ ਗੱਲ ਹੋਰ ਕਹੀ ਸੀ ਉਹਨਾਂ ਨੂੰ ਕਿ ਤੈਨੂੰ ਰਿਕਮੈਂਡ ਤਾਂ ਮੈਂ ਕਰ ਦਿਆਂਗਾ ਗੋਵਿੰਦ ਨਹਿਲਾਨੀ ਨੇ ਫਿਲਮ ਬਣਾਈ ਸੀ ਅਰਧ ਸੱਤ ਔਰ ਉਸ ਵਿੱਚ ਉਹਨਾਂ ਨੂੰ ਪਹਿਲੀ ਵਾਰ ਵਿਲਨ ਦਾ ਕਰੈਕਟਰ

ਆਇਆ ਸੀ, ਛੋਟਾ ਕੈਰੈਕਟਰ ਸੀ ਬਟ ਇੱਕ ਛਾਪ ਛੱਡਣ ਵਾਲਾ ਕੈਰੈਕਟਰ ਸੀ, ਔਰ ਉਹਨਾਂ ਨੇ ਉਹ ਕੈਰੈਕਟਰ ਕੀਤਾ ਔਰ ਉਹਨਾਂ ਨੂੰ ਉਸ ਪਹਿਲੀ ਫਿਲਮ ਤੋਂ ਹੀ ਅਵਾਰਡ ਵੀ ਮਿਲਿਆ ਬੈਸਟ ਸਪੋਰਟਿੰਗ ਐਕਟਰ ਦਾ। ਔਰ ਵਿਜੇ ਤੇਂਦੁਲਕਰ ਨੇ ਕੀ ਕਿਹਾ ਸੀ, ਉਹਨਾਂ ਨੇ ਕਿਹਾ ਸੀ ਐਕਟਰ ਤੂੰ ਬਾਕਮਾਲ ਹੈ, ਅਲਟੀਮੇਟ ਹੈ, ਅੱਖਾਂ ਤੇਰੀਆਂ ਬੋਲਦੀਆਂ, ਮੈਂ ਜਿਸ ਕਰਕੇ ਤੈਨੂੰ ਰਿਕਮੈਂਡ ਕਰ ਰਿਹਾ। ਬਟ ਜ਼ਿਆਦਾਤਰ ਇੱਦਾਂ ਹੋਇਆ ਕਿ ਮੈਂ ਜਿਹੜੇ ਜਿਹੜੇ ਸ਼ਖਸ ਨੂੰ ਰਿਕਮੈਂਡ ਕੀਤਾ ਨਾ, ਮਤਲਬ ਜਦੋਂ ਮੈਂ ਕੋਈ ਫਿਲਮ ਦੀ ਸਕ੍ਰਿਪਟ ਲਿਖਦਾ, ਮੈਨੂੰ ਲੱਗਦਾ ਕਿ ਉਹ ਕਰ ਸਕਦਾ, ਔਰ ਮੈਂ ਉਹਨੂੰ ਪ੍ਰੋਡਿਊਸਰ ਡਾਇਰੈਕਟਰ ਨੂੰ ਰਿਕਮੈਂਡ ਕੀਤਾ ਕਿ ਇਹ ਵਧੀਆ ਐਕਟਰ ਹੈ, ਇਹਨੂੰ ਲੈ ਲਓ। ਬਟ ਜ਼ਿਆਦਾਤਰ ਇੱਦਾਂ ਹੁੰਦਾ ਕਿ ਉਸ ਐਕਟਰ ਨੂੰ ਰੋਲ ਨਹੀਂ ਮਿਲਦਾ, ਔਰ ਹੁਣ ਕਿਸਮਤ ਤੇਰੀ ਹੈ ਕਿ ਤੈਨੂੰ ਇਹ ਰੋਲ ਮਿਲਦਾ ਕਿ ਨਹੀਂ। ਬਟ ਕਹਿੰਦੇ ਆ ਕਿ ਜਦੋਂ ਰੱਬ ਨੇ ਸਕ੍ਰਿਪਟ ਲਿਖੀ ਹੁੰਦੀ ਹੈ, ਉਹਨੇ ਡਨ ਕਰ ਦਿੱਤੀ, ਉਹਨੇ ਓਕੇ ਕਰ ਦਿੱਤਾ, ਤਾਂ ਫਿਰ ਕੋਈ ਵੀ ਡਾਇਰੈਕਟਰ ਜਿਹੜਾ ਉਹਨੂੰ ਨਕਾਰ ਨਹੀਂ ਸਕਦਾ। ਔਰ ਇਸੇ ਕਰਕੇ ਉਹ ਕੈਰੈਕਟਰ ਦੇ ਉੱਤੇ ਮੋਰ ਉਸ ਵੇਲੇ ਸਦਾਸ਼ਿਵ ਦੇ ਨਾਮ ਦੀ ਲੱਗ ਗਈ ਸੀ, ਔਰ ਗੋਵਿੰਦ ਨਹਿਲਾਨੀ ਨੇ ਉਹਨਾਂ ਨੂੰ ਫਿਲਮ ਦੇ ਲਈ ਸਾਈਨ ਕੀਤਾ, ਔਰ ਫਿਰ ਬੱਲੇ ਬੱਲੇ ਹੋ ਗਈ। ਔਰ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਡਾਇਰੈਕਟਰ ਪ੍ਰੋਡਿਊਸਰਸ ਨੂੰ ਇਹ ਪਤਾ ਲੱਗਾ ਕਿ ਅਰਧਸੱਤੇ ਫਿਲਮ ਦੇ ਵਿੱਚ ਉਹ ਇੱਕ ਪੱਕੇ ਜਿਹੇ ਰੰਗ ਦਾ ਜਿਹੜਾ ਐਕਟਰ ਹੈ, ਉਹਨੇ ਯਾਰ ਕਮਾਲ ਦੀ ਐਕਟਿੰਗ ਕੀਤੀ ਹੈ, ਔਰ ਬੈਸਟ ਸਪੋਰਟਿੰਗ ਐਕਟਰ ਪਹਿਲੀ ਫਿਲਮ ਤੋਂ ਹੀ ਉਹ ਨਿਕਲ ਗਿਆ, ਆਖਿਰ ਉਹਦੇ ਵਿੱਚ ਹੈ ਕੀ। ਔਰ ਇਸੇ ਕਰਕੇ ਅਨਿਲ ਸ਼ਰਮਾ ਨੇ ਉਹਨਾਂ ਨੂੰ ਅਗਲੀ ਫਿਲਮ ਹਕੂਮਤ ਫਿਲਮ ਜਿਹੜੀ ਹੈ ਉਸ ਵਿੱਚ ਉਹਨਾਂ ਨੂੰ ਸਾਈਨ ਕਰਨ ਦੇ ਲਈ ਸੋਚਿਆ। ਔਰ ਤੁਹਾਨੂੰ ਦੱਸ ਦਈਏ ਕਿ ਹਕੂਮਤ ਫਿਲਮ ਦੇ ਵਿੱਚ ਬਹੁਤ ਸਾਰੇ ਮਲਟੀ ਸਟਾਰਰ ਫਿਲਮ ਸੀ, ਧਰਮਿੰਦਰ ਉਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆਏ ਸੀ, ਔਰ ਹੋਰ ਵੀ ਬਹੁਤ ਸਾਰੇ ਐਕਟਰਸ ਉਸ ਵਿੱਚ ਐਕਟਿੰਗ ਦੇ ਜੌਹਰ ਦਿਖਾਉਂਦੇ ਸਾਨੂੰ ਨਜ਼ਰ ਆਏ। ਔਰ ਅਨਿਲ ਸ਼ਰਮਾ ਆਪ ਕਹਿੰਦੇ ਨੇ ਕਿ ਮੈਂ ਜਦੋਂ ਉਹਨਾਂ ਨੂੰ ਮਿਲਿਆ ਸਦਾਸ਼ਿਵ ਨੂੰ, ਤਾਂ ਬੜੇ ਹੀ ਸਾਦਗੀ ਨਾਲ ਜਿਉਂਦੇ ਸੀ, ਬੜੀ ਸਾਦਗੀ ਭਰੀ ਉਹਨਾਂ ਦੀ ਲਾਈਫ ਸੀ। ਔਰ ਕਹਿੰਦੇ ਨੇ ਕਿ ਉਸ ਵੇਲੇ ਤੱਕ ਉਹਨਾਂ ਨੇ ਕਦੇ ਬੂਟ ਨਹੀਂ ਸੀ ਪਾਏ, ਔਰ ਸਲੀਪਰ ਦੇ ਵਿੱਚ ਜ਼ਿਆਦਾਤਰ ਰਹਿੰਦੇ ਸੀ, ਔਰ ਕੁੜਤਾ ਪਜਾਮਾ ਪਾਉਂਦੇ ਸੀ, ਔਰ ਕੋਟ ਉਹਨਾਂ ਨੇ ਖਾਸ ਕਰ ਓਵਰ ਕੋਟ ਜਾਂ ਕੋਟ ਪੈਂਟ ਕਦੇ ਨਹੀਂ ਸੀ ਪਾਇਆ, ਟਾਈ ਕਦੇ ਨਹੀਂ ਸੀ ਲਗਾਈ, ਹੈਟ ਕਦੇ ਨਹੀਂ ਸੀ ਲਗਾਈ। ਔਰ ਜਦੋਂ ਉਹਨਾਂ ਨੂੰ ਦੱਸਿਆ ਕਿ ਹਕੂਮਤ ਫਿਲਮ ਦੇ ਵਿੱਚ ਤੁਹਾਡਾ ਇੱਦਾਂ ਦਾ ਕੈਰੈਕਟਰ ਹੋਏਗਾ, ਤਾਂ ਪਹਿਲਾਂ ਤਾਂ ਹੈਰਾਨ ਹੋਏ ਕਿ ਪਤਾ ਲੱਗਾ ਕਿ ਇਹ ਸ਼ਖਸ ਤਾਂ ਬੜਾ ਹੀ ਯਾਰ ਡਾਊਨ ਟੂ ਅਰਥ ਹੈ, ਬੜਾ ਹੀ ਸਾਦਗੀ ਭਰਿਆ ਜੀਵਨ ਬਤੀਤ ਕਰਦਾ। ਤਾਂ ਅਨਿਲ ਸ਼ਰਮਾ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਮੈਂ ਉਹਨਾਂ ਨੂੰ ਦੋ ਜੋੜੇ ਕੋਟ ਪੈਂਟ, ਇੱਕ ਓਵਰ ਕੋਟ ਦਿੱਤਾ ਕਿ ਬਦਲ ਬਦਲ ਕੇ ਇਹਨੂੰ ਪਾਓ, ਸ਼ੂਜ਼ ਦੀ ਜੋੜੀ ਦਿੱਤੀ, ਔਰ ਇਹਨੂੰ ਲਗਾਤਾਰ ਆਪਣੇ ਘਰ ਪਾਓ ਦੋ ਕੁ ਮਹੀਨੇ, ਜ਼ਰਾ ਤੁਹਾਨੂੰ ਹੈਬਿਟ ਹੋਵੇ ਇਸ ਚੀਜ਼ ਦੀ, ਤੁਹਾਨੂੰ ਲੱਗੇ ਕਿ ਇਹ ਮੇਰੀ ਪਰਸਨੈਲਿਟੀ ਦਾ ਹਿੱਸਾ ਹੈ। ਕਿਉਂਕਿ ਹਕੂਮਤ ਫਿਲਮ ਦੇ ਵਿੱਚ ਜਿਹੜਾ ਉਹਨਾਂ ਨੇ ਵਿਲਨ ਦਾ ਕੈਰੈਕਟਰ ਨਿਭਾਇਆ ਸੀ, ਉਹ ਇਸੇ ਤਰ੍ਹਾਂ ਦਾ ਵਿਲਨ ਸੀ ਜੋ ਸੂਟਡ ਬੂਟਡ ਸੀ, ਓਵਰਕੋਟ ਹੈਟ ਲਗਾ ਕੇ ਰੱਖਦਾ ਸੀ, ਔਰ ਬੜਾ ਹੀ ਟਿਪ ਟੋਪ ਦਿਖਣ ਵਾਲਾ ਉਹ ਵਿਲਨ ਸੀ। ਔਰ ਉਸ ਵਿਲਨ ਦੇ ਕੈਰੈਕਟਰ ਨੂੰ ਉਸ ਵਿੱਚ ਜਾਣ ਦੇ ਲਈ, ਔਰ ਖਾਸ ਕਰ ਆਪਣੀ ਕੋਸਟਿਊਮ ਦੇ ਨਾਲ ਫੈਮਿਲੀਅਰ ਹੋਣ ਦੇ ਲਈ ਅਨਿਲ ਸ਼ਰਮਾ ਦੱਸਦੇ ਨੇ ਕਿ ਮੈਂ ਇਸ ਤਰ੍ਹਾਂ ਕੀਤਾ। ਔਰ ਉਹਨਾਂ ਨੇ ਜਦੋਂ ਮੈਨੂੰ ਮਿਲੇ ਕੁਝ ਦਿਨਾਂ ਬਾਅਦ, ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਵਾਸ਼ ਕਰ ਲੈਂਦਾ, ਇੱਕ ਪਾ ਲੈਂਦਾ, ਇੱਦਾਂ ਮੈਂ ਘਰ ਦੇ ਵਿੱਚ ਲਗਾਤਾਰ 3-4 ਘੰਟੇ ਤਾਂ ਲਗਾਤਾਰ ਪਾਈ ਰੱਖਦਾ ਇਸ ਸੂਟ ਨੂੰ, ਔਰ ਬਾਹਰ ਜਾਣ ਵੇਲਿਆਂ ਵੀ ਪਾ ਕੇ ਹੀ ਜਾਂਦਾ। ਔਰ ਇਸ ਤਰ੍ਹਾਂ ਉਹਨਾਂ ਨੇ ਇਹ ਚੀਜ਼ਾਂ ਕੀਤੀਆਂ। ਔਰ ਹਕੂਮਤ ਫਿਲਮ ਦੇ ਵਿੱਚ ਧਰਮਿੰਦਰ ਦੇ ਨਾਲ ਜਦੋਂ ਉਹਨਾਂ ਨੇ ਐਕਟਿੰਗ ਕੀਤੀ, ਤਾਂ ਧਰਮਿੰਦਰ ਨੂੰ ਵੀ ਲੱਗਾ, ਧਰਮਿੰਦਰ ਸਾਹਿਬ ਨੂੰ, ਕਿ ਯਾਰ ਇਹ ਬੰਦਾ ਕੁਝ ਅਲੱਗ ਹੈ। ਔਰ ਤੁਹਾਨੂੰ ਦੱਸਦੇ ਹਾਂ ਕਿ ਉਸ ਤੋਂ ਬਾਅਦ ਉਹਨਾਂ ਨੇ ਖਤਰੋਂ ਕੇ ਖਿਲਾੜੀ, ਐਲਾਨ ਏ ਜੰਗ, ਔਰ ਇਹ ਜਿਹੜੀ ਫਿਲਮ ਹੈ ਇਸ ਵਿੱਚ ਉਹਨਾਂ ਨੇ ਇਕੱਠਿਆਂ ਕੰਮ ਕੀਤਾ। ਔਰ ਇਹ ਜਿਹੜੀਆਂ ਫਿਲਮਾਂ ਧਰਮਿੰਦਰ ਦੇ ਨਾਲ ਸਦਾਸ਼ਿਵ ਅਮਰਾਪੁਰਕਰ ਨੇ ਕੀਤੀਆਂ, ਉਹ ਸਾਰੀਆਂ ਹੀ ਫਿਲਮਾਂ ਸੁਪਰ ਡੁਪਰ ਹਿੱਟ ਹੋਈਆਂ। ਔਰ ਇਹ ਸਾਰੀਆਂ ਫਿਲਮਾਂ, ਭਾਵੇਂ ਹਕੂਮਤ ਹੋਵੇ, ਭਾਵੇਂ ਐਲਾਨੇ ਜੰਗ ਹੋਵੇ, ਭਾਵੇਂ ਖਤਰੋਂ ਕੇ ਖਿਲਾੜੀ ਹੋਵੇ, ਇਹ ਸਾਰੀਆਂ ਫਿਲਮਾਂ ਦੇ ਵਿੱਚ ਸਾਨੂੰ ਧਰਮਿੰਦਰ ਨਜ਼ਰ ਆਏ। ਔਰ ਧਰਮਿੰਦਰ ਖਾਸ ਕਰਕੇ ਰੈਕਮੈਂਡੇਸ਼ਨ ਵੀ ਕਰਦੇ ਸੀ ਕਿ ਯਾਰ ਵਿਲਨ ਲੈਣਾ ਤਾਂ ਉਸ ਸ਼ਖਸ ਨੂੰ ਲਓ, ਕਮਾਲ ਦੀ ਜੋੜੀ, ਸਾਡੀ ਟੱਕਰ ਜਿਹੜੀ ਆ ਉਹ ਅਲਟੀਮੇਟ ਹੋਏਗੀ। ਔਰ ਇਸ ਤਰ੍ਹਾਂ ਬਹੁਤ ਸਾਰੀਆਂ ਕਹਿੰਦੇ ਨੇ ਕਿ ਮਤਲਬ ਲਿਸਟ ਹੈ ਪੂਰੀ, 10-15 ਫਿਲਮਾਂ ਦੇ ਵਿੱਚ ਉਹਨਾਂ ਨੇ ਇਕੱਠਿਆਂ ਕੰਮ ਕੀਤਾ, ਔਰ ਜਿਹੜੀਆਂ ਫਿਲਮਾਂ ਉਹਨਾਂ ਨੇ ਇਕੱਠਿਆਂ ਕੀਤੀਆਂ ਉਹ ਲੋਕਾਂ ਨੂੰ ਕਾਫੀ ਪਸੰਦ ਆਈਆਂ। ਔਰ ਇਹਨਾਂ ਦੀ ਜਿਹੜੀ ਤਕਰਾਰ ਹੁੰਦੀ ਸੀ ਹੀਰੋ ਅਤੇ ਵਿਲਨ ਦੀ, ਉਹ ਲੋਕ ਬਹੁਤ ਪਸੰਦ ਕਰਦੇ ਸੀ। ਔਰ ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੈਗੀਆਂ, ਬਟ ਸਿਰਫ ਵਿਲਨ ਹੀ ਨਹੀਂ, ਇਸ ਤੋਂ ਬਾਅਦ ਉਹਨਾਂ ਨੇ ਕਾਮੇਡੀ ਵੀ ਕੀਤੀ ਸ਼ੁਰੂ। ਆਓ ਇੱਕ ਹੋਰ ਟਰੈਕ ਸੁਣਦੇ, ਉਸ ਤੋਂ ਬਾਅਦ ਕੌਮਿਕ ਐਲੀਮੈਂਟ ਦੀ ਗੱਲ ਕਰਾਂਗੇ ਉਹਨਾਂ ਦੀ।

ਅੱਜ ਅਸੀਂ ਉਹਨਾਂ ਦੇ ਅੱਜ ਜਨਮ ਦਿਹਾੜੇ 'ਤੇ ਉਹਨਾਂ ਦੇ ਜਨਮ ਉਤਸਵ 'ਤੇ ਬਰਥਡੇ 'ਤੇ ਅਸੀਂ ਉਹਨਾਂ ਨੂੰ ਯਾਦ ਕੀਤਾ ਔਰ ਪਿਆਰ ਭਰੀ ਸ਼ਰਧਾਂਜਲੀ ਦਿੱਤੀ ਸਦਾ ਸ਼ਿਵ ਅਮਰਾਪੁਰਕਰ ਜੀ ਨੂੰ। ਔਰ ਅੱਗੇ ਵੱਧਦੇ ਹਾਂ ਔਰ ਇੱਕ ਹੋਰ ਪਰਸਨੈਲਿਟੀ ਦੀ ਗੱਲਬਾਤ ਕਰਾਂਗੇ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਔਰ ਉਹਨਾਂ ਦੇ ਗਾਣੇ ਵੀ ਸੁਣਾਂਗੇ। ਫਿਲਹਾਲ ਇਹ ਟਰੈਕ ਸੁਣਦੇ ਹਾਂ ਆਪਾਂ।

107 FM Rainbow ਤੇ ਹਰੀਸ਼ ਨਾਲ ਤੁਹਾਡੇ ਫਿਲਮੀ ਦੁਨੀਆ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਔਰ ਇੱਕ ਹੋਰ ਪਰਸਨੈਲਿਟੀ ਦੀ ਗੱਲ ਕਰਦੇ ਹਾਂ ਉਹ ਸ਼ਖਸ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਦੇ ਨਾਲ ਆਪਣੀ ਪੋਇਟਰੀ ਔਰ ਆਪਣੇ ਗੀਤਾਂ ਦੇ ਨਾਲ ਸਾਨੂੰ ਨਿਹਾਲ ਕੀਤਾ ਔਰ ਉਹਨਾਂ ਦੇ ਗਾਣੇ ਗੋਲਡਨ ਗਾਣੇ ਅੱਜ ਵੀ ਸਾਡੇ ਦਿਲ 'ਤੇ ਰਾਜ ਕਰਦੇ ਹੈ ਮੈਂ ਗੱਲ ਕਰ ਰਿਹਾ ਉਸ ਸ਼ਖਸ ਦੀ ਜਿਨ੍ਹਾਂ ਦਾ ਨਾਮ ਹੈ ਇੰਦਰਜੀਤ ਸਿੰਘ ਤੁਲਸੀ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਦਾ ਜਨਮ 2 ਅਪ੍ਰੈਲ 1926 ਨੂੰ ਹੋਇਆ ਸੀ ਔਰ ਪੰਜਾਬੀ ਹਿੰਦੀ ਉਰਦੂ ਹਰ ਭਾਸ਼ਾ ਦੇ ਵਿੱਚ ਉਹਨਾਂ ਨੇ ਰਚਨਾਵਾਂ ਲਿਖੀਆਂ ਪੋਇਟਰੀਜ਼ ਲਿਖੀਆਂ ਔਰ ਕਵਿਤਾਵਾਂ ਭਾਵੇਂ ਧਾਰਮਿਕ ਪੱਖ ਹੋਵੇ ਜਾਂ ਦੇਸ਼ ਭਗਤੀ ਦੀਆਂ ਕਵਿਤਾਵਾਂ ਹੋਣ ਔਰ ਦਰਦ ਭਰੇ ਗੀਤ ਫਿਲਮਾਂ ਦੇ ਵਿੱਚ ਲਿਖਣੇ ਹੋਣ ਜਾਂ ਫਿਰ ਸਮਾਜ ਨੂੰ ਸੇਧ ਦੇਣ ਵਾਲਾ ਸਮਾਜਿਕ ਐਂਗਲ ਗਾਣਿਆਂ ਦੇ ਵਿੱਚ ਪਾਉਣਾ ਹੋਵੇ ਉਹਨਾਂ ਨੇ ਹਰ ਪਹਿਲੂ ਨੂੰ ਬਖੂਬੀ ਢੰਗ ਦੇ ਨਾਲ ਲਿਖਿਆ ਔਰ ਸਾਨੂੰ ਇੱਕ ਬਹੁਤ ਹੀ ਅਮੁੱਲਾ ਖਜ਼ਾਨਾ ਜਿਹੜਾ ਉਹਨਾਂ ਨੇ ਦਿੱਤਾ ਫਿਲਮਾਂ ਦੇ ਗਾਣਿਆਂ ਦੇ ਜ਼ਰੀਏ ਔਰ ਸਾਹਿਤ ਦੇ ਜ਼ਰੀਏ ਤੁਹਾਨੂੰ ਦੱਸਦੇ ਹਾਂ ਕਿ ਅੱਜ ਹੀ ਦੇ ਦਿਨ 11 ਮਈ 1984 ਨੂੰ ਉਹ ਇਸ ਜਹਾਨ ਨੂੰ ਛੱਡ ਕੇ ਚਲੇ ਗਏ ਅੱਜ ਉਹਨਾਂ ਦੀ ਡੈਥ ਐਨੀਵਰਸਰੀ ਹੈ ਇੰਦਰਜੀਤ ਸਿੰਘ ਤੁਲਸੀ ਔਰ ਬਹੁਤ ਹੀ ਨਾਮੀ ਮਿਊਜ਼ਿਕ ਡਾਇਰੈਕਟਰਸ ਦੇ ਨਾਲ ਲਕਸ਼ਮੀਕਾਂਤ ਪਿਆਰੇਲਾਲ ਹੋਣ ਜਾਂ ਬੱਪੀ ਲਹਿਰੀ ਹੋਣ ਉਹਨਾਂ ਦੇ ਨਾਲ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਕੰਮ ਕੀਤਾ ਬੌਬੀ ਫਿਲਮ ਸ਼ੋਰ ਫਿਲਮ ਚੋਰ ਮਚਾਏ ਚੋਰ ਫਿਲਮ ਹੋਣ ਇਹ ਅਲੱਗ ਅਲੱਗ ਫਿਲਮਾਂ ਜਿਸ ਵਿੱਚ ਉਹਨਾਂ ਨੇ ਬੜੇ ਹੀ ਪੋਪੂਲਰ ਗਾਣੇ ਲਿਖੇ ਨੇ ਔਰ ਗਾਣੇ ਲਿਖੇ ਨੇ ਕਿਹੜੇ ਗਾਣੇ ਲਿਖੇ ਨੇ ਬਟ ਤੁਹਾਨੂੰ ਤਾਂ ਹੀ ਪਤਾ ਲੱਗੇਗਾ ਜਦੋਂ ਅਸੀਂ ਉਹਨਾਂ ਗਾਣਿਆਂ ਨੂੰ ਪਲੇ ਕਰਾਂਗੇ ਤੁਹਾਡੇ ਲਈ ਅਤੇ ਆ ਜਾਓ ਫਿਰ ਉਹਨਾਂ ਦਾ ਲਿਖਿਆ ਹੋਇਆ ਇਹ ਪੋਪੂਲਰ ਗਾਣਾ ਇਹ ਤਾਂ ਤੁਹਾਨੂੰ ਜ਼ਰੂਰ ਪਤਾ ਹੋਏਗਾ ਜਾ ਰੇ ਜਾ ਉਹ ਹਰ ਜਾਈ ਦੇਖੀ ਤੇਰੀ

107 FM ਰੇਨਬੋ ਤੇ ਹਰੀਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ, ਫਿਲਮੀ ਦੁਨੀਆ ਪ੍ਰੋਗਰਾਮ ਚੱਲ ਰਿਹਾ ਔਰ ਇੰਦਰਜੀਤ ਸਿੰਘ ਤੁਲਸੀ ਜੀ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਪੰਜਾਬੀ ਪੋਇਟਰੀ ਹੋਵੇ ਜਾਂ ਫਿਰ ਹਿੰਦੀ ਉਰਦੂ ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਬਹੁਤ ਸਾਰੇ ਗਾਣੇ ਪੋਇਟਰੀਜ਼ ਲਿਖੀਆਂ ਔਰ ਬਾਲੀਵੁੱਡ ਦੇ ਵਿੱਚ ਅਲੱਗ ਅਲੱਗ ਟੌਪ ਦੀਆਂ ਹਿੱਟ ਸੁਪਰ ਹਿੱਟ ਫਿਲਮਾਂ ਦੇ ਵਿੱਚ ਗੀਤ ਲਿਖੇ ਔਰ ਇਹ ਜਾ ਰੇ ਜਾ ਉਹ ਹਰਜਾਈ ਇਹ ਵੀ ਉਹਨਾਂ ਦਾ ਹੀ ਲਿਖਿਆ ਹੋਇਆ ਗੀਤ ਔਰ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਨੇ ਸੁਰਿੰਦਰ ਕੌਰ ਜੀ ਦੇ ਨਾਲ 18 ਸਾਲ ਦੀ ਏਜ ਦੇ ਵਿੱਚ ਮੈਰਿਜ ਕੀਤੀ ਔਰ ਉਸ ਤੋਂ ਬਾਅਦ ਪਾਰਟੀਸ਼ਨ ਦਾ ਦੌਰ ਚੱਲ ਰਿਹਾ ਸੀ ਉਸ ਵੇਲੇ, ਫਿਰੋਜ਼ਪੁਰ ਦੇ ਵਿੱਚ ਉਹ ਸੈਟਲ ਹੋਏ ਔਰ ਉੱਥੇ ਇੰਡੀਅਨ ਰੇਲਵੇ ਦੇ ਵਿੱਚ ਨੌਕਰੀ ਵੀ ਕੀਤੀ ਔਰ ਉਸ ਤੋਂ ਬਾਅਦ ਉਹ ਮੁੰਬਈ ਦਾ ਰੁੱਖ ਕੀਤਾ ਉਹਨਾਂ ਨੇ ਔਰ ਉੱਥੇ ਨਾਮੀ ਮਿਊਜ਼ਿਕ ਡਾਇਰੈਕਟਰਸ ਦੇ ਨਾਲ ਕੰਮ ਕੀਤਾ ਔਰ ਆਪਣੀ ਕਲਮ ਦਾ ਜਾਦੂ ਬਿਖੇਰਿਆ ਔਰ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਦੁਆਰਾ ਲਿਖਿਆ ਇੱਕ ਹੋਰ ਟਰੈਕ ਸੁਣਦੇ ਹਾਂ ਔਰ ਇਹ ਟਰੈਕ ਇਸ ਪ੍ਰੋਗਰਾਮ ਦਾ ਅਖੀਰਲਾ ਟਰੈਕ ਔਰ ਇਸ ਤੋਂ ਬਾਅਦ ਸਾਡਾ ਅਗਲਾ ਪੜਾਅ ਹੋਏਗਾ ਸਟਾਰਟ। ਫਿਲਹਾਲ ਇਸ ਪ੍ਰੋਗਰਾਮ ਨੂੰ ਫਿਲਮੀ ਦੁਨੀਆ ਨੂੰ ਇੱਥੇ ਕਰਦੇ ਹਾਂ ਆਪਾਂ ਖਤਮ ਅਤੇ ਵੱਧਦੇ ਹਾਂ ਅਗਲੇ ਸਫ਼ਰ ਵੱਲ।

55 10 10 27 ਆਪਣੀ ਲਾਈਫ ਦੇ ਨਾਲ ਰਿਲੇਟਡ ਕੋਈ ਹੋਰ ਕੌਮਿਕ ਗੱਲ ਤੁਸੀਂ ਮੇਰੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਯਾਰ ਉਹ ਵੀ ਕਰ ਸਕਦੇ ਹੋ, ਨੋ ਪ੍ਰੋਬਲਮ। ਤੁਹਾਡੀ ਸ਼ਿਰਕਤ ਵੀ ਇਸ ਪ੍ਰੋਗਰਾਮ ਦੇ ਵਿੱਚ ਨਾਲ ਦੇ ਨਾਲ ਬਣੀ ਰਹਿਣੀ ਚਾਹੀਦੀ ਹੈ। ਮਸਾਲਾ ਮਿਕਸ ਪ੍ਰੋਗਰਾਮ ਤੁਸੀਂ ਹਰੀਸ਼ ਦੇ ਨਾਲ ਐਂਟਰਟੇਨ ਔਰ ਸੁਣਨਾ ਸ਼ੁਰੂ ਕਰ ਦਿੱਤਾ ਹੈ ਔਰ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ 9 ਵਜੇ ਤੱਕ ਔਰ ਸਾਡਾ ਜਿਹੜਾ ਸਫ਼ਰ ਹੈ ਉਹ 11 ਵਜੇ ਤੱਕ। ਫਿਲਹਾਲ ਸਾਡਾ ਪ੍ਰੋਗਰਾਮ ਮਸਾਲਾ ਮਿਕਸ ਔਰ ਉਹਦੇ ਦਰਮਿਆਨ ਕੀ ਹੋਏਗਾ ਉਹ ਸਭ ਕੁਝ ਤੁਹਾਡੇ ਤੱਕ ਪਹੁੰਚਾਇਆ ਔਰ ਤੁਸੀਂ ਵੀ ਮੇਰੇ ਤੱਕ ਛੇਤੀ ਛੇਤੀ ਪਹੁੰਚੋ ਅਤੇ ਫਿਰ ਆਪਾਂ ਇਕੱਠੇ ਮਿਲ ਕੇ ਇਸ ਪ੍ਰੋਗਰਾਮ ਨੂੰ 4 ਚੰਨ ਲਾਉਂਦੇ ਹਾਂ। ਆ ਜਾਓ ਫਿਰ ਇਸ ਪ੍ਰੋਗਰਾਮ ਦਾ ਆਨੰਦ ਮਾਣੀਏ ਅਤੇ ਕੁੜਕੁੜੂ ਕਰੀਏ।

ਕੁੜੂ ਅਸੀਂ ਵਾਕਈ ਆਏ ਮੌਜਾਂ ਨੂੰ ਔਰ ਇਸ ਵੇਲੇ ਫਿਕਰਾਂ ਫੁਕਰਾਂ ਨੂੰ ਮੈਂ ਪਹਿਲਾਂ ਕਿਹਾ ਕਿ ਸਾਈਡ 'ਤੇ ਕਰ ਦਿਓ ਫਿਕਸ ਕਿਉਂਕਿ ਪ੍ਰੋਗਰਾਮ ਸਟਾਰਟ ਹੋ ਗਿਆ ਮਸਾਲਾ ਮਿਕਸ ਔਰ ਅੱਜ ਕੱਲ੍ਹ ਦਾ ਮਾਹੌਲ ਜਿਹੜਾ ਉਹ ਥੋੜ੍ਹਾ ਜਿਹਾ ਅਲੱਗ ਯੂਨੀਕ ਹੋਇਆ ਪਿਆ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਮੌਸਮ ਜਿਹੜਾ ਉਹ ਕਿਸੇ ਵੀ ਵੇਲੇ ਬਦਲ ਸਕਦਾ ਜਿਵੇਂ ਸਾਡੇ ਸੁਭਾਅ ਅੱਜ ਕੱਲ੍ਹ ਪਤਾ ਨਹੀਂ ਲੱਗਦਾ ਕਿ ਕਿਵੇਂ ਬਦਲ ਜਾਂਦੇ ਨੇ ਉਸ ਤਰ੍ਹਾਂ ਮੌਸਮ ਜਿਹੜਾ ਉਹ ਬਦਲ ਰਿਹਾ ਆਪਣੇ ਰੰਗ ਵੈਸੇ ਤਾਂ ਗਰਮੀ ਦਾ ਮੌਸਮ ਮਈ ਜੂਨ ਦਾ ਮਹੀਨਾ ਸਟਾਰਟ ਹੋ ਗਿਆ ਮਈ ਦਾ ਮਹੀਨਾ ਹੈ ਜਾਣ ਵਾ ਮਤਲਬ 11 ਤਰੀਕ ਹੋ ਗਈ ਹੈ ਔਰ ਜੂਨ ਆ ਜਾਏਗਾ ਗਰਮੀ ਦਾ ਮੌਸਮ ਹੈ ਬੇਸਿਕਲੀ ਔਰ ਫਿਰ ਵੀ ਗਰਮੀ ਜਿਹੜੀ ਹੈ ਉਹ ਕਦੇ ਗਰਮੀ ਜ਼ਿਆਦਾ ਹੋ ਜਾਂਦੀ ਕਦੇ ਘੱਟ ਹੋ ਜਾਂਦੀ ਕਦੇ ਤੇਜ਼ ਹਨੇਰੀਆਂ ਤੂਫਾਨ ਬੱਦਲ ਲਿਸ਼ਕਦੇ ਨੇ ਔਰ ਮੀਂਹ ਵਰਦਾ ਮਤਲਬ ਇਹ ਦਿਖਾ ਰਿਹਾ ਸਾਨੂੰ ਮੌਸਮ ਕਿ ਮਤਲਬ ਮੇਰੇ ਅੰਦਰ ਵੀ ਤਾਕਤ ਹੈਗੀ ਹੈ ਮਤਲਬ ਮੌਸਮ ਤਾਂ ਅਕਸਰ ਬਦਲਦਾ ਹੀ ਰਹਿੰਦਾ ਪਰ ਜਿਸ ਮੌਸਮ ਦੀ ਹਵਾ ਹੋਵੇ ਮਤਲਬ ਜਿਹੜਾ ਮੌਸਮ ਚੱਲ ਰਿਹਾ ਹੋਵੇ ਉਸ ਵੇਲੇ ਉਹ ਚੀਜ਼ ਨਾ ਸਾਡੇ ਤੱਕ ਪਹੁੰਚੇ ਮਤਲਬ ਗਰਮੀ ਦਾ ਮੌਸਮ ਹੈ ਗਰਮੀ ਨਾ ਹੋਵੇ ਠੰਡ ਹੋਵੇ ਤਾਂ ਫਿਰ ਅਸੀਂ ਸਾਡੇ 'ਤੇ ਉਹਦਾ ਇਫੈਕਟ ਪਏਗਾ ਔਰ ਇੱਕ ਚੀਜ਼ ਦਾ ਹੋਰ ਇਫੈਕਟ ਸਾਡੇ ਉੱਤੇ ਪਿਆ ਔਰ ਉਹ ਚੀਜ਼ ਹੈ ਜਿਵੇਂ ਵਰਲਡ ਦੇ ਵਿੱਚ ਹਾਲਾਤ ਜੋ ਸਿਚੁਏਸ਼ਨ ਬਣੀ ਉਸ ਤੋਂ ਬਾਅਦ ਅਸੀਂ ਸਿਲੰਡਰਸ ਨੂੰ ਲੈ ਕੇ ਖਾਸ ਕਰਕੇ ਸਿਲੰਡਰ ਗੈਸ ਸਿਲੰਡਰਾਂ ਦੀ ਗੱਲ ਕਰੀਏ ਤਾਂ ਗੈਸ ਸਿਲੰਡਰਾਂ ਨੂੰ ਲੈ ਕੇ ਬੜੀ ਹਾਹਾਕਾਰ ਮਚੀ ਸੀ ਪਿੱਛੇ ਜੀ ਔਰ ਹੌਲੀ ਹੌਲੀ

ਜੋ ਘਟਦੀ ਜਾ ਰਹੀ ਔਰ ਸਰਕਾਰਾਂ ਗਹਾਰ ਬਾਰ ਬਾਰ ਮੈਸੇਜਿਸ ਪਹੁੰਚਾਏ ਜਾ ਰਹੇ ਨੇ ਕਿ ਸਭ ਕੁਝ ਕੰਟਰੋਲ ਦੇ ਵਿੱਚ ਹੈ, ਟੈਨਸ਼ਨ ਨਹੀਂ ਲੈਣੀ, ਪੈਨਿਕ ਨਹੀਂ ਹੋਣਾ। ਔਰ ਲੋਕ ਪੈਨਿਕ ਹੁਣ ਹੋ ਵੀ ਨਹੀਂ ਰਹੇ, ਪਰ ਉਸ ਵੇਲੇ ਬੜੇ ਤਕੜੇ ਪੈਨਿਕ ਹੋਏ ਸੀ ਔਰ ਲਾਈਨਾਂ ਦੇ ਵਿੱਚ ਲੱਗੇ ਸੀ ਔਰ ਬੜਾ ਹੀ ਮਾਹੌਲ ਜਿਹੜਾ ਉਹ ਲੋਕਾਂ ਨੂੰ ਲੱਗਾ ਕਿ ਖੌਰੇ ਸਿਲੰਡਰ ਸਾਨੂੰ ਮਿਲਣਾ ਹੀ ਨਹੀਂ ਹੈਗਾ। ਔਰ ਬਹੁਤ ਸਾਰੀ ਕਹਿੰਦੇ ਨੇ ਜਦੋਂ ਇੱਦਾਂ ਦੀ ਪੈਨਿਕ ਵਾਲੀ ਚੀਜ਼ ਆਵੇ ਨਾ ਤਾਂ ਕੁਝ ਚੰਗੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ, ਕੁਝ ਕ੍ਰੀਏਟਿਵ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ, ਉਹ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜੋ ਅਸੀਂ ਪਹਿਲਾਂ ਕਿਤੇ ਜ਼ਮਾਨੇ ਦੇ ਵਿੱਚ ਕਰਦੇ ਸੀ ਪਰ ਅੱਜ ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਗਏ ਹਾਂ। ਮਤਲਬ ਚਲੋ ਸਭ ਕੁਝ ਸਹੀ ਹੈ ਔਰ ਸਿਲੰਡਰ ਵੀ ਸਭ ਕੁਝ ਸਭ ਐਵਰੀਥਿੰਗ ਇਜ਼ ਫਾਈਨ ਨਾਓ ਔਰ ਸਭ ਕੁਝ ਸਭ ਨੂੰ ਅਵੇਲੇਬਲ ਹੋ ਰਿਹਾ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ। ਔਰ ਜੇਕਰ ਆ ਵੀ ਰਹੀ ਹੈ, ਜੇਕਰ ਮੰਨ ਲਓ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਕਮੀ ਹੈ, ਸ਼ਿਕਾਇਤ ਹੈ ਕਿਸੇ ਕੰਪਨੀ ਵੰਪਨੀ ਤੋਂ ਕਿਸੇ ਵੀ ਤਰ੍ਹਾਂ ਦੀ, ਖਾਸ ਕਰ ਜੇਕਰ ਅਸੀਂ ਇਹਨਾਂ ਦੀ ਕੰਪਨੀ ਸਿਲੰਡਰਸ ਦੀ ਗੱਲ ਕਰੀਏ, ਗੈਸ ਸਿਲੰਡਰਸ ਦੀ, ਤਾਂ ਤੁਹਾਡੇ ਲਈ ਨੰਬਰਸ ਹੈਗੇ ਨੇ ਮਹਾਰਾਜ, ਤੁਸੀਂ ਸ਼ਿਕਾਇਤ ਕਰ ਸਕਦੇ ਹੋ 0181-222-4444।

ਆਵੇ ਨਾ ਤਾਂ ਕੁਝ ਚੰਗੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ, ਕੁਝ ਕ੍ਰੀਏਟਿਵ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ, ਉਹ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜੋ ਅਸੀਂ ਪਹਿਲਾਂ ਕਿਤੇ ਜ਼ਮਾਨੇ ਦੇ ਵਿੱਚ ਕਰਦੇ ਸੀ ਪਰ ਅੱਜ ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਗਏ ਹਾਂ। ਮਤਲਬ ਚਲੋ ਸਭ ਕੁਝ ਸਹੀ ਹੈ ਔਰ ਸਿਲੰਡਰ ਵੀ ਸਭ ਕੁਝ ਸਭ ਐਵਰੀਥਿੰਗ ਇਜ਼ ਫਾਈਨ ਨਾਓ ਔਰ ਸਭ ਕੁਝ ਸਭ ਨੂੰ ਅਵੇਲੇਬਲ ਹੋ ਰਿਹਾ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ। ਔਰ ਜੇਕਰ ਆ ਵੀ ਰਹੀ ਹੈ, ਜੇਕਰ ਮੰਨ ਲਓ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਕਮੀ ਹੈ, ਸ਼ਿਕਾਇਤ ਹੈ ਕਿਸੇ ਕੰਪਨੀ ਵੰਪਨੀ ਤੋਂ ਕਿਸੇ ਵੀ ਤਰ੍ਹਾਂ ਦੀ, ਖਾਸ ਕਰ ਜੇਕਰ ਅਸੀਂ ਇਹਨਾਂ ਦੀ ਕੰਪਨੀ ਸਿਲੰਡਰਸ ਦੀ ਗੱਲ ਕਰੀਏ, ਗੈਸ ਸਿਲੰਡਰਸ ਦੀ, ਤਾਂ ਤੁਹਾਡੇ ਲਈ ਨੰਬਰਸ ਹੈਗੇ ਨੇ ਮਹਾਰਾਜ, ਤੁਸੀਂ ਸ਼ਿਕਾਇਤ ਕਰ ਸਕਦੇ ਹੋ 0181-222-4417 222-4417 ਜਾਂ ਫਿਰ ਵਟਸਐਪ ਨੰਬਰ ਵੀ ਹੈਗਾ। ਮਤਲਬ ਅੱਜ ਕੱਲ੍ਹ ਵਟਸਐਪ ਤਾਂ ਪਹਿਲਾਂ 77-199-55-555 ਮਤਲਬ 77-189-55-555 ਸਮਝੇ ਕਿ ਨਹੀਂ, ਤੁਸੀਂ ਇਸ ਨੰਬਰ 'ਤੇ ਮੈਸੇਜ ਕਰ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਅਤੇ ਉਹਨਾਂ ਨੂੰ ਕੋਈ ਵੀ ਜੇਕਰ ਤੁਹਾਨੂੰ ਸ਼ਿਕਾਇਤ ਲੱਗਦੀ ਹੈ ਕਿ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਜਾਂ ਤੁਹਾਨੂੰ ਕੋਈ ਪ੍ਰੋਬਲਮ ਲੱਗ ਰਹੀ ਹੈ ਤਾਂ ਤੁਸੀਂ ਸ਼ਿਕਾਇਤ ਕਰ ਸਕਦੇ ਹੋ। ਬਟ ਚਲੋ ਇਹ ਤਾਂ ਹੋਇਆ ਨੰਬਰਸ ਦੀ ਗੱਲ, ਤੁਸੀਂ ਸ਼ਿਕਾਇਤ ਕਰ ਸਕਦੇ ਹੋ, ਪਰ ਮੈਂ ਗੱਲ ਕਰ ਰਿਹਾ ਸੀ ਕਿ ਕੁਝ ਚੰਗੀਆਂ ਚੀਜ਼ਾਂ ਵੀ ਹੁੰਦੀਆਂ, ਜੇਕਰ ਇੱਦਾਂ ਦੀ ਪੈਨਿਕ ਸਿਚੁਏਸ਼ਨ ਕ੍ਰੀਏਟ ਹੋਵੇ ਤਾਂ ਫਿਰ ਉਹ ਚੀਜ਼ਾਂ ਹੁੰਦੀਆਂ ਨੇ ਜੋ ਅਸੀਂ ਪਹਿਲਾਂ ਮਾਣਦੇ ਸੀ। ਮਤਲਬ ਸ਼ਖਸ ਨਾ ਆਪਣੇ ਪਿੱਛੇ ਨੂੰ ਦੌੜਦਾ, ਜਦੋਂ ਅੱਗੇ ਰਾਹ ਬੰਦ ਹੁੰਦਾ ਤਾਂ ਅਸੀਂ ਪਿੱਛੇ ਨੂੰ ਜਾਂਦੇ ਹਾਂ ਕਿ ਯਾਰ ਕੁਝ ਹੋਰ ਚੀਜ਼ ਕਰੀਏ, ਹੈ ਨਾ। ਅਤੇ ਉਹ ਚੀਜ਼ਾਂ, ਮਤਲਬ ਕਹਿਣ ਦਾ ਹੈ ਕਿ ਅਸੀਂ ਪਹਿਲਾਂ ਚੁੱਲ੍ਹੇ ਦੀ ਰੋਟੀ ਖਾਂਦੇ ਸੀ, ਹੈ ਨਾ, ਜਾਂ ਫਿਰ ਤੰਦੂਰ ਤਾਇਆ ਜਾਂਦਾ ਸੀ ਔਰ ਤੰਦੂਰ ਦੀ ਰੋਟੀ, ਚੁੱਲ੍ਹੇ ਦੀ ਰੋਟੀ, ਮਤਲਬ ਡਾਇਰੈਕਟ ਜਦੋਂ ਰੋਟੀ ਜਿਹੜੀ ਹੈ ਮਿੱਟੀ ਔਰ ਅੱਗ ਦੇ ਉੱਤੇ ਔਰ ਲੱਕੜਾਂ ਦੇ ਵਿੱਚ ਬਣਦੀ ਹੈ ਅਤੇ ਉਹ ਜ਼ਿਆਦਾ ਹੈਲਦੀ ਹੁੰਦੀ ਹੈ, ਹੈ ਨਾ। ਅੱਜ ਕੱਲ੍ਹ ਆਪਾਂ ਗੈਸ ਦੇ ਉੱਤੇ ਰੋਟੀਆਂ ਖਾਂਦੇ ਹਾਂ, ਛੇਤੀ ਛੇਤੀ ਚੀਜ਼ਾਂ ਸਾਨੂੰ ਰੈਡੀਮੇਡ ਚੀਜ਼ਾਂ ਚਾਹੀਦੀਆਂ, ਬਟ ਬਹੁਤ ਸਾਰੇ ਇੱਦਾਂ ਦੇ ਲੋਕ ਸੀ ਜਿਨ੍ਹਾਂ ਨੇ ਇਹ ਚੁੱਲ੍ਹਿਆਂ ਦੇ ਉੱਤੇ ਦੁਬਾਰਾ ਰੋਟੀ ਬਣਾਉਣੀ ਸ਼ੁਰੂ ਕੀਤੀ ਔਰ ਉਹ ਵਾਲਾ ਟਾਈਮ ਜਿਹੜਾ ਉਹ ਫਿਰ ਤੋਂ ਮਾਣਿਆ। ਮੈਂ ਉਹੀ ਕਿਹਾ ਕਿ ਜਦੋਂ ਇੱਦਾਂ ਦੀਆਂ ਪੈਨਿਕ ਵਾਲੀਆਂ ਚੀਜ਼ਾਂ ਹੁੰਦੀਆਂ, ਜਿਵੇਂ ਉਹ ਕਰੋਨਾ ਕਾਲ ਸੀ, ਉਸ ਵੇਲੇ ਸਾਰਿਆਂ ਨੇ ਇਕੱਠੇ ਬਹਿ ਕੇ ਟੈਲੀਵਿਜ਼ਨ ਵੇਖਿਆ, ਇਕੱਠੇ ਖੁਸ਼ੀਆਂ ਸੈਲੀਬ੍ਰੇਟ ਕੀਤੀਆਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਵੇਲੇ ਕ੍ਰੀਏਟ ਹੋਈਆਂ, ਉਹ ਜੋ 90s ਦੇ ਦੌਰ ਦੇ ਵਿੱਚ ਹੁੰਦੀਆਂ ਸੀ, ਔਰ ਹੁਣ ਵੀ ਕੁਝ ਕੁ ਟਾਈਮ ਦੇ ਲਈ ਉਹ 90s ਵਾਲਾ ਚੁੱਲ੍ਹਿਆਂ ਵਾਲਾ ਦੌਰ ਜਿਹੜਾ ਜੋ ਅਸੀਂ ਸ਼ਾਇਦ ਭੁੱਲ ਗਏ ਹਾਂ, ਉਹ ਲੋਕਾਂ ਨੇ ਦੁਬਾਰਾ ਤੋਂ ਮਾਣਿਆ। ਔਰ ਮਤਲਬ ਤੁਹਾਡੇ ਲਈ ਹੁਣ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ ਮਹਾਰਾਜ, ਤੁਸੀਂ ਲੈ ਰਹੇ ਹੋ, ਲੈਂਦੇ ਰਹੋ ਸਿਲੰਡਰਸ, ਪਰ ਇੱਦਾਂ ਦੀਆਂ ਖੁਸ਼ੀਆਂ ਵੀ ਮਾਣਿਆ ਕਰੋ। ਔਰ ਜ਼ਰੂਰੀ ਨਹੀਂ ਹੈ ਕਿ ਹਰ ਵੇਲੇ ਤੁਸੀਂ ਗੈਸ ਚੁੱਲ੍ਹਾ ਹੀ ਬਾਲਣਾ, ਉਹ ਮਿੱਟੀ ਵਾਲਾ ਚੁੱਲ੍ਹਾ ਵੀ ਬਾਲ ਕੇ ਵੇਖਿਆ ਕਰੋ, ਬੜਾ ਆਨੰਦ ਆਉਂਦਾ। ਔਰ ਤੰਦੂਰੀ ਰੋਟੀਆਂ ਧਾਬੇ ਵਾਲੀਆਂ ਨਹੀਂ, ਆਪ ਲਾ ਕੇ ਜਦੋਂ ਖਾਓਗੇ ਨਾ, ਫਿਰ ਤੁਸੀਂ ਮੰਮੀ ਨੂੰ ਬਾਰ ਬਾਰ ਕਹੋਗੇ ਕਿ ਮੈਨੂੰ ਅੱਜ ਫਿਰ ਉਹੀ ਰੋਟੀਆਂ ਚਾਹੀਦੀਆਂ ਨੇ।

ਬਈ ਅਸੀਂ ਹੁਣ ਆਮ ਨਹੀਂ ਰਹੇ, ਅਸੀਂ ਖਾਸ ਹੋ ਗਏ ਹਾਂ, ਕਿਉਂਕਿ ਸਾਡੇ ਆਮ ਵੀ ਹੁਣ ਬੜੇ ਖਾਸ ਹੋ ਗਏ ਨੇ। ਹੈਰਾਨ ਪਰੇਸ਼ਾਨ ਨਾ ਹੋਵੋ, ਮੈਂ ਮਹਾਰਾਜ ਮੈਂ ਫਰੂਟ ਦੀ ਗੱਲ ਕਰ ਰਿਹਾ, ਆਮ ਸਾਡੇ ਅੰਬ ਮਹਾਰਾਜ ਹੁਣ ਸਾਡੇ ਅੰਬਾਂ ਦੀ, ਹੁਣ ਜਾ ਕੇ ਸਾਡੇ ਅੰਬਾਂ ਦੀ ਮੈਂ ਕਹਿੰਦਾ ਬੁੱਕਤ ਪਈ ਹੈ, ਜਿਹਨੂੰ ਤੁਸੀਂ ਅਸੀਂ ਲੋਕ ਅੱਜ ਕੱਲ੍ਹ ਅਸੀਂ ਵਾਕਈ ਅੰਬਾਂ ਦਾ ਸੀਜ਼ਨ ਚੱਲਣ ਡਿਆ, ਔਰ ਅਸੀਂ ਵੀ ਅੰਬਾਂ ਨੂੰ ਬੜਾ ਪਿਆਰ ਕਰਦੇ ਹਾਂ, ਮਤਲਬ ਗੁਠਲੀਆਂ ਨਹੀਂ ਗਿਣਦੇ, ਅਸੀਂ ਅੰਬ ਹੀ ਖਾਣ ਨਾਲ ਜ਼ਿਆਦਾ ਫੋਕਸ ਕਰਦੇ ਹਾਂ। ਔਰ ਹੋਰ ਵੀ ਕੋਈ ਹੈਗਾ ਜਿਹੜਾ ਅੰਬ ਖਾਣ ਨਾਲ ਫੋਕਸ ਕਰਦਾ ਪਰ ਨਾਲ ਨਾਲ ਗੁਠਲੀਆਂ ਗਿਣਦਾ ਵੀ ਹੈਗਾ ਜੇ, ਕਿਉਂਕਿ ਉਹਨਾਂ ਨੂੰ ਅੰਬ ਮਹਿੰਗੇ ਪੈਂਦੇ ਆ ਨਾ, ਬਟ ਉਹ ਮਹਿੰਗੇ ਪੈਂਦੇ ਅੰਬ ਵੀ ਮੈਂ ਕਹਿੰਦਾ ਤਰਸ ਕੇ ਖਰੀਦ ਰਹੇ ਆ, ਔਰ ਰਾਹ ਵੇਖ ਰਹੇ ਆ, ਮੇਰੀ ਤੇਰੀ ਰਾਹ ਤੱਕੇ ਅੱਖੀਆਂ ਕਹਾਂ ਹੈ ਤੂੰ ਮੇਰੇ ਆਮ। ਹਾਂ ਬਿਲਕੁਲ ਜੀ ਬਿਲਕੁਲ, ਅੰਬ ਦੀ ਰਾਹ ਤੱਕੀ ਜਾ ਰਹੀ ਹੈ, ਕਿਉਂਕਿ ਫਲਾਈਟਾਂ ਦੇ ਥਰੂ ਇੰਡੀਆ ਤੋਂ ਅਮਰੀਕਾ ਦੇ ਵਿੱਚ ਅੰਬ ਜਾ ਰਿਹਾ, ਔਰ ਅੰਬ ਜਦੋਂ ਉੱਥੇ ਨਹੀਂ ਪਹੁੰਚਦਾ ਤਾਂ ਲੋਕਾਂ ਦਾ ਦਿਲ ਧੱਕ ਧੱਕ ਕਰਦਾ, ਕਿਉਂਕਿ ਉੱਥੇ ਜਿਹੜੇ ਅੰਬ ਨੇ ਉਹ ਇੱਕ ਨਾ ਬੋਕਸ ਜਿਹਾ ਹੁੰਦਾ ਜਿਹਦੇ ਵਿੱਚ 10 ਤੋਂ 12 ਅੰਬ ਹੁੰਦੇ ਨੇ, ਉਹ 5600 ਰੁਪਏ ਦਾ ਉਹ ਬੋਕਸ ਜਿਹੜਾ ਉਹ ਉੱਥੇ ਵਿਖ ਰਿਹਾ, ਔਰ ਲਾਸਟ ਈਅਰ ਇਹਦੀ ਵੈਲਿਊ ਜਿਹੜੀ ਸੀ ਉਹ 3700 ਤੋਂ ਲੈ ਕੇ 4200 ਰੁਪਏ ਤੱਕ ਸੀ, ਬਟ ਹੁਣ ਇਹਦੀ ਵੈਲਿਊ ਵੱਧ ਗਈ, ਮਤਲਬ ਪ੍ਰਾਈਜ਼ ਵੱਧ ਗਿਆ 5600, ਕਿਉਂਕਿ ਫਲਾਈਟਸ ਜੰਗ ਦੀ ਵਜ੍ਹਾ ਦੇ ਨਾਲ ਫਲਾਈਟ ਜਿਹੜੀਆਂ ਨੇ ਉਹ ਘੱਟ ਜਾ ਰਹੀਆਂ ਨੇ, ਔਰ ਇਸੇ ਕਰਕੇ ਇਹਦੀ ਇਹ ਮਹਿੰਗਾਈ ਜਿਹੜੀ ਆ ਉੱਥੇ ਵਧੀ ਆ, ਪਰ ਲੋਕਾਂ ਦੇ ਵਿੱਚ ਕਰੇਜ਼ ਮੈਂ ਕਹਿੰਦਾ ਵੇਖਿਆ ਬਣ ਰਿਹਾ, ਔਰ ਲੋਕ ਜਿਹੜੇ ਨੇ ਉੱਥੇ ਮੈਕਸੀਕਨ ਅੰਬ ਨਹੀਂ ਖਾ ਰਹੇ, ਉਹ ਮੈਕਸੀਕਨ ਅੰਬ ਨੂੰ ਪੁੱਛ ਨਹੀਂ ਰਿਹਾ, ਮਹਾਰਾਜ ਉਹ ਤਾਂ 945 ਰੁਪਏ ਮਿਲ ਰਿਹਾ, ਕਿੱਥੇ 945 10-12 ਪੀਸ ਅਤੇ ਕਿੱਥੇ 5600 ਰੁਪਏ ਇੰਡੀਅਨ ਅੰਬ। ਮੈਂ ਕਹਿੰਦਾ ਜਿੱਦਾਂ ਇੰਡੀਅਨ ਲੋਕਾਂ ਨੇ ਮੱਲਾਂ ਮਾਰੀਆਂ ਨੇ, ਉੱਥੇ ਸਾਡੇ ਅੰਬ ਵੀ ਮੱਲਾਂ ਮਾਰ ਰਹੇ ਨੇ, ਔਰ ਅੰਬ ਵੀ ਕਿਸੇ ਕੋਲੋਂ ਘੱਟ ਨਹੀਂ ਹੈਗੇ। ਮਹਾਰਾਜ ਨਾਮ ਜ਼ਰੂਰ ਉਹਦਾ ਆਮ ਹੈ ਪਰ ਉਹ ਬੰਦਾ ਆਮ ਨਹੀਂ ਹੈਗਾ, ਖਾਸ ਬੰਦਾ ਸਾਡਾ ਅੰਬ, ਔਰ ਭਾਵੇਂ ਅੰਬ ਹੋਵੇ ਲੰਗੜਾ, ਠੀਕ ਹੈ, ਭਾਵੇਂ ਲੰਗੜਾ ਅੰਬ ਹੋਵੇ ਪਰ ਉਹਦੇ ਅੰਦਰ ਗੁਣ ਜਿਹੜੇ ਨੇ ਉਹ ਪੂਰੇ ਸਾਬਤ ਹੁੰਦੇ ਜੇ ਮਹਾਰਾਜ। ਔਰ ਅੰਬ ਲੰਗੜਾ, ਦੁਸ਼ਹਿਰੀ, ਹੋਰ ਕਿਹੜਾ, ਚੌਸਾ ਅੰਬ, ਤੋਤਾ ਪਰੀ ਅੰਬ, ਇਹ ਸਾਰੇ ਜਿੰਨੇ ਵੀ ਅੰਬਾਂ ਦੀਆਂ ਕਿਸਮਾਂ ਤੁਹਾਨੂੰ ਪਤਾ, ਮਤਲਬ ਜਿਹੜੀ ਅੰਬ ਦੀ ਕਿਸਮ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ, ਤੁਸੀਂ ਮੈਨੂੰ ਵਟਸਐਪ ਮੈਸੇਜ ਕਰ ਸਕਦੇ ਹੋ 9855101027, ਇਹ ਸਾਡਾ ਵਟਸਐਪ ਨੰਬਰ ਹੈ, ਔਰ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਤੁਹਾਡਾ ਫੇਵਰੇਟ ਮਤਲਬ ਅੰਬ ਕਿਹੜੀ ਕਿਸਮ ਦਾ ਅੰਬ ਹੈ ਜਿਹੜਾ ਤੁਸੀਂ ਖਾਂਦੇ ਹੋ, ਦੁਸ਼ਹਿਰੀ, ਲੰਗੜਾ, ਚੌਸਾ, ਤੋਤਾਪਰੀ,

ਜਾਂ ਆਂਡਾ ਅੰਬ ਮਹੰਮਦ, ਇਹ ਨਹੀਂ ਤੁਸੀਂ ਸੁਣਿਆ ਹੋਏਗਾ ਆਂਡਾ ਅੰਬ, ਸੁਣਿਆ ਕਿ ਨਹੀਂ? ਮੈਨੂੰ ਨਹੀਂ ਲੱਗਦਾ ਕਿ ਤੁਸੀਂ ਸੁਣਿਆ ਹੋਏਗਾ ਆਂਡਾ ਅੰਬ, ਕਿਉਂਕਿ ਮੈਂ ਆਂਡਾ ਅੰਬ ਖਾਧਾ। ਮਹਾਰਾਜ ਝੂਠ ਨਹੀਂ ਬੋਲ ਰਿਹਾ, ਮੈਂ ਸੱਚੀ ਖਾਧਾ। ਉਹ ਇੱਦਾਂ ਦਾ ਅੰਬ ਹੁੰਦਾ ਜੇ ਉਹਦੀ ਜਿਹੜੀ ਸ਼ੇਪ ਹੁੰਦੀ ਉਹ ਆਂਡੇ ਦੀ ਤਰ੍ਹਾਂ ਹੁੰਦੀ, ਐੱਗ ਦੀ ਤਰ੍ਹਾਂ ਹੁੰਦੀ ਹੈ, ਔਰ ਉਹਨੂੰ ਇੱਦਾਂ ਹੀ ਜਿੱਦਾਂ ਆਪਾਂ ਛਿੱਲੜ ਲਾਉਂਦੇ ਹਾਂ ਨਾ, ਐੱਗ ਦੇ ਛਿੱਲੜ ਲਾਈ ਦੇ ਹੈ ਨਾ ਉਬਾਲ ਕੇ, ਔਰ ਉਸੇ ਤਰ੍ਹਾਂ ਹੀ ਉਹਨੂੰ ਛਿੱਲ ਕੇ ਉਸੇ ਤਰ੍ਹਾਂ ਇੱਦਾਂ ਕਰਕੇ ਖਾ ਲਈਦਾ। ਬਿਲਕੁਲ, ਆਹਾ ਹਾ ਹਾ, ਕਿਆ ਬਾਤ ਆ, ਸਵਾਦ ਹੀ ਆ ਗਿਆ। ਤੁਹਾਡੇ ਮੂੰਹ ਦੇ ਵਿੱਚ ਵੀ ਪਾਣੀ ਜ਼ਰੂਰ ਆਇਆ ਹੋਏਗਾ ਅੰਬਾਂ ਦਾ ਨਾਂ ਸੁਣ ਕੇ। ਹੁਣ ਕੱਢੋ ਫਰਿੱਜ ਦੇ ਵਿੱਚੋਂ ਅੰਬ, ਛਿੱਲੋ ਜਾਂ ਤਾਂ ਫਿਰ ਪੀਸ ਕਰ ਕਰਕੇ ਖਾਓ, ਅਤੇ ਜਾਂ ਫਿਰ ਮਿਕਸੀ ਦੇ ਵਿੱਚ ਸ਼ੁਰ ਕਰਕੇ ਘੁਮਾਓ, ਦੁੱਧ ਪਾਓ, ਬਰਫ਼ ਪਾਓ, ਅਤੇ ਮੈਂਗੋ ਸ਼ੇਕ ਬਣਾ ਕੇ ਪੀਓ। ਆਹਾ, ਕਿਆ ਬਾਤ ਹੈ, ਇਹ ਨਜ਼ਾਰੇ ਤੁਸੀਂ ਹੁਣ ਘਰ ਬੈਠਿਆਂ ਲਓ, ਔਰ ਨਾਲ ਨਾਲ ਮੇਰੇ ਪ੍ਰੋਗਰਾਮ ਦੇ ਨਜ਼ਾਰੇ ਵੀ ਇਸੇ ਤਰ੍ਹਾਂ ਲੈਂਦੇ ਰਹੋ। ਔਰ ਆ ਜਾਓ ਫਿਰ ਇੱਕ ਹੋਰ ਆ ਤੜਕਦਾ ਭੜਕਦਾ ਟਰੈਕ ਵੀ ਸੁਣਦੇ ਹਾਂ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮਸਾਲਾ ਮਿਕਸ, ਹਰੀਸ਼ ਨਾਲ ਹੈ ਤੁਹਾਡੇ, ਔਰ ਇਸ ਵੇਲੇ ਤੁਸੀਂ ਬਣੇ ਹੋਏ ਹੋ 107 FM ਰੇਨਬੋ 'ਤੇ। ਮੈਂ ਹਾਂ ਤੁਹਾਡੇ ਨਾਲ।

ਆਏ ਹਾਏ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ, ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ, ਉਹ ਕੁੜੀ ਆਪਣੇ, ਉਹ ਮੁੰਡਾ ਆਪਣੇ, ਉਹ ਕੁੜੀ ਆਪਣੇ, ਆ ਮੁੰਡਾ ਕੁੜੀ ਆਪਣੇ ਆਪਣੇ ਵਿਆਹਾਂ ਦੇ ਵਿੱਚ ਅੱਜ ਕੱਲ੍ਹ ਨੱਚ ਰਹੇ ਨੇ। ਔਰ ਇਹ ਨੱਚਣ ਗਾਉਣ ਦਾ ਜਿਹੜਾ ਸਿਲਸਿਲਾ ਉਹ ਤੁਹਾਨੂੰ ਨੌਰਥ ਇੰਡੀਆ ਦੇ ਵਿੱਚ ਜ਼ਿਆਦਾਤਰ, ਮਤਲਬ ਪੂਰੇ ਭਾਰਤ ਦੇ ਵਿੱਚ ਮਿਲੇਗਾ। ਔਰ ਭਾਰਤ ਦੇ ਵਿੱਚ ਹੀ ਇਹ ਜਿਹੜੇ ਪਾਰੰਪਰਿਕ ਵਿਆਹ ਨੇ, ਇਹ ਜਿਹੜੀਆਂ ਖੁਸ਼ੀਆਂ ਨੇ, ਢੋਲ ਧਮੱਕੇ ਨੇ, ਇਹ ਸੁਣਨ ਨੂੰ ਮਿਲਦੇ ਨੇ। ਬਟ ਇਹ ਜਿਹੜੀ ਖੁਸ਼ੀ ਹੈ, ਇਹ ਜਿਹੜਾ ਚਾਅ ਹੈ, ਇਹ ਜਿਹੜਾ ਕੁੜੀਆਂ ਨੂੰ ਮਤਲਬ ਮੁੰਡਿਆਂ ਦੇ ਨਾਲ ਵਿਆਹਣ ਦਾ ਜਿਹੜਾ ਸਿਲਸਿਲਾ, ਜਿਹੜਾ ਭਾਰਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁੰਦਾ, ਉਹ ਹੋਰ ਕਿਤੇ ਨਹੀਂ ਹੁੰਦਾ। ਉਹ ਮਹਾਰਾਜ ਇੱਥੇ ਤਾਂ ਬੜਾ ਵਧੀਆ ਮਾਹੌਲ ਜੇ ਦੇਖੋ। ਹੁਣ ਤੁਸੀਂ ਕਾਲਜ ਕੋਲੇ ਜਾਂਦੇ ਹੋ, ਉੱਥੇ ਜੇਕਰ ਤੁਹਾਨੂੰ ਕੋਈ ਲੜਕਾ ਜਾਂ ਲੜਕੀ ਪਸੰਦ ਆ ਜਾਂਦਾ, ਤੁਸੀਂ ਦੋਸਤੀ ਹੋ ਜਾਂਦੀ ਹੈ, ਪਿਆਰ ਹੋ ਜਾਂਦਾ, ਫਿਰ ਮਾਂ ਪਿਓ ਨਾਲ ਗੱਲਬਾਤ ਹੁੰਦੀ ਹੈ, ਫਿਰ ਸ਼ਾਦੀ ਹੋ ਜਾਂਦੀ ਹੈ। ਔਰ ਉਸ ਤੋਂ ਬਾਅਦ ਜੇਕਰ ਅਰੇਂਜ ਮੈਰਿਜ ਹੋਵੇ ਤਾਂ ਫਿਰ ਮਾਂ ਪਿਓ ਜਿਹੜੇ ਨੇ ਮੁੰਡੇ ਦੇ ਲਈ ਕੋਈ ਕੁੜੀ ਭਾਲਦੇ ਨੇ, ਲੱਭਦੇ ਨੇ, ਜੇਕਰ ਕੋਈ ਵਿਚੋਲਾ ਪੈ ਜੇ ਵਿੱਚ ਅਤੇ ਰਿਸ਼ਤਾ ਕਰਵਾ ਦੇ, ਫਿਰ ਪੇਰੈਂਟਸ ਇੱਕ ਦੂਸਰੇ ਨੂੰ ਮਿਲਦੇ ਨੇ, ਮੁੰਡਾ ਕੁੜੀ ਇੱਕ ਦੂਸਰੇ ਨੂੰ ਪਸੰਦ ਕਰਨਗੇ ਅਤੇ ਵਿਆਹ ਹੋਏਗਾ। ਅੱਜ ਕੱਲ੍ਹ ਦੀ ਖਾਸ ਜੋ ਗੱਲਬਾਤ ਹੋ ਰਹੀ ਹੈ, ਫਿਰ ਹੀ ਗੱਲਬਾਤ ਅੱਗੇ ਤੁਰੇਗੀ ਜੇਕਰ ਇੱਕ ਦੂਸਰੇ

ਦੋਵੇਂ ਪਸੰਦ ਕਰਨਗੇ, ਫੀਲਿੰਗ ਮਿਲਣਗੀਆਂ, ਗੱਲਬਾਤ ਮਿਲੇਗੀ, ਖਿਆਲਾਤ ਮਿਲਣਗੇ, ਤਾਂ ਹੀ ਵਿਆਹ ਹੋਏਗਾ। ਬਟ ਮਹਾਰਾਜ ਇੱਕ ਐਸੀ ਜਗ੍ਹਾ ਜੇ ਜਿੱਥੇ ਮਹਾਰਾਜ ਵਿਆਹ ਦੇ ਲਈ ਬਾਜ਼ਾਰ ਸੱਜਦਾ, ਮਹਾਰਾਜ ਮੈਰਿਜ ਮਾਰਕੀਟ ਲੱਗਦੀ ਹੈ। ਬਿਲਕੁਲ ਬਿਲਕੁਲ ਸਹੀ ਸੁਣਿਆ ਤੁਸੀਂ, ਮੈਰਿਜ ਮਾਰਕੀਟ। ਔਰ ਉਸ ਮਾਰਕੀਟ ਦੇ ਵਿੱਚ ਜਿਹੜੇ ਪੇਰੈਂਟਸ ਨੇ ਉਹ ਮੁੰਡਾ ਕੁੜੀ ਲੱਭਣ ਦੇ ਲਈ ਜਾਂਦੇ ਨੇ ਆਪਣੇ ਆਪਣੇ ਬੱਚਿਆਂ ਦੇ ਲਈ। ਬਿਲਕੁਲ ਮਹਾਰਾਜ, ਉੱਥੇ ਬੱਚਿਆਂ ਦੇ ਕੋਲ ਟਾਈਮ ਹੀ ਹੈ ਨਹੀਂ ਵਿਆਹ ਲਈ, ਮੁੰਡਾ ਕੁੜੀ ਦੇਖਣ ਦਾ, ਸੋਚਣ ਦਾ ਟਾਈਮ ਹੀ ਹੈ ਨਹੀਂ। ਇਸ ਲਈ ਉਹ ਕੰਮ ਮਾਂ ਪਿਓ ਨੂੰ ਸੌਂਪਿਆ, ਜਾਓ ਤੁਸੀਂ ਮਾਰਕੀਟ ਦੇ ਵਿੱਚ ਜਾਓ। ਜਿਵੇਂ ਆਲੂ ਘਰ ਖਤਮ ਹੋ ਗਏ ਹੋਣ ਅਤੇ ਅਸੀਂ ਮਾਰਕੀਟ ਜਾ ਕੇ ਆਲੂ ਪਿਆਜ਼ ਟਮਾਟਰ ਮਿਰਚਾਂ ਖਰੀਦ ਕੇ ਲਿਆਉਂਦੇ ਹਾਂ, ਉਸੇ ਤਰ੍ਹਾਂ ਉਹ ਮਾਰਕੀਟ ਜਾਂਦੇ ਨੇ ਆਪਣਾ ਪੂਰਾ ਸੈਟਅਪ ਲੈ ਕੇ। ਮਤਲਬ ਜਿੱਦਾਂ ਅਸੀਂ ਝੋਲਾ ਲੈ ਕੇ ਜਾਂਦੇ ਹਾਂ ਨਾ, ਥੈਲਾ ਲਿਫਾਫਾ ਕੋਈ ਲੈ ਕੇ ਜਾਂਦੇ ਹਾਂ ਮਾਰਕੀਟ, ਉੱਥੋਂ ਅਸੀਂ ਲੈ ਕੇ ਆਲੂ ਸਬਜ਼ੀਆਂ ਜੋ ਵੀ ਅਸੀਂ ਆਪਣੇ ਥੈਲੇ ਦੇ ਵਿੱਚ ਪਾ ਲੈਂਦੇ ਹਾਂ, ਐਵੇਂ ਉਹ ਮੰਡੀ ਦੇ ਵਿੱਚ ਜਾਂਦੇ ਨੇ। ਮਤਲਬ ਵਿਆਹ ਮੰਡੀ ਲੱਗਦੀ ਹੈ ਉੱਥੇ, ਔਰ ਵਿਆਹ ਦਾ ਬਾਜ਼ਾਰ ਜਿਹੜਾ ਹੈ ਉੱਥੇ ਕੀ ਲੈ ਕੇ ਜਾਂਦੇ ਨੇ ਮਾਂ ਪਿਓ, ਪੂਰਾ ਬਾਇਓਡਾਟਾ ਲੈ ਕੇ ਜਾਂਦੇ ਨੇ ਮੁੰਡੇ ਕੁੜੀ ਦਾ, ਔਰ ਬਾਇਓਡਾਟੇ ਦੇ ਨਾਲ ਨਾਲ ਇਹ ਵੀ ਲੈ ਕੇ ਜਾਂਦੇ ਨੇ ਸਾਡੇ ਕੋਲ ਸੰਪੱਤੀ ਕੀ ਮੁੰਡਾ ਕਿਸ ਕਿਸ ਸੰਪੱਤੀ ਦਾ ਮਾਲਕ ਹੈ, ਔਰ ਕੀ ਜੇਕਰ ਡਿਮਾਂਡ ਉਹਨਾਂ ਦੀ ਕੀ ਹੈ, ਕੀ ਉਹਨਾਂ ਦੇ ਕੋਲ ਹੈਗਾ, ਕੀ ਉਹ ਦੇਣਗੇ। ਇਹ ਸਾਰਾ ਬਾਇਓਡਾਟਾ ਜਿਹੜਾ ਉਹ ਇੱਕ ਫਲੈਕਸ ਦੇ ਉੱਤੇ, ਇੱਕ ਪਰਚੇ ਦੇ ਉੱਤੇ ਲਿਖ ਕੇ ਲੈ ਕੇ ਜਾਂਦੇ ਨੇ ਬਾਕਾਇਦਾ, ਔਰ ਰਾਈਟ ਕਰਕੇ, ਔਰ ਫਿਰ ਜਾਂਦੇ ਨੇ ਛਤਰਾ, ਇੱਕ ਛਾਤਾ ਵੱਡਾ ਜਿਹਾ ਲੈ ਕੇ ਜਾਂਦੇ ਨੇ। ਮਤਲਬ ਉੱਥੇ ਆਪਣੀ ਕੈਨਪੀ ਲਾਉਂਦੇ ਨੇ, ਪੂਰੀ ਤਰ੍ਹਾਂ ਮਾਰਕੀਟ ਸੱਜਦੀ ਹੈ ਮਹਾਰਾਜ। ਜਿਵੇਂ ਫੜੀਆਂ ਲੱਗਦੀਆਂ ਨਾ ਸਾਡੇ ਇੱਥੇ ਸਬਜ਼ੀ ਦੀਆਂ, ਉਵੇਂ ਉੱਥੇ ਵਿਆਹ ਵਾਲੀ ਮਾਰਕੀਟ ਸੱਜਦੀ ਹੈ। ਔਰ ਉੱਥੇ ਫਿਰ ਪੇਰੈਂਟਸ ਆਉਂਦੇ ਨੇ, ਦੇਖਦੇ ਨੇ, ਆ ਕੇ ਬਾਇਓਡਾਟਾ ਪੜ੍ਹਦੇ ਨੇ, ਇਹ ਮੁੰਡਾ ਸਾਡੀ ਕੁੜੀ ਦੇ ਲਾਇਕ ਲੱਗ ਰਿਹਾ ਥੋੜ੍ਹਾ ਥੋੜ੍ਹਾ। ਹਾਂਜੀ ਵੀ ਫਿਰ ਤੁਸੀਂ ਕਿੱਦਾਂ, ਫਿਰ ਕਿਵੇਂ ਕਰੋਗੇ, ਮਤਲਬ ਆਪਣੀ ਭਾਸ਼ਾ ਦੇ ਵਿੱਚ ਗੱਲਬਾਤ ਕਰਦੇ ਨੇ। ਅਤੇ ਫਿਰ ਜੇਕਰ ਮੁੰਡਾ ਪਸੰਦ ਆ ਜੇ, ਮਤਲਬ ਉਹ ਬਾਇਓਡਾਟਾ ਪਸੰਦ ਆ ਜੇ, ਅਤੇ ਆਪਣੀ ਕੁੜੀ ਬਾਰੇ ਦੱਸਣਗੇ ਵੀ ਇਹ ਚੀਜ਼ਾਂ, ਅਤੇ ਫਿਰ ਉੱਥੇ ਗੱਲਬਾਤ ਰਿਸ਼ਤਾ ਵਗੈਰਾ ਪੱਕਾ ਹੋ ਜਾਂਦਾ। ਇੱਦਾਂ ਹੁੰਦਾ, ਮਤਲਬ ਇੱਕ ਗੱਲੋਂ ਇਹ ਵੀ ਸਹੀ ਚੀਜ਼ ਸਹੀ ਹੈ ਕਿ ਉਹ ਇੰਨੇ ਬਿਜ਼ੀ ਹੈ, ਉਹਨਾਂ ਨੇ ਆਏ ਜਾਂ ਜਿਹੜੀ ਮਤਲਬ ਉਹਨਾਂ ਦੇ ਲਈ ਇਹ ਚੀਜ਼ ਤੋਂ ਕੀ ਕਲੀਅਰ ਹੁੰਦਾ, ਮਤਲਬ ਵਿਆਹ ਸ਼ਾਦੀ ਉਹਨਾਂ ਦੇ ਲਈ ਇੰਪੋਰਟੈਂਟ ਹੀ ਹੈ ਨਹੀਂ। ਉਹਨਾਂ ਨੇ ਮਤਲਬ ਸੌਂਪਿਆ, ਜਾਓ ਜਾ ਕੇ ਦੇਖ ਆਓ, ਕੋਈ ਵੀ ਮਾਰਕੀਟ ਦੇ ਵਿੱਚ ਜਾਓ, ਜੇਕਰ ਕੋਈ ਪਸੰਦ ਆਉਂਦਾ ਤਾਂ ਲੈ ਆਓ। ਉਹ ਅਲੱਗ ਗੱਲ ਹੈ ਕਿ ਆਲੂ ਲੈਣ ਜਾਈਏ, ਪਿਆਜ਼ ਲੈਣ, ਟਮਾਟਰ ਲੈਣ ਜਾਈਏ, ਕਦੇ ਕਦੇ ਦਾਗੀ ਵੀ ਚੱਕ ਲਿਆਈਦੇ ਆਪਾਂ, ਮਤਲਬ ਉੱਥੇ ਪੂਰੀ ਛਾਣਬੀਣ ਜਿਹੜੀ ਆ ਉਹ ਮਾਂ ਪਿਓ ਦੇ ਹੱਥ ਸੌਂਪੀ ਜਾਂਦੀ ਹੈ ਕਿ ਤੁਸੀਂ ਆਪ ਜੋ ਤੁਹਾਨੂੰ ਸਹੀ ਲੱਗੇ ਉਹ ਲੈ ਆਓ ਜਾ ਕੇ, ਮੇਰੇ ਲਈ ਕੋਈ ਚੱਕਰ ਨਹੀਂ। ਮੁੰਡਾ ਕੁੜੀ ਸਭ ਆਪਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ, ਵੈਸੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਮੈਂ ਗੱਲ ਕਰ ਰਿਹਾ ਚਾਈਨਾ ਦੀ, ਸ਼ੰਘਾਈ ਸ਼ਹਿਰ ਦੇ ਵਿੱਚ ਇਹ ਜਿਹੜਾ ਚਾਈਨਾ ਮੈਂ ਕਹਿ ਰਿਹਾ, ਚਾਈਨਾ ਮਾਰਕੀਟ ਨਹੀਂ, ਮਤਲਬ ਚਾਈਨਾ ਦੇ ਵਿੱਚ ਇਹ ਬਾਜ਼ਾਰ ਲੱਗਦਾ, ਵਿਆਹ ਮਾਰਕੀਟ, ਮਤਲਬ ਮੈਰਿਜ ਦਾ ਵਿਆਹ ਜਿਹੜਾ ਬਾਜ਼ਾਰ ਹੈ ਉਹ ਸੱਜਦਾ, ਔਰ ਉੱਥੇ ਜਾ ਕੇ ਦੁੱਲਾ ਦੁਲਣ ਖਰੀਦੇ ਜਾਂਦੇ ਨੇ। ਕਿਆ ਬਾਤ ਹੈ ਮਹਾਰਾਜ, ਲੱਖੀ ਨਿਰਾਲੀਆਂ ਇਹ ਗੱਲਾਂ, ਔਰ ਬਿਜ਼ੀਨੈਸ ਦੇ ਚੱਲਦਿਆਂ ਉਹ ਆਪਣੇ ਪੇਰੈਂਟਸ ਨੂੰ ਮੌਕਾ ਦਿੰਦੇ ਨੇ, ਔਰ ਇੱਥੇ ਹੋ ਸਕਦਾ ਇੱਦਾਂ ਕਰੋ, ਹਾਂ ਭਲਾ ਇਮੈਜਿਨ ਇੱਥੇ ਇਹ ਚੀਜ਼ ਹੋਵੇ ਤਾਂ ਫਿਰ ਕਰਾਓਗੇ ਤੁਸੀਂ ਇੱਦਾਂ ਵਿਆਹ? ਨਾ ਨਾ ਨਾ ਮਹਾਰਾਜ, ਜਿੰਨੀ ਦੇਰ ਤੱਕ ਚਾਰ ਗੱਲਾਂ ਨਾ ਕਰਾਂਗੇ ਆਪਾਂ, ਦੇਖਾਂ ਸੁਣਾਂਗੇ ਨਹੀਂ, ਟਾਈਮ ਸਪੈਂਡ ਨਹੀਂ ਕਰਾਂਗੇ, ਅਤੇ ਉਵੇਂ ਅਸੀਂ ਵਿਆਹ ਕਿਵੇਂ ਕਰ ਲਾਂਗੇ, ਹੈ ਨਾ। ਖੈਰ ਇਹ ਤਾਂ ਅਲੱਗ ਅਲੱਗ ਤਰੀਕੇ ਦੀਆਂ ਗੱਲਾਂ ਨੇ, ਔਰ ਅਲੱਗ ਅਲੱਗ ਕਲਚਰ ਨੇ, ਔਰ ਹਰ ਇੱਕ ਆਪਣੇ ਕਲਚਰ ਨੂੰ ਰਿਸਪੈਕਟ ਦਿੰਦਾ ਹੈ, ਔਰ ਦੇਣੀ ਵੀ ਚਾਹੀਦੀ ਹੈ। 107 FM ਰੇਨਬੋ ਅਤੇ ਹਰੀਸ਼ ਨਾਲ ਹੈ ਤੁਹਾਡੇ, ਔਰ ਸ਼ੋਅ ਚੱਲ ਰਿਹਾ ਇਸ ਵੇਲੇ ਤੁਹਾਡਾ ਫੇਵਰੇਟ ਮਸਾਲਾ ਮੈਕਸ।

107 FM ਰੇਨਬੋ ਦੇ ਹਰੀਸ਼ ਨਾਲ ਤੁਹਾਡੇ ਔਰ ਸ਼ੋਅ ਚੱਲ ਰਿਹਾ ਮਸਾਲਾ ਮਿਕਸ। ਦੋਸਤੋ ਅਸੀਂ ਯਾਤਰਾ ਦੇ ਲਈ ਮਤਲਬ ਕਿਤੇ ਘੁੰਮਣ ਫਿਰਨ ਦੇ ਲਈ ਜਾਂਦੇ ਹਾਂ ਅਤੇ ਗੱਡੀ ਲੈ ਕੇ ਜਾਂਦੇ ਹਾਂ ਔਰ ਫਿਰ ਅੱਗੇ ਆ ਜਾਂਦਾ ਟੋਲ ਔਰ ਟੋਲ 'ਤੇ ਅਸੀਂ ਫਾਸਟੈਗ ਦੇ ਜ਼ਰੀਏ ਪੇਮੈਂਟ ਕਰ ਦਿੰਦੇ ਹਾਂ ਔਰ ਫਾਸਟੈਗ ਜਿਹੜਾ ਗੱਡੀ ਦੇ ਉੱਤੇ ਅੱਜ ਕੱਲ੍ਹ ਲੱਗਾ ਹੋਇਆ ਔਰ ਉਹ ਸਹੀ ਜੁੜਿਆ ਹੋਇਆ ਸਾਡੀ ਬੈਂਕ ਆਈ ਡੀ ਦੇ ਨਾਲ ਜਾਂ ਨਹੀਂ, ਇਹਦੀ ਜਾਂਚ ਹੋਣੀ ਜ਼ਰੂਰੀ ਹੈ। ਐਕਚੁਲੀ ਰਾਸ਼ਟਰੀ ਰਾਜਮਾਰਗ ਪ੍ਰਾਧੀਕਰਨ ਯਾਨੀ ਕਿ ਐੱਨ ਐੱਚ ਏ ਆਈ ਨੇ ਫਾਸਟੈਗ ਜਿਹੜੇ ਜਾਰੀ ਕੀਤੇ, ਜਿਹੜੇ ਸਾਰੇ ਬੈਂਕ ਨੇ ਨਾ ਜਿਨ੍ਹਾਂ ਨੇ ਜਾਰੀ ਕੀਤੇ ਨੇ, ਉਹਨਾਂ ਨੂੰ ਇਹ ਨਿਰਦੇਸ਼ ਦਿੱਤੇ ਨੇ ਕਿ ਉਹ ਫਾਸਟੈਗ ਜੁੜੇ ਹੋਏ ਵਾਹਨ ਜਿਹੜੇ ਸਹੀ ਨਹੀਂ ਹੈਗੇ ਉਹਨਾਂ ਨੂੰ ਬਲੈਕਲਿਸਟ ਕੀਤਾ ਜਾਵੇ। ਔਰ ਜਦੋਂ ਅਸੀਂ ਜਾਂਦੇ ਹਾਂ, ਮੈਂ ਤੁਹਾਨੂੰ ਇਗਜ਼ੈਂਪਲ ਦਿੰਦਾ ਕਿ ਜਦੋਂ ਅਸੀਂ ਜਾਂਦੇ ਹਾਂ ਟੋਲ 'ਤੇ ਜਾਂਦੇ ਹਾਂ ਔਰ ਫਾਸਟੈਗ ਜਿਹੜਾ ਕੈਮਰਾ ਲੱਗਿਆ ਉਹ ਸਾਡੇ ਫਾਸਟੈਗ 'ਤੇ ਪੈਂਦਾ ਔਰ ਆਟੋਮੈਟਿਕਲੀ ਜਿਹੜੀ ਹੈ ਵੈਰੀਫਿਕੇਸ਼ਨ ਹੁੰਦੀ ਹੈ ਔਰ ਉੱਥੇ ਇਹ ਦੇਖਿਆ ਗਿਆ ਕਿ ਅਲੱਗ ਨੰਬਰ, ਗਲਤ ਨੰਬਰ ਜਿਹੜਾ ਉਹ ਕਦੇ ਕਦੇ ਸਾਹਮਣੇ ਆਉਂਦਾ ਵੇਖਣ ਨੂੰ ਮਿਲਿਆ ਔਰ ਇੱਦਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਦਰਜ ਹੋਈਆਂ ਨੇ, ਜਿਹਦੇ ਨਾਲ ਟੋਲ ਚੋਰੀ ਕਹਿ ਸਕਦੇ ਹਾਂ ਉਹਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਜ਼ਿਆਦਾ ਵੱਧ ਰਹੀਆਂ ਨੇ ਔਰ ਇਸੇ ਕਰਕੇ ਇਹ ਨਿਯਮ ਕਾਨੂੰਨ ਜਿਹੜਾ ਉਹ ਬਣਾਇਆ ਜਾ ਰਿਹਾ ਜਿਹਦੇ ਕਰਕੇ ਇਹ ਜਿਹੜੀ ਚੋਰੀ ਹੈ ਉਸ ਨੂੰ ਰੋਕਿਆ ਜਾਵੇ ਔਰ ਜਿਹੜੇ ਯੂਜ਼ਰ ਨੇ ਫਾਸਟੈਗ ਯੂਜ਼ਰ ਨੇ ਉਹ ਵੀ ਵੈਰੀਫਿਕੇਸ਼ਨ ਜਿਹੜੀ ਆ ਉਹ ਕਰ ਸਕਦੇ ਨੇ, ਵੀ ਆਰ ਐੱਨ ਚੈੱਕ ਕਰ ਸਕਦੇ ਨੇ। ਉਹਦਾ ਤਰੀਕਾ ਜਿਹੜਾ ਉਹ ਇਹ ਹੈ ਕਿ ਤੁਸੀਂ ਵੀ ਪੀ ਸੀ ਆਈ ਫਾਸਟੈਗ ਪੋਰਟਲ ਦੇ ਉੱਤੇ ਜਾ ਸਕਦੇ ਹੋ ਔਰ ਉੱਥੇ ਜਾ ਕੇ ਤੁਸੀਂ ਸਟੇਟਸ ਜਾਂ ਐੱਨ ਟੀ ਸੀ ਫਾਸਟੈਗ ਸਟੇਟਸ 'ਤੇ ਕਲਿੱਕ ਕਰਨਾ ਔਰ ਉਸ ਤੋਂ ਬਾਅਦ ਆਪਣਾ ਵੀ ਆਰ ਐੱਨ ਪਾਉਣਾ ਔਰ ਉਸ ਤੋਂ ਬਾਅਦ ਕੈਪਚਾ ਵੈਰੀਫਿਕੇਸ਼ਨ ਕਰਨੀ ਹੈ ਅਤੇ ਫਿਰ ਸਬਮਿਟ ਕਰ ਦੇਣਾ ਔਰ ਤੁਹਾਨੂੰ ਫਾਸਟੈਗ ਸਟੇਟਸ 'ਤੇ ਜਾਰੀ ਕਰਨ ਵਾਲਾ ਜਿਹੜਾ ਬੈਂਕ ਹੈ ਉਹਦਾ ਨਾਮ ਲਿਖਣਾ ਪੈਣਾ ਔਰ ਉਸ ਤੋਂ ਬਾਅਦ ਫਾਸਟੈਗ ਮਾਈ ਫਾਸਟੈਗ ਐਪ ਨੂੰ ਡਾਊਨਲੋਡ ਕਰਕੇ ਔਰ ਉਹਦੇ ਵਿੱਚ ਲੌਗਇਨ ਕਰ ਲੈਣਾ ਔਰ ਚੈੱਕ ਫਾਸਟੈਗ ਸਟੇਟਸ ਨੂੰ ਕਲਿੱਕ ਕਰਕੇ ਆਪਣਾ ਨੰਬਰ ਪਾਉਣਾ ਔਰ ਡਿਟੇਲ ਜਿਹੜੀ ਤੁਹਾਡੇ ਸਾਹਮਣੇ ਹੋਏਗੀ ਔਰ ਉਸ ਤੋਂ ਬਾਅਦ ਬੈਂਕ ਦੀ ਵੈਬਸਾਈਟ 'ਤੇ ਜਾ ਕੇ ਫਾਸਟੈਗ ਵਾਲੇ ਪੇਜ ਨੂੰ ਓਪਨ ਕਰਨਾ ਔਰ ਉਹਦੀ ਐਪ ਹੈ ਉੱਥੇ ਜਾ ਕੇ ਤੁਸੀਂ ਨੋ ਯੋਰ ਫਾਸਟੈਗ ਸਟੇਟਸ 'ਤੇ ਜਾਣਾ ਔਰ ਉਹਦਾ ਇਸਤੇਮਾਲ ਕਰਨਾ ਔਰ ਆਪਣਾ ਮੋਬਾਈਲ ਨੰਬਰ ਪਾਉਣਾ ਔਰ ਸਾਰੀ ਡਿਟੇਲ ਜਿਹੜੀ ਹੈ ਚੈੱਕ ਕਰਨੀ ਹੈ ਕਿ ਸਭ ਕੁਝ ਸਹੀ ਹੈ ਔਰ ਇਸ ਤਰ੍ਹਾਂ ਤੁਸੀਂ ਆਫ ਜਿਹੜਾ ਵੈਰੀਫਿਕੇਸ਼ਨ ਹੈ ਉਹ ਕਰ ਸਕਦੇ ਹੋ ਔਰ ਜੇਕਰ ਕੋਈ ਇੱਦਾਂ ਦੀ ਜਿਹੜੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਨੇ ਕਿ ਨੰਬਰ ਕੋਈ ਹੋਰ ਹੁੰਦਾ ਔਰ ਫਾਸਟੈਗ ਇਸ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਕਈ ਯੂਜ਼ਰ ਦੇ ਵੱਲੋਂ ਔਰ ਉਹਨਾਂ ਨੰਬਰਸ ਨੂੰ ਬੰਦ ਕੀਤਾ ਜਾਵੇ, ਇਹ ਦਿਸ਼ਾ ਨਿਰਦੇਸ਼ ਜਿਹੜੇ ਨੇ ਰਾਸ਼ਟਰੀ ਰਾਜਮਾਰਗ ਨਿਯਮ ਦੇ ਵੱਲੋਂ ਇਹ ਲਾਗੂ ਕੀਤਾ ਗਿਆ ਔਰ ਇੱਦਾਂ ਹੋਣਾ ਵੀ ਚਾਹੀਦਾ ਹੈ ਕਿ ਨਹੀਂ। ਔਰ ਕਦੇ ਕਦੇ ਕਈ ਲੋਕ ਜਿਹੜੇ ਨੇ ਉਹ ਮਤਲਬ ਲੱਗਦਾ ਕਈਆਂ ਨੂੰ ਕਿ ਟੋਲ ਬਚਾਇਆ ਵੀ ਜਾ ਸਕੇ ਲੰਬਾ

ਰਸਤਾ ਇਖਤਿਆਰ ਕਰਕੇ ਇੱਦਾਂ ਕੀਤਾ ਜਾਵੇ, ਬਟ ਸਹੀ ਰਸਤੇ ਤੋਂ ਸਹੀ ਜਗ੍ਹਾ ਤੋਂ ਔਰ ਮੁਸ਼ਕਲ ਨਾ ਆਵੇ ਔਰ ਨਾ ਹੀ ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਗੱਡੀ ਨੂੰ ਕੋਈ ਨੁਕਸਾਨ ਹੋਵੇ। ਔਰ ਇਸ ਕਰਕੇ ਜੇਕਰ ਕਿਤੇ ਵੀ ਘੁੰਮਣ ਦੇ ਲਈ ਜਾ ਰਹੇ ਹੋ ਸੇਫਲੀ ਜਾਓ ਔਰ ਖੁਸ਼ੀਆਂ ਮਨਾਓ ਔਰ ਗੱਡੀ ਦੇ ਵਿੱਚ ਐਫ ਐਮ ਰੇਨਬੋ ਜ਼ਰੂਰ ਲਗਾਓ, ਹੈ ਕਿ ਨਹੀਂ? ਔਰ ਇਸ ਵੇਲੇ ਵੀ ਤੁਸੀਂ ਲਗਾਇਆ ਹੋਇਆ ਔਰ ਹਰੀਸ਼ ਨਾਲ ਹੈ ਤੁਹਾਡੇ, ਅਤੇ ਨਾਲ ਨਾਲ ਗੱਲਾਂ, ਨਾਲ ਨਾਲ ਗਾਣੇ, ਅਤੇ ਨਾਲ ਨਾਲ ਭੰਗੜਾ ਪੈਂਦਾ ਰਹਿਣਾ ਚਾਹੀਦਾ।

ਜਦੋਂ ਅਸੀਂ ਵੀਡੀਓਜ਼ ਫੋਟੋਜ਼ ਕਲਿੱਕ ਕਰਦੇ ਰਹਿੰਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਡਾਟਾ ਕਲੈਕਟ ਕਰਦੇ ਰਹਿੰਦੇ ਹਾਂ, ਅਤੇ ਫਿਰ ਇੱਕ ਦਿਨ ਆ ਕੇ ਸਾਡਾ ਫੋਨ ਟਾਈਮ ਬੋਲ ਜਾਂਦਾ। ਮਤਲਬ ਕਹਿਣ ਦਾ ਇਹ ਕਿ ਫੋਨ ਜਿਹੜਾ ਉਹ ਕਹਿੰਦਾ ਕਿ ਹੁਣ ਬਸ ਯਾਰ, ਮੂੰਹ ਭਰ ਗਿਆ ਮੈਂ ਯਾਰ, ਉਹ ਮੈਨੂੰ ਸਮਝ ਨਹੀਂ ਆਉਂਦੀ। ਵੀਡੀਓਜ਼ ਵੀ ਇੱਕ ਦੂਜੇ ਨੂੰ ਕਹਿੰਦੀਆਂ ਨੇ, ਭੈਣੇ ਤੂੰ ਥੋੜ੍ਹੀ ਜਿਹੀ ਅੱਗੇ ਹੋ, ਭੈਣੇ ਤੂੰ ਥੋੜ੍ਹੀ ਜਿਹੀ ਅੱਗੇ ਹੋ, ਫੋਟੋ ਵੀ ਇੱਕ ਦੂਸਰੇ ਨੂੰ ਖਿਸਕਣ ਲਈ ਕਹਿੰਦੀਆਂ ਨੇ। ਬਟ ਜਦੋਂ ਸਾਨੂੰ ਪਤਾ ਹੋਏਗਾ ਕਰਨਾ ਕੀ ਹੈ, ਤਾਂ ਅਸੀਂ ਉਦੋਂ ਹੀ ਇਹਨਾਂ ਨੂੰ ਥੋੜ੍ਹੀ ਜਿਹੀ ਹਵਾ ਲਵਾਵਾਂਗੇ, ਵਿਚਾਰਿਆਂ ਨੂੰ ਥੋੜ੍ਹਾ ਜਿਹਾ ਹਲਕਾ ਸਾਹ ਦਵਾਵਾਂਗੇ। ਔਰ ਇਸੇ ਕਰਕੇ ਭਾਵੇਂ ਲੈਪਟੋਪ ਹੋਵੇ ਸਾਡਾ, ਭਾਵੇਂ ਸਾਡੇ ਫੋਨਸ ਹੋਣ, ਐਂਡਰੋਇਡ ਫੋਨਸ ਹੋਣ, ਭਾਵੇਂ ਸਾਨੂੰ ਜਿੰਨੀ ਮਰਜ਼ੀ ਜਾਣਕਾਰੀ ਹੁੰਦੀ ਹੈ ਨਾ, ਪਰ ਜ਼ਿਆਦਾਤਰ ਜੇਕਰ ਮਤਲਬ ਬਹੁਤ ਜ਼ਿਆਦਾ ਤੁਸੀਂ ਗੈਜਟ ਫਰੈਂਡਲੀ ਹੋ, ਆਈ ਨੋ, ਔਰ ਬਹੁਤ ਜ਼ਿਆਦਾ ਟੈਕਨੀਕਲ ਨੌਲੇਜ ਸਾਰਿਆਂ ਨੂੰ ਹੈਗੀ ਹੈ, ਪਰ ਬਹੁਤ ਜ਼ਿਆਦਾ ਕੁਝ ਇੱਦਾਂ ਦੇ ਲਿਸਨਰ ਸਾਡੇ ਹੈਗੇ ਨੇ ਜਿਨ੍ਹਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਫੋਨ ਸਲੋ ਕਿਉਂ ਹੋ ਗਿਆ। ਯਾਰ ਕਲਿੱਕ ਕੀਤਾ ਹੀ 3 ਸੈਕਿੰਡ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ, ਇੱਕ ਕਲਿੱਕ ਕੀਤਾ ਹੀ ਹਾਏ ਹਾਏ 1 ਮਿੰਟ ਹੋ ਗਿਆ, ਹੁਣ ਜਾ ਕੇ ਖੁੱਲ੍ਹਾ। ਇੱਦਾਂ ਬਹੁਤ ਵਾਰ ਹੁੰਦਾ, ਔਰ ਇਹ ਤਾਂ ਹੁੰਦਾ ਖਾਸ ਕਰ ਐਂਡਰੋਇਡ ਦੇ ਉੱਤੇ, ਜਦੋਂ ਤੁਸੀਂ ਆਪਣੇ ਫੋਨ ਦਾ ਇਸਤੇਮਾਲ ਜ਼ਿਆਦਾ ਕਰਦੇ ਹੋ, ਔਰ ਖਾਸ ਕਰਕੇ ਜਦੋਂ ਬਹੁਤ ਜ਼ਿਆਦਾ ਜਿਹੜੀ ਅਸੀਂ ਐਪ ਚਲਾਉਂਦੇ ਹਾਂ ਨਾ, ਵਟਸਐਪ ਐਪ ਖਾਸ ਕਰਕੇ ਚਲਾਉਂਦੇ ਹਾਂ, ਔਰ ਉੱਥੇ ਅਸੀਂ ਜਿਹੜੀਆਂ ਸਾਨੂੰ ਕੋਈ ਫੋਟੋਜ਼ ਭੇਜਦਾ, ਵੀਡੀਓਜ਼ ਭੇਜਦਾ, ਕੋਈ ਨਿਊਜ਼ ਭੇਜਦਾ, ਅਸੀਂ ਡਾਊਨਲੋਡ ਕਰਦੇ ਹਾਂ ਸੁਣਨ ਦੇਖਣ ਦੇ ਵਾਸਤੇ, ਮੋਬਾਈਲ ਦੇ ਵਿੱਚ ਹੀ ਪਈ ਰਹਿੰਦੀ ਆ ਉਹ ਚੀਜ਼, ਉਹ ਵੀਡੀਓ ਫੋਟੋਜ਼, ਔਰ ਇਸ ਕਰਕੇ ਡਾਟਾ ਭਰਦਾ ਰਹਿੰਦਾ ਭਰਦਾ ਰਹਿੰਦਾ। ਉਹਦੇ ਲਈ ਤੁਸੀਂ ਕੀ ਕਰਨਾ, ਜੇ ਖਾਸ ਕਰ ਜੇਕਰ ਲੈਪਟੋਪ ਦੀ ਗੱਲ ਕਰੀਏ ਤਾਂ ਵਿੰਡੋਜ਼ ਲੈਪਟੋਪ 'ਤੇ ਤੁਸੀਂ ਵਿੰਡੋ ਪਲੱਸ ਆਰ ਮਤਲਬ ਰਨ ਵਾਲੀ ਜਿਹੜੀ ਥੱਲੇ, ਉਹਨੂੰ ਖੋਲ੍ਹਣਾ, ਓਪਨ ਕਰਨਾ, ਔਰ ਪਰਸੈਂਟੇਜ ਟੈਂਪ ਪਰਸੈਂਟੇਜ ਇਹ ਟਾਈਪ ਕਰਨਾ, ਔਰ ਐਂਟਰ ਮਾਰਨਾ, ਔਰ ਸਾਰੀਆਂ ਟੈਂਪਰੇਰੀ ਫਾਈਲਾਂ ਜਿਹੜੀਆਂ ਨੇ ਉਹ ਡਿਲੀਟ ਹੋ ਜਾਣਗੀਆਂ। ਜਾਂ ਫਿਰ ਪਰਫੈਕਟ ਟਾਈਪ ਕਰਕੇ ਐਂਟਰ ਮਾਰੋ ਤਾਂ ਵੀ ਤੁਹਾਡੀਆਂ ਟੈਂਪਰੇਰੀ ਫਾਈਲਸ ਡਿਲੀਟ ਹੋ ਜਾਣਗੀਆਂ। ਜਾਂ ਕਲੀਨਰ ਦੇ ਵਿੱਚ ਜਾ ਕੇ ਤੁਸੀਂ ਉਹ ਕਮਾਂਡ ਹੈ ਉਹਨੂੰ, ਉਹਦੇ ਵਿੱਚ ਜਾ ਕੇ ਤੁਸੀਂ ਆਪਣੀਆਂ ਜੰਕ ਅਤੇ ਕੈਸ਼ੇ ਫਾਈਲ ਜਿਹੜੀਆਂ ਹੁੰਦੀਆਂ ਨਾ ਉਹਨਾਂ ਨੂੰ ਡਿਲੀਟ ਕਰ ਸਕਦੇ ਹੋ। ਐਂਡਰੋਇਡ ਫੋਨ ਦੇ ਵਿੱਚ ਵੀ ਤੁਸੀਂ ਆਪਣੀਆਂ ਫਾਈਲ ਸੈਟਿੰਗਸ ਦੇ ਵਿੱਚ ਜਾ ਕੇ ਕੈਸ਼ੇ ਔਰ ਜੰਕ ਫਾਈਲਾਂ ਨੂੰ ਹਮੇਸ਼ਾ ਡਿਲੀਟ ਰੱਖੋ, ਔਰ ਖਾਸ ਕਰਕੇ ਜਿਹੜੀਆਂ ਗੂਗਲ ਫਾਈਲਸ ਹੈ ਨਾ ਉਹਦੇ ਵਿੱਚ ਜੰਕ ਔਰ ਡੁਪਲੀਕੇਟ ਫਾਈਲਸ ਹੁੰਦੀਆਂ ਨੇ ਉਹਨਾਂ ਨੂੰ ਵੀ ਡਿਲੀਟ ਕਰੋ, ਔਰ ਟਾਈਮ ਟੂ ਟਾਈਮ ਸਾਫ਼ ਕਰਦੇ ਰਿਹਾ ਕਰੋ, ਸਫਾਈ ਕਰਦੇ ਰਿਹਾ ਕਰੋ ਆਪਣੇ ਫੋਨਸ ਦੀ। ਔਰ ਇਸੇ ਕਰਕੇ ਖਾਸ ਕਰਕੇ ਜਿਹੜੀਆਂ ਅਸੀਂ ਫਾਈਲਾਂ ਡਾਊਨਲੋਡ ਕਰ ਲੈਂਦੇ ਹਾਂ ਨਾ, ਸਕਰੀਨ ਰਿਕਾਰਡ ਕਰਦੇ ਹਾਂ, ਜਾਂ ਕੋਈ ਕਿਸੇ ਨੇ ਫੋਟੋ ਭੇਜੀ ਹੁੰਦੀ ਹੈ, ਜਾਂ ਕੋਈ ਹੋਰ ਵੀਡੀਓਜ਼ ਸਾਡੇ ਤੱਕ ਪਹੁੰਚਦੀਆਂ, ਅਸੀਂ ਉਹਨਾਂ ਨੂੰ ਸਟੋਰ ਕਰੀ ਰੱਖਦੇ ਹਾਂ। ਅਨਨੈਸੈਸਰੀ ਚੀਜ਼ਾਂ ਨੂੰ ਡਿਲੀਟ ਕਰ ਦਿਓ, ਖਾਸ ਕਰਕੇ ਜਿਹੜੀਆਂ ਟੈਂਪਰੇਰੀ ਫਾਈਲਸ ਹੁੰਦੀਆਂ ਨੇ, ਜੰਕ ਕੈਸ਼ੇ ਫਾਈਲਸ ਹੁੰਦੀਆਂ ਨੇ ਨਾ, ਇਹ ਸਾਡੇ ਫੋਨਸ ਨੂੰ ਲੈਪਟੋਪਸ ਨੂੰ ਸਲੋ ਕਰਦੀਆਂ ਨੇ। ਇਸ ਕਰਕੇ ਮਹਾਰਾਜ ਇਹਨਾਂ ਨੂੰ ਸਲੋ ਕਰੋ, ਮਤਲਬ ਸੋਰੀ ਫਾਸਟ ਕਰੋ, ਅਤੇ ਤਾਂ ਇਹਨਾਂ ਨੂੰ ਖਾਲੀ ਕਰੋ, ਤਾਂ ਹੀ ਤਾਂ ਮਹਾਰਾਜ ਤੁਹਾਡੀ ਗੱਡੀ ਤੇਜ਼ ਚੱਲੇਗੀ, ਤਾਂ ਹੀ ਤਾਂ ਫਿਰ ਰੀਲਾਂ ਸ਼ੀਲਾਂ ਛੇਤੀ ਬਣਨਗੀਆਂ, ਔਰ ਇੱਕ ਵਾਰ ਕਲਿੱਕ ਕਰਨ 'ਤੇ ਛੇਤੀ ਤੁਹਾਡਾ ਫੋਨ ਰਿਸਪੋਂਡ ਕਰੇਗਾ, ਹੈ ਕਿ ਨਹੀਂ? ਔਰ ਜਦੋਂ ਤੁਸੀਂ ਫੋਨ ਨੂੰ ਕੁਝ ਕਹੋ, ਉਹ ਅੱਗੋਂ ਫਟਾਫਟ ਰਿਸਪੋਂਡ ਕਰੇ, ਅਤੇ ਫਿਰ ਦਿਲ ਕਰਦਾ ਕਿ ਯਾਰ ਮਜ਼ਾ ਹੀ ਆ ਗਿਆ, ਹੈ ਕਿ ਨਹੀਂ? ਫਿਰ ਦਿਲ ਨਹੀਂ ਕਰਦਾ ਕਿ ਅਸੀਂ ਨਵਾਂ ਫੋਨ ਲਈਏ। ਔਰ ਜਦੋਂ ਇੱਦਾਂ ਹੋਏ ਨਾ, ਸਲੋ ਕਰਨ ਲੱਗ ਪਏ ਫੋਨ, ਤਾਂ ਫਿਰ ਬੰਦਾ ਇਹ ਕਹਿੰਦਾ ਯਾਰ ਫੋਨ ਚੇਂਜ ਕਰਨ ਵਾਲਾ ਹੋ ਗਿਆ, ਮੈਨੂੰ ਲੱਗਦਾ ਮੈਨੂੰ ਵੀ 16, 17 ਜਾਂ ਫਿਰ 18 ਦੀ ਵੇਟ ਕਰ ਹੀ ਲਈਏ, ਉਹੀ ਲੈਣਾ ਪੈਣਾ, ਹੈ ਕਿ ਨਹੀਂ? ਕਿ ਤੁਹਾਡਾ ਵੀ ਉਹੀ ਇਰਾਦਾ ਵਾ, ਇਸੇ ਕਰਕੇ ਇਹਦੇ ਵੀ ਮਤਲਬ ਤੁਸੀਂ ਪੂਰੀ ਤਰ੍ਹਾਂ ਫੁੱਲ ਇਹਨੂੰ ਭਰ ਭਰ ਕੇ ਤੁੰਨ ਤੁੰਨ ਕੇ ਰੱਖਿਆ ਹੋਇਆ ਕਿ ਹੁਣ ਜਿੰਨੀ ਦੇਰ ਤੱਕ ਇਹਦੇ ਸਾਹ ਔਖੇ ਨਹੀਂ ਨਾ ਹੁੰਦੇ, ਇਹਦੇ ਪ੍ਰਾਣ ਲੈ ਕੇ ਛੱਡਣੇ ਆਪਾਂ, ਪਰ ਫਿਰ ਵੀ ਇਹਨੂੰ ਥੋੜ੍ਹਾ ਜਿਹਾ ਸਾਹ ਦਵਾਓ, ਔਰ ਫੋਨ ਨੂੰ ਖਾਲੀ ਕਰੋ, ਔਰ ਇਸੇ ਫੋਨ ਨੂੰ ਹੋਰ ਚਲਾਓ, ਮੈਂ ਤਾਂ ਇਹੋ ਹੀ ਕਹਿੰਦਾ।

107 FM Rainbow ਦੇ ਹਰੀਸ਼ ਨਾਲ ਹੈ ਤੁਹਾਡੇ ਔਰ ਇਸ ਵੇਲੇ ਐਂਟਰਟੇਨਿੰਗ ਸ਼ੋ ਤੁਸੀਂ ਇੰਜੋਏ ਕਰ ਰਹੇ ਹੋ ਮਸਾਲਾ ਮਿਕਸ ਔਰ ਮਸਾਲਾ ਮਿਕਸ ਪ੍ਰੋਗਰਾਮ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਇਨਫੋਰਮੇਸ਼ਨ ਐਂਟਰਟੇਨਿੰਗ ਨਿਊਜ਼ ਤੁਹਾਡੇ ਤੱਕ ਹਰੀਸ਼ ਪਹੁੰਚਾ ਰਿਹਾ ਔਰ ਦੋਸਤੋ ਵੈਸੇ ਇੱਕ ਗੱਲ ਹੈਗੀ ਹੈ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਦੇ ਹੋ ਕੋਈ ਆਈ ਨੋ ਕਿ ਕੋਈ ਆਪਣੀ ਮਦਰ ਨੂੰ ਕਰਦਾ ਕੋਈ ਆਪਣੀ ਵਾਈਫ ਨੂੰ ਕਰਦਾ ਕੋਈ ਆਪਣੇ ਹਸਬੈਂਡ ਨੂੰ ਬੱਚਿਆਂ ਨੂੰ ਮਦਰ ਫਾਦਰ ਨੂੰ ਹੈ ਕਿ ਨਹੀਂ ਆਪਣੇ ਆਪਣਿਆਂ ਨੂੰ ਅਸੀਂ ਕਿੰਨਾ ਪਿਆਰ ਕਰਦੇ ਹਾਂ ਖਾਸ ਕਰਕੇ ਜੇਕਰ ਹਸਬੈਂਡ ਵਾਈਫ ਦੇ ਰਿਲੇਸ਼ਨ ਨੂੰ ਅਸੀਂ ਦੇਖੀਏ ਤਾਂ ਦੋਵੇਂ ਇੱਕ ਦੂਸਰੇ ਦੇ ਲਈ ਜਾਨ ਛਾਵਰ ਕਰਨ ਦੇ ਲਈ ਤਿਆਰ ਰਹਿੰਦੇ ਨੇ ਇੱਕ ਦੂਜੇ ਨੂੰ ਬੇਇੰਤਹਾ ਮੁਹੱਬਤ ਕਰਦੇ ਨੇ ਗਰਲਫ੍ਰੈਂਡ ਬੋਏਫ੍ਰੈਂਡ ਦੀ ਗੱਲ ਕਰੀਏ ਜਾਂ ਫਿਰ ਫਿਓਂਸੇਜ਼ ਦੀ ਗੱਲ ਕਰੀਏ ਮਤਲਬ ਮੰਗੇਤਰ ਇੱਕ ਦੂਸਰੇ ਦੇ ਉਹ ਕਹਿੰਦੇ ਹੋਣਗੇ ਸੋਚਦੇ ਹੋਣਗੇ ਕਿ ਸਾਡਾ ਵੀ ਵਿਆਹ ਹੋਣ ਵਾਲਾ ਹੈ ਔਰ ਇਹ ਸੋਚ ਸੋਚ ਕੇ ਦਿਲ ਦੇ ਅੰਦਰ ਲੱਡੂ ਫੁੱਟਦੇ ਹੋਣਗੇ ਮਤਲਬ ਮੈਂ ਵਿਆਹ ਸ਼ਾਦੀ ਦੀਆਂ ਪਿਆਰ ਦੀਆਂ ਇੱਕ ਦੂਸਰੇ ਦੇ ਨਾਲ ਰਿਲੇਸ਼ਨ ਦੀ ਗੱਲ ਇਸ ਲਈ ਕਰ ਰਿਹਾ ਕਿਉਂਕਿ ਇੱਕ ਇੱਦਾਂ ਦੀ ਮਤਲਬ ਤੁਸੀਂ ਤਾਂ ਚਲੋ ਠੀਕ ਹੈ ਜਿਉਂਦੇ ਜਾਗਦੇ ਇਨਸਾਨਾਂ ਦੇ ਨਾਲ ਪਿਆਰ ਕਰ ਰਹੇ ਹੋ ਔਰ ਜ਼ਰੂਰੀ ਵੀ ਹੈ ਪਿਆਰ ਕਰਨਾ ਪਰ ਇੱਕ ਲਿੰਡਾ ਨਾਮ ਦੀ ਲੜਕੀ ਹੈ ਮਤਲਬ ਲੜਕੀ ਨਹੀਂ ਲੇਡੀ ਹੈ ਜੋ 56 ਈਅਰ ਦੀ ਹੈ ਮਤਲਬ 56 ਸਾਲ ਦੀ ਹੈ ਔਰ ਉਹਦਾ ਇੱਕ ਸੀਰੀਅਸ ਅਫੇਅਰ ਚੱਲ ਰਿਹਾ ਅਫੇਅਰ ਨਹੀਂ ਕਹਿ ਸਕਦੇ ਅਫੇਅਰ ਹੀ ਕਹਿ ਸਕਦੇ ਹਾਂ ਬਟ ਇੱਕ ਦੂਸਰੇ ਮਤਲਬ ਉਹ ਕਹਿੰਦੀ ਹੈ ਕਿ ਮੈਂ ਉਹਦੇ ਨਾਲ ਵਿਆਹ ਕਰ ਲਿਆ ਔਰ ਦੋਵਾਂ ਦੀ ਜ਼ਿੰਦਗੀ ਜਿਹੜੀ ਹੈ ਕਹਿੰਦੀ ਹੈ ਬੜੀ ਸੋਹਣੀ ਚੱਲ ਰਹੀ ਹੈ ਔਰ ਉਹ ਸ਼ਖਸ ਦੀ ਹਾਈਟ ਜਿਹੜੀ ਹੈ 70 ਫੁੱਟ ਹੈ ਤੁਸੀਂ ਇਮੈਜਿਨ ਕਰ ਸਕਦੇ ਹੋ ਜਿਹਦੇ ਨਾਲ ਲਿੰਡਾ ਨੇ ਮੈਰਿਜ ਕੀਤੀ ਹੈ ਉਹਦੀ ਹਾਈਟ 70 ਫੁੱਟ ਹੈ ਤੁਸੀਂ ਸੋਚਾਂ ਦੇ ਵਿੱਚ ਪੈ ਗਏ ਹੋਵੋਗੇ ਕਿ ਮੈਂ ਕਿਸ ਦੀ ਗੱਲ ਕਰ ਰਿਹਾ ਇਸ ਤੋਂ ਪਹਿਲਾਂ ਉਹਦਾ ਕਿਸੇ ਦੇ ਨਾਲ ਰਿਲੇਸ਼ਨ ਸੀ ਔਰ ਉਹਦੀ ਲੰਬਾਈ ਲਗਭਗ ਹੋ ਸਕਦੀ ਆ ਕੋਈ ਉਹ 70 ਫੁੱਟ ਉਹ ਲਾ ਲਓ 70 ਫੁੱਟ ਚੜ੍ਹਾਈ ਲਾ ਲਓ ਔਰ ਇੱਕ ਹੋਰ ਉਹਦਾ ਰਿਲੇਸ਼ਨ ਰਿਹਾ ਉਹਦੀ ਲੰਬਾਈ ਤੁਸੀਂ ਮਤਲਬ

ਉਹਦੀ ਕੋਈ ਗਿਣਤੀ ਹੈ ਨਹੀਂ ਯਾਰ, ਮਤਲਬ ਇੱਦਾਂ ਦੇ ਰਿਲੇਸ਼ਨ ਰਹੇ ਨੇ ਉਹਦੇ। ਮਤਲਬ ਹੁਣ ਤੁਸੀਂ ਸੋਚਾਂ ਦੇ ਵਿੱਚ ਪੈ ਗਏ ਹੋਵੋਗੇ ਕਿ ਲਿੰਡਾ ਨੇ ਮਤਲਬ ਕਿਹਨਾਂ ਦੇ ਨਾਲ ਉਹਦੇ ਰਿਲੇਸ਼ਨ ਰਹੇ ਨੇ, ਕਿਹਦੇ ਕਿਹਨਾਂ ਦੇ ਨਾਲ ਮੈਰਿਜ, ਕਿਹਦੇ ਨਾਲ ਮੈਰਿਜ ਕੀਤੀ ਆ ਉਹਨੇ। 70 ਫੁੱਟ ਕਿਹਦਾ ਕੱਦ ਹੁੰਦਾ ਯਾਰ, ਮੈਂ ਆਪ ਸੁਣ ਕੇ ਸੋਚਾਂ ਦੇ ਵਿੱਚ ਪੈ ਗਿਆ 70 ਫੁੱਟ ਕਿਹਦਾ ਕੱਦ ਹੁੰਦਾ। ਬਟ ਇੱਕ ਸ਼ਖਸ ਹੈਗਾ, ਉਹ ਹੈਗਾ ਝੂਲਾ ਕਾਰਨੀਵਲ ਦੇ ਵਿੱਚ, ਇੱਕ ਝੂਲਾ ਜਿਹੜਾ, ਔਰ ਉਹਦੇ ਨਾਲ ਉਸਨੂੰ ਪਿਆਰ ਹੋ ਗਿਆ, ਮੁਹੱਬਤ ਹੋ ਗਈ, ਔਰ ਉਸਨੇ ਉਸਨੂੰ ਆਪਣਾ ਇੱਕ ਝੂਲੇ ਨੂੰ ਆਪਣਾ ਜੀਵਨ ਸਾਥੀ ਮੰਨ ਲਿਆ, ਬਣਾ ਲਿਆ। ਔਰ ਝੂਲੇ ਦੇ ਨਾਲ ਉਹ ਕਹਿੰਦੀ ਹੈ ਕਿ ਝੂਲਾ ਜਿਸਦਾ ਨਾਮ ਬਰੂਸ ਹੈ, ਔਰ ਉਹ ਬਰੂਸ ਨੂੰ ਬੜਾ ਮੁਹੱਬਤ ਕਰਦੀ ਹੈ, ਪ੍ਰੇਮ ਕਰਦੀ ਹੈ। ਔਰ ਇਸ ਤੋਂ ਪਹਿਲਾਂ ਕਹਿੰਦੀ ਹੈ ਕਿ ਉਹਨੂੰ ਧੋਖਾ ਮਿਲਿਆ ਇੱਕ ਲੋਕੋ ਪਾਇਲਟ ਟ੍ਰੇਨ ਦੇ ਕੋਲੋਂ। ਟ੍ਰੇਨ ਦੇ ਨਾਲ ਕਹਿੰਦੀ ਹੈ ਕਿ ਮੇਰੀ ਜ਼ਿੰਦਗੀ ਬੜੀ ਸੋਹਣੀ ਚੱਲ ਰਹੀ ਸੀ, ਮੈਂ ਉਸਨੂੰ ਬਹੁਤ ਬੇਇੰਤਿਹਾ ਮੁਹੱਬਤ ਕਰਦੀ ਸੀ, ਔਰ ਸਾਡਾ ਰਿਲੇਸ਼ਨ ਕਾਫੀ ਸਾਲਾਂ ਤੱਕ ਰਿਹਾ, ਬਟ ਉਸਨੇ ਮੈਨੂੰ ਧੋਖਾ ਦਿੱਤਾ। ਟ੍ਰੇਨ ਨੇ ਲਿੰਡਾ ਨੂੰ ਧੋਖਾ ਦੇ ਦਿੱਤਾ। ਔਰ ਕਹਿੰਦੀ ਹੈ ਕਿ ਇਹ ਜਿਹੜਾ ਝੂਲਾ ਜਿਸ ਦੇ ਨਾਲ ਉਹ ਅੱਜ ਜ਼ਿੰਦਗੀ ਬਿਤਾ ਰਹੀ ਹੈ, ਇਹ ਝੂਲੇ ਨੂੰ 1981 ਤੋਂ ਜਾਣਦੀ ਸੀ, ਬਟ ਉਹਦੇ ਤੋਂ ਮਤਲਬ ਖੋ ਗਿਆ ਸੀ। ਮਤਲਬ ਉਸ ਨੂੰ ਉਹ ਬੜਾ ਚਾਹੁੰਦੀ ਸੀ, ਪਰ ਕਿਸੇ ਤਰੀਕੇ ਦੇ ਨਾਲ, ਕਿਸੇ ਕਾਰਨ ਉਹ ਉਸ ਤੋਂ ਦੂਰ ਹੋ ਗਈ। ਬਟ ਉਸਨੇ ਉਸਨੂੰ ਕਿਸੇ ਤਰੀਕੇ ਲੱਭਿਆ, ਔਰ ਬੜੀ ਮਾੜੀ ਹਾਲਤ ਦੇ ਵਿੱਚ ਸੀ ਉਹ, ਜੰਗਾਲ ਖਾਧਾ ਉਹ ਬਰੂਸ, ਪਰ ਉਸਨੇ ਆਪਣੇ ਬਰੂਸ ਨੂੰ ਤਿਆਰ ਕਰਵਾਇਆ। $90,000 ਰੁਪਏ ਆਪਣੀ ਜ਼ਿੰਦਗੀ ਦੀ ਕਮਾਈ ਉਸ ਦੇ ਉੱਤੇ ਲਾਈ, ਔਰ ਉਸਨੂੰ ਤਿਆਰ ਕਰਵਾਇਆ, ਸੋਹਣਾ ਖੂਬਸੂਰਤ ਬਣਾਇਆ, ਔਰ ਉਸ ਉੱਚੇ ਲੰਮੇ ਝੂਲੇ ਨੂੰ ਉਹਨੇ ਤਿਆਰ ਕਰਵਾਇਆ। ਔਰ ਉਹ ਝੂਲਾ ਹੁਣ ਇੱਕ ਹਸਬੈਂਡ ਦੀ ਤਰ੍ਹਾਂ ਜਦੋਂ ਘੁੰਮਦਾ, ਚੱਲਦਾ, ਬੱਚਿਆਂ ਨੂੰ, ਸਵਾਰਿਆਂ ਨੂੰ ਉੱਥੇ ਬਿਠਾਉਂਦਾ ਆਪਣੇ 'ਤੇ, ਅਤੇ ਉਹ ਕਮਾਈ ਵੀ ਕਰਕੇ ਦਿੰਦਾ ਲਿੰਡਾ ਨੂੰ, ਔਰ ਦੋਵਾਂ ਦੀ ਜ਼ਿੰਦਗੀ ਬਹੁਤ ਸੋਹਣੀ ਚੱਲ ਰਹੀ ਹੈ। ਹੈ ਕਿ ਨਹੀਂ ਗੱਲਬਾਤ? ਦੇਖੋ ਦੇਖੋ, ਮਤਲਬ ਇੰਨੀ ਸ਼ਿੱਦਤ ਹੈ ਉਹਦੇ ਅੰਦਰ ਇੱਕ ਝੂਲੇ ਦੇ ਪ੍ਰਤੀ, ਔਰ ਤੁਸੀਂ ਇੰਨੀ ਸ਼ਿੱਦਤ ਆਪਣੇ ਹਸਬੈਂਡ ਦੇ ਪ੍ਰਤੀ ਨਹੀਂ ਵਿਖਾ ਸਕਦੇ, ਔਰ ਆਪਣੀ ਵਾਈਫ ਦੇ ਪ੍ਰਤੀ ਨਹੀਂ ਵਿਖਾ ਸਕਦੇ ਜਨਾਬ, ਜਿੰਨੀ ਲਿੰਡਾ ਜੀ ਇੱਕ ਮਤਲਬ ਝੂਲੇ ਦੇ ਪ੍ਰਤੀ ਦਿਖਾ ਰਹੇ। ਔਰ ਇੱਕ ਸ਼ੋਅ ਦੇ ਵਿੱਚ, ਰਿਐਲਿਟੀ ਸ਼ੋਅ ਹੈ, ਉੱਥੇ ਸ਼ੋਅ ਦੇ ਵਿੱਚ ਉਹਨੇ ਸਾਰੀ ਆਪਣੀ ਵਿਅਥਾ ਦੱਸੀ ਹੈ, ਕਹਾਣੀ ਦੱਸੀ ਹੈ ਕਿ ਕਿਵੇਂ ਇਹ ਤਿੰਨ ਲੋਕ ਉਹਦੀ ਜ਼ਿੰਦਗੀ 'ਚ ਆਏ, ਔਰ ਤਿੰਨਾਂ ਦੇ ਨਾਲ ਕਿਵੇਂ ਉਸਨੇ ਮੁਹੱਬਤ ਕੀਤੀ, ਔਰ ਅਲਟੀਮੇਟਲੀ ਹੁਣ ਉਸਨੂੰ ਉਸਦਾ ਜੀਵਨ ਸਾਥੀ ਝੂਲਾ ਬਰੂਸ ਜਿਹੜਾ ਉਹ ਮਿਲ ਗਿਆ। ਔਰ ਤੁਹਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਬਰੂਸ ਮਤਲਬ ਆਪਣਾ ਜੀਵਨ ਸਾਥੀ ਮਿਲੇ, ਔਰ ਮਤਲਬ 70 ਫੁੱਟ ਦਾ ਨਹੀਂ ਮਹਾਰਾਜ, ਤੁਹਾਡੀ ਹਾਈਟ ਦਾ ਹੀ। ਆਓ ਇਹ ਟਰੈਕ ਸੁਣਦੇ ਹਾਂ, ਔਰ ਫਿਰ

107 FM Rainbow ਤੇ ਹਰੀਸ਼ ਤੁਹਾਡੇ ਨਾਲ ਹੈ ਔਰ ਸ਼ੋਅ ਚੱਲ ਰਿਹਾ ਮਸਤੀ ਦਾ ਨਾਲ ਭਰਿਆ ਹੋਇਆ ਮਸਾਲਾ ਮਿਕਸ ਔਰ ਮਸਤੀ ਮਸਾਲਾ ਮਿਕਸ ਦੇ ਵਿੱਚ ਚੱਲਦੀ ਰਹਿਣੀ ਚਾਹੀਦੀ ਹੈ ਔਰ ਦੋਸਤੋ ਮੈਨੂੰ ਪਤਾ ਹੈ ਕਿ ਤੁਸੀਂ ਅੱਜ ਕੱਲ੍ਹ ਘੁੰਮਣ ਦਾ ਪਲੈਨ ਵੀ ਬਣਾ ਰਹੇ ਹੋਵੋਗੇ ਕਿਉਂਕਿ ਛੁੱਟੀਆਂ ਆ ਰਹੀਆਂ ਨੇ ਔਰ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਮੈਂ ਕਹਿੰਦਾ ਤੁਸੀਂ ਇੱਕ ਜਗ੍ਹਾ ਜ਼ਰੂਰ ਜਾਓ ਜੇਕਰ ਜਾ ਸਕਦੇ ਹੋ ਤਾਂ ਵੈਸੇ ਤੁਹਾਨੂੰ ਮੈਂ ਦੱਸਦੇ ਹਾਂ ਉਹ ਜਗ੍ਹਾ ਬੜੀ ਅਜੀਬ ਮਤਲਬ ਨਹੀਂ ਨਹੀਂ ਨਹੀਂ ਮਹਾਰਾਜ ਬੜੀ ਸੋਹਣੀ ਜਗ੍ਹਾ ਬਟ ਉੱਥੇ ਨਾ ਇੱਕ ਚੀਜ਼ ਹੈ ਮਤਲਬ ਇੱਕੋ ਹੀ ਕਮੀ ਹੈ ਕਿ ਉੱਥੇ ਨਾ ਕਹਿੰਦੇ ਨੇ ਕਿ ਦੁਨੀਆ ਦੀ ਜੇਕਰ ਕਿਤੇ ਸਭ ਤੋਂ ਜ਼ਿਆਦਾ ਵੱਧ ਬਦਬੂ ਵਾਲੀ ਕੋਈ ਜਗ੍ਹਾ ਹੈਗੀ ਹੈ ਤਾਂ ਉਹ ਜਗ੍ਹਾ ਵਿਦੇਸ਼ ਦੇ ਵਿੱਚ ਹੈ ਮਹਾਰਾਜ ਵਿਦੇਸ਼ ਦੇ ਵਿੱਚ ਲੱਖਾਂ ਲੋਕ ਘੁੰਮਣ ਦੇ ਲਈ ਜਾਂਦੇ ਨੇ ਔਰ ਅਲੱਗ ਅਲੱਗ ਸੋਹਣੀਆਂ ਸੋਹਣੀਆਂ ਥਾਵਾਂ ਦਾ ਆਨੰਦ ਮਾਣਦੇ ਨੇ ਬੀਚਾਂ ਦਾ ਮਜ਼ਾ ਲੈਂਦੇ ਨੇ ਉੱਥੇ ਮੋਰੋਕੋ ਦੇ ਵਿੱਚ ਇੱਕ ਇੱਦਾਂ ਦੀ ਥਾਂ ਹੈ ਜਿੱਥੇ ਲੱਖਾਂ ਦੀ ਤਾਦਾਦ 'ਚ ਲੋਕ ਜਾਂਦੇ ਨੇ ਉਸ ਜਗ੍ਹਾ ਨੂੰ ਵੇਖਣ ਦੇ ਲਈ ਜਗ੍ਹਾ ਯੂਨੀਕ ਹੈ ਬਹੁਤ ਸੋਹਣੀ ਹੈ ਅਲੱਗ ਅਲੱਗ ਝਰਨੇ ਵਗਦੇ ਨੇ ਉੱਥੇ ਔਰ ਅਲੱਗ ਅਲੱਗ ਰੰਗਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਉਸ ਜਗ੍ਹਾ ਦੇ ਉੱਤੇ ਔਰ ਦੇਖਣ 'ਤੇ ਉੱਪਰੋਂ ਇੱਦਾਂ ਲੱਗਦਾ ਕਿ ਇਹ ਜਗ੍ਹਾ ਕਿਸੇ ਇੰਦਰ ਧਨੁਸ਼ ਦੀ ਤਰ੍ਹਾਂ ਨਜ਼ਰ ਆ ਰਹੀ ਹੈ ਬਟ ਉੱਥੇ ਕਹਿੰਦੇ ਨੇ ਕਿ ਦੁਨੀਆ ਦੀ ਸਭ ਤੋਂ ਜ਼ਿਆਦਾ ਜੇਕਰ ਕਿਤੇ ਤੁਹਾਨੂੰ ਗੰਦੀ ਮਹਿਕ ਆ ਸਕਦੀ ਹੈ ਤਾਂ ਉਸੇ ਜਗ੍ਹਾ ਤੋਂ ਆਉਂਦੀ ਹੈ ਦਰਅਸਲ ਉੱਥੇ ਲੈਦਰ ਬਣਾਉਣ ਦਾ ਕੰਮ ਹੁੰਦਾ ਔਰ ਬਹੁਤ ਕਹਿੰਦੇ ਨੇ ਕਿ 9ਵੀਂ ਸਦੀ ਤੋਂ ਉੱਥੇ ਇਹ ਕੰਮ ਪਰੰਪਰਿਕ ਤਰੀਕੇ ਦੇ ਨਾਲ ਹੋ ਰਿਹਾ ਔਰ ਇਸੇ ਕਰਕੇ ਉਦੋਂ ਤੋਂ ਹੀ ਉੱਥੇ ਇਹ ਮਹਿਕ ਆ ਰਹੀ ਹੈ ਔਰ ਉਹ ਮਹਿਕ ਨੂੰ ਕੋਈ ਕਹਿੰਦੇ ਉੱਥੇ 5 ਮਿੰਟ ਵੀ ਕੋਈ ਖੜ੍ਹਾ ਨਹੀਂ ਹੋ ਸਕਦਾ ਬਟ ਫਿਰ ਵੀ ਇੰਨਾ ਪੈਸਾ ਲਾ ਕੇ ਲੋਕ ਉਸ ਜਗ੍ਹਾ ਦੇ ਉੱਤੇ ਸਿਰਫ 5 ਮਿੰਟ ਬਿਤਾਉਣ ਲਈ ਜਾਂਦੇ ਨੇ ਮਹਾਰਾਜ ਹੈ ਕਿ ਨਹੀਂ ਕ੍ਰੀਏਟਿਵ ਲੋਕ ਔਰ ਉਸ ਜਗ੍ਹਾ ਨੂੰ ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਮੋਰੋਕੋ ਜਾ ਸਕਦੇ ਹੋ ਔਰ ਇਹਨਾਂ ਗੱਲਾਂ ਦੇ ਨਾਲ ਅੱਜ ਦਾ ਇਹ ਮਸਾਲਾ ਮਿਕਸ ਪ੍ਰੋਗਰਾਮ ਇੱਥੇ ਹੀ ਅਸੀਂ ਖਤਮ ਕਰਦੇ ਹਾਂ ਔਰ ਇਸ ਪ੍ਰੋਗਰਾਮ ਦਾ ਅਖੀਰਲਾ ਟਰੈਕ ਤੁਹਾਡੀ ਪੇਸ਼ ਖਿਦਮਤ ਹੈ ਇਸ ਪ੍ਰੋਗਰਾਮ ਦਾ ਅਖੀਰਲਾ ਟਰੈਕ ਸੁਣੋ ਅਤੇ ਫਿਰ ਅਸੀਂ ਵੱਧਦੇ ਹਾਂ ਅਗਲੇ ਪੜਾਅ ਵੱਲ ਸਟੇ ਟਿਊਨਡ ਵਿਦ ਮੀ ਓਨਲੀ ਔਨ 107 FM ਰੇਨਬੋ

ਐਂਟਰਟੇਨਮੈਂਟ ਦਾ ਸਫ਼ਰ ਜਾਰੀ ਹੈ ਔਰ ਇਸ ਐਂਟਰਟੇਨਮੈਂਟ ਦੇ ਸਫ਼ਰ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਮੈਂ, ਇਸਤਕਬਾਲ ਕਰਦਾ, ਸਵਾਗਤ ਕਰਦਾ ਆਪਣੇ ਸਾਰੇ ਲਿਸਨਰਸ ਦਾ, ਸਰੋਤਿਆਂ ਦਾ ਜੋ ਇਸ ਵੇਲੇ ਹਰੀਸ਼ ਦੇ ਨਾਲ ਜੁੜੇ ਹੋਏ ਨੇ 102.7 FM ਰੇਨਬੋ 'ਤੇ। ਔਰ ਮੈਨੂੰ ਪਤਾ ਹੈ ਕਿ ਬੜੀ ਬੇਸਬਰੀ ਦੇ ਨਾਲ ਤੁਹਾਡਾ ਇੰਤਜ਼ਾਰ ਰਹਿੰਦਾ ਹੈ, ਇਸ ਪ੍ਰੋਗਰਾਮ ਨੂੰ ਬੜੀ ਬੇਸਬਰੀ ਦੇ ਨਾਲ ਤੁਸੀਂ ਮਤਲਬ ਉਡੀਕ ਕਰਦੇ ਹੋ, ਪਿਆਰ ਕਰਦੇ ਹੋ, ਇੰਤਿਹਾ ਮੁਹੱਬਤ ਦੇ ਨਾਲ ਆਪਣੇ ਮੈਸੇਜਿਸ ਭੇਜਦੇ ਹੋ ਔਰ ਫਿਰ ਤੁਹਾਨੂੰ ਇੰਤਜ਼ਾਰ ਰਹਿੰਦਾ ਹੈ ਕਿ ਤੁਹਾਡਾ ਮੈਸੇਜ ਪੜ੍ਹਿਆ ਜਾਵੇ। ਮਤਲਬ ਕਹਿਣ ਦਾ ਇਹ ਕਿ ਸਾਡਾ ਪ੍ਰੋਗਰਾਮ ਦਿਲ ਚਾਹਤਾ ਹੈ ਉਸਦਾ ਆਗਾਜ਼ ਹੋ ਚੁੱਕਿਆ ਔਰ ਦਿਲ ਚਾਹੁੰਦਾ ਹੈ ਤੁਹਾਡਾ ਇਸ ਵੇਲੇ ਕਿ ਹੁਣ ਗੱਲਾਂ ਨਾ ਕਰੋ ਅਤੇ ਛੇਤੀ ਛੇਤੀ ਸਾਡਾ ਗਾਣਾ ਸੁਣਾਓ। ਬਿਲਕੁਲ ਸੁਣਾਵਾਂਗੇ ਜਨਾਬ, ਔਰ ਗਾਣਾ ਸੁਣਾਉਣ ਦੇ ਲਈ ਹੀ ਹਰੀਸ਼ ਇਸ ਪ੍ਰੋਗਰਾਮ ਦਾ ਆਗਾਜ਼ ਕਰ ਚੁੱਕਾ ਹੈ। ਇਸ ਵੇਲੇ FM ਘੜੀ 'ਤੇ 8 ਵੱਜ ਚੁੱਕੇ ਨੇ ਔਰ ਹੁਣ 9 ਵੱਜ ਕੇ ਅਤੇ 4 ਮਿੰਟ ਅਤੇ 34 ਸੈਕਿੰਡ ਵੀ ਹੋ ਗਏ ਨੇ। ਮਹਾਰਾਜ ਦੇਖੋ, 9 ਤੋਂ ਉੱਪਰ ਦਾ ਵੇਲਾ ਹੋ ਗਿਆ ਔਰ ਆਗਾਜ਼ ਹੋ ਚੁੱਕਾ ਇਸ ਪ੍ਰੋਗਰਾਮ ਦਾ। ਦਿਲ ਚਾਹਤਾ ਜੀ ਦਾ ਨਾਮ ਹੈ ਔਰ ਦਿਲ ਇਸ ਵੇਲੇ ਮੇਰਾ ਵੀ ਕਹਿ ਰਿਹਾ ਕਿ ਛੇਤੀ ਛੇਤੀ ਹੁਣ ਬਸ ਗਾਣੇ ਸੁਣਾ ਦਈਏ, ਤੁਹਾਡੀਆਂ ਪਸੰਦਾਂ ਆ ਰਹੇ ਔਰ ਠਾ ਕਰਦੇ ਮੈਸੇਜ ਜਿਹੜੇ ਤੁਹਾਡੇ ਆਉਂਦੇ ਆ ਨਾ, ਆਹਾ ਹਾ, ਇਹ ਦਿਲ ਨੂੰ ਸਕੂਨ ਪਹੁੰਚਾਉਂਦੇ ਨੇ ਔਰ ਤੁਹਾਨੂੰ ਸਕੂਨ ਜ਼ਰੂਰ ਪਹੁੰਚੇਗਾ, ਜ਼ਰੂਰ ਪਹੁੰਚੇਗਾ। ਔਰ ਇਸ ਪ੍ਰੋਗਰਾਮ ਦਾ ਪਹਿਲਾ ਟਰੈਕ ਜਿਹੜਾ ਉਹ ਮੈਂ ਇਸ ਵੇਲੇ ਪਲੇ ਕਰਨ ਜਾ ਰਿਹਾ ਜੇ, ਇਹ ਟਰੈਕ ਸੁਣਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਤੁਹਾਡੀ ਵਾਰੀ।

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ। ਔਰ ਦੋਸਤੀ ਮਹਾਰਾਜ ਅੱਜ ਕੱਲ੍ਹ ਕਿੱਥੋਂ ਲੱਭਣ ਰਹੀ ਹੈ? ਉਹ ਵਾਲੀ ਦੋਸਤੀ, ਮੇਰੀ ਦੋਸਤੀ, ਮੇਰਾ ਪਿਆਰ ਹੈ। ਅੱਜ ਕੱਲ੍ਹ ਤਾਂ ਕੁਝ ਹੋਰ ਹੀ ਚੱਲਣ ਡਿਆ ਮਹਾਰਾਜ, ਕੋਈ ਹੋਰ ਹੀ ਚੱਲਣ ਡਿਆ। ਔਰ ਦੋਸਤ ਦੋਸਤ ਨੂੰ ਸਿੱਧੇ ਰਾਹ 'ਤੇ ਲੈ ਕੇ ਜਾਣ ਦੀ ਬਜਾਏ ਪੁੱਠੇ ਰਾਹ ਵਾਲੇ ਪਾਸੇ ਜ਼ਿਆਦਾ ਲੈ ਕੇ ਜਾ ਰਿਹਾ। ਮਤਲਬ ਤੁਹਾਡੇ ਦੋਸਤਾਂ ਦੀ ਗੱਲ ਨਹੀਂ ਕਰ ਰਿਹਾ ਮਹਾਰਾਜ, ਮੈਨੂੰ ਪਤਾ ਹੈ। ਹੋਰ ਕਹਿੰਦੇ ਫਿਰੋ ਕਿ ਹਰੀਸ਼ ਸਾਡੇ ਦੋਸਤਾਂ ਬਾਰੇ ਗਲਤ ਗੱਲ ਕਰ ਰਿਹਾ। ਨਾ ਨਾ ਨਾ, ਮੈਂ ਕੋਈ ਗਲਤ ਗੱਲ ਨਹੀਂ ਕਰ ਰਿਹਾ, ਪਰ ਇੱਦਾਂ ਦੀ ਗੱਲਬਾਤ ਹੈਗੀ, ਕਈ ਹੈਗੇ ਇੱਦਾਂ ਦੇ ਬੰਦੇ ਵੀ। 107 FM ਰੇਨਬੋ 'ਤੇ।

ਉਹ ਛੇੜ ਦਿਓ ਮਹਾਰਾਜ, ਛੇੜ ਦਿਓ ਗਾਣਾ, ਛੇੜ ਦਿਓ ਕੋਈ ਵਿਚਾਰੇ ਇੰਨੀ ਦੇਰ ਦੀ ਗੁਹਾਰ ਲਗਾਉਣ ਡੇ, ਗਾਣਾ ਛੇੜ ਦਿਓ ਕੋਈ ਮੇਰੇ ਹਮਰਾਹ ਹੀ ਹੈ, ਰਾਹ ਸੌਖੀ ਤਰ੍ਹਾਂ ਲੰਘ ਜਾਏਗਾ ਵਿਚਾਰਿਆਂ ਦਾ। ਇਸ ਲਈ ਗਾਣਾ ਗਾਉਂਦੇ ਰਹਿਣਾ ਚਾਹੀਦਾ, ਗਾਣਾ ਸੁਣਦੇ ਰਹਿਣਾ ਚਾਹੀਦਾ ਔਰ ਗਾਣਾ ਗੁਣਗੁਣਾਉਂਦੇ ਰਹਿਣਾ ਚਾਹੀਦਾ। ਔਰ ਇੱਥੇ ਵੀ ਗਾਣਿਆਂ ਦਾ ਕਾਰੋਬਾਰ ਹੋ ਰਿਹਾ ਔਰ ਤੁਹਾਡੀਆਂ ਫਰਮਾਇਸ਼ਾਂ ਹਰੀਸ਼ ਪੂਰੀਆਂ ਕਰ ਰਿਹਾ। 107 FM ਰੇਨਬੋ 'ਤੇ ਜਿੱਥੇ ਸ਼ੋਅ ਚੱਲ ਰਿਹਾ ਦਿਲ ਚਾਹਤਾ ਹੈ। ਮੈਸੇਜ ਪੜ੍ਹਦੇ ਹਾਂ ਅਗਲਾ। ਫਿਲਮ ਕੋਰਾ ਕਾਗਜ਼, ਗੀਤ ਮੇਰਾ ਜੀਵਨ ਕੋਰਾ ਕਾਗਜ਼, ਜਲਾਲਾਬਾਦ ਵੈਸਟ ਸੇ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਔਰ ਨਿਮਿਤ ਆਹੂਜਾ, ਇਹ ਮੈਸੇਜ ਸਾਡੇ ਤੱਕ ਪਹੁੰਚਿਆ ਅਤੇ ਇਹਨਾਂ ਦੀ ਫਰਮਾਇਸ਼ 'ਤੇ ਕੋਰਾ ਕਾਗਜ਼ ਫਿਲਮ ਦਾ ਇਹ ਗਾਣਾ ਪਲੇ ਕਰਦੇ ਹਾਂ ਜੀ। ਆ ਜਾਓ।

ਕੇ ਚਿਹਰੇ ਤੇ ਮੂੰਹ ਨੂੰ ਗੋਰਾ ਕੀਤਾ ਤੇ ਹੁਣ ਗਮਾਵ ਨਾ ਹੋਵੇ। ਗਮਾਨ ਹੋਣਾ ਚਾਹੀਦਾ ਮਹਾਰਾਜ, ਜਿਸ ਚੀਜ਼ ਨੂੰ ਮਿਹਨਤ ਨਾਲ ਪ੍ਰਾਪਤ ਕੀਤਾ ਤਾਂ ਗਮਾਨ ਤਾਂ ਹੋਣਾ ਹੀ, ਖਾਸ ਕਰ ਰੰਗ। ਖੈਰ, ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ, ਔਰ ਇਸ ਵੇਲੇ ਤੁਹਾਡੇ ਮੈਸੇਜਸ ਦਾ ਸਿਲਸਿਲਾ ਜਾਰੀ ਹੈ। ਮੈਸੇਜ ਪੜ੍ਹਦੇ ਹਾਂ ਜੀ, ਇੱਕ ਹੋਰ। ਨਮਸਕਾਰ, ਫਿਲਮ ਦਾਮਿਨੀ, ਗੀਤ ਗਵਾਹ ਹੈ ਚਾਂਦ ਤਾਰੇ, ਗਾਂਵ ਹਾਣੀ ਖੇੜਾ, ਜ਼ਿਲ੍ਹਾ ਸਿਰਸਾ, ਹਰਿਆਣਾ ਸੇ ਰਾਧੇ ਸ਼ਾਮ ਸ਼ਰਮਾ, ਇੰਦਰਾ ਸ਼ਰਮਾ ਸਾਡੇ ਤੱਕ ਇਹ ਮੈਸੇਜ ਪਹੁੰਚਾ ਰਹੇ ਨੇ। ਥੈਂਕ ਯੂ ਸੋ ਮੱਚ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ, ਔਰ ਗਵਾਹ ਹੈ ਚਾਂਦ ਤਾਰੇ। ਆਓ ਫਿਰ ਸੁਣਦੇ ਹਾਂ ਤੁਹਾਡੀ ਫਰਮਾਇਸ਼ ਕਿ ਆ ਕਿਹੜੀ ਗਵਾਹੀ ਦੇ ਰਹੇ ਨੇ ਚਾਂਦ ਤਾਰੇ।

ਵੈਸੇ ਇੱਕ ਗੱਲ ਇਹਨਾਂ ਨੇ ਸਹੀ ਕੀਤੀ ਹੈ, ਹੁਣ ਬੰਦਾ ਤਾਂ ਮੁਕਰ ਜਾਂਦਾ, ਗਵਾਹ ਅਕਸਰ ਮੁਕਰ ਜਾਂਦੇ ਨੇ, ਹੁਣ ਚੰਨ ਤਾਰੇ ਮੁਕਰ ਹੀ ਨਹੀਂ ਸਕਦੇ ਮਹਾਰਾਜ। ਮੁਕਰਨਾ ਕਿਵੇਂ, ਉਹਨਾਂ ਕੋਲ ਗਵਾਹੀ ਲੈਣ ਜਾਏਗਾ ਕੌਣ? ਉਹ ਕਹਿਣਗੇ ਕਿ ਸਾਡਾ ਗਵਾਹ ਚੰਨ ਤਾਰਾ। ਹੁਣ ਜੱਜ ਸਾਹਿਬ ਉਹਦੇ ਕੋਲ, ਵਕੀਲ ਸਾਹਿਬ ਉਹਦੇ ਕੋਲ ਗਵਾਹੀ ਲੈਣ ਥੋੜ੍ਹੀ ਜਾਣਗੇ। ਉਹਨੂੰ ਪਤਾ ਹੈ ਕਿ ਬੰਦੇ ਅੱਜ ਕੱਲ੍ਹ ਮੁਕਰ ਜਾਂਦੇ ਨੇ, ਔਰ ਇਸੇ ਕਰਕੇ ਗਵਾਹ ਉਹ ਬਣਾਓ ਜੋ ਨਾ ਮੁਕਰੇ ਅਤੇ ਨਾ ਹੀ ਗਵਾਹੀ ਦੇਵੇ, ਪਰ ਗਵਾਹ ਪੱਕਾ ਰਹੇ। ਖੈਰ, ਪ੍ਰੋਗਰਾਮ ਇਸ ਵੇਲੇ ਤੁਸੀਂ ਮੇਰੇ ਨਾਲ ਇੰਜੋਏ ਕਰ ਰਹੇ ਹੋ, ਔਰ 9:25 ਹੋ ਚੁੱਕੇ ਨੇ FM ਘੜੀ 'ਤੇ, ਦਿਲ ਚਾਹਤਾ ਪ੍ਰੋਗਰਾਮ ਚੱਲ ਰਿਹਾ। ਤੁਹਾਡੇ ਮੈਸੇਜਿਸ ਮੇਰੇ ਤੱਕ ਆ ਰਹੇ ਨੇ ਔਰ ਤੁਹਾਡੀਆਂ ਫਰਮਾਇਸ਼ਾਂ ਮੈਂ ਪੂਰੀਆਂ ਕਰ ਰਿਹਾ। ਮੈਸੇਜ ਪੜ੍ਹਦਿਆਂ ਇੱਕ ਹੋਰ, ਪ੍ਰੋਗਰਾਮ ਦਿਲ ਚਾਹਤਾ ਹੈ, ਪ੍ਰਸਤੁਤਕਰਤਾ ਕੋ ਪਿਆਰ ਭਰੀ ਨਮਸਕਾਰ। ਨਮਸਕਾਰ ਜੀ, ਮੂਵੀ ਬਾਬੂ ਗੀਤ ਐ ਹਵਾ ਮੇਰੇ ਸੰਗ ਸੰਗ ਚੱਲ, ਗਾਓ ਨਥਾਨਾ ਪੰਜਾਬ ਸੇ, ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਦਿਲ ਭੇਜੇ ਨੇ ਬਹੁਤ ਸਾਰੇ। ਖੁਸ਼ ਰਹੋ, ਆਬਾਦ ਰਹੋ, ਥੈਂਕ ਯੂ ਸੋ ਮੱਚ। ਔਰ ਤੁਹਾਡੀ ਫਰਮਾਇਸ਼ 'ਤੇ ਬਾਬੂ ਫਿਲਮ ਦਾ ਆ ਗਾਣਾ ਆਪ

ਨਹੀਂ ਮੈਨੂੰ ਪਹਿਲਾਂ ਇੱਕ ਚੀਜ਼ ਦੱਸੋ, ਭਾਈ ਸਾਹਿਬ ਹੋਣੀ ਕਿੱਥੇ ਗਏ ਨੇ? ਭਾਈ ਸਾਹਿਬ ਹੋਣੀ ਕਿਤੇ ਗਏ ਸੀ, ਸ਼ਾਇਦ ਗਏ ਹੋਣਗੇ, ਇਸੇ ਲਈ ਤਾਂ ਵਿਚਾਰੀ ਹਵਾ ਨੂੰ ਗਹਾਰ ਲਗਾਉਣ ਡਈ ਹੈ ਕਿ ਮੇਰੇ ਨਾਲ ਨਾਲ ਚੱਲ, ਮੇਰੇ ਨਾਲ ਨਾਲ ਚੱਲੇ ਨਹੀਂ ਗਰਦਾਰੀ ਲਾ, ਮਤਲਬ ਹਵਾ ਨੂੰ ਕਿਹਾ ਜਾ ਰਿਹਾ ਕਿ ਸਾਡੇ ਮੇਰੇ ਨਾਲ ਨਾਲ ਚੱਲ। ਔਰ ਦੇਖੋ ਮਹਾਰਾਜ ਕਿੱਥੇ ਗਏ ਹੋ ਤੁਸੀਂ, ਵਿਚਾਰੀ ਤੁਹਾਨੂੰ ਕਹਿ ਰਹੀ ਹੈ, ਮਤਲਬ ਹਵਾ ਨੂੰ ਕਹਿ ਰਹੀ ਹੈ, ਤੁਹਾਨੂੰ ਜਾਣਾ ਚਾਹੀਦਾ ਸੀ ਨਾ। ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ, ਔਰ ਤੁਹਾਡੇ ਮੈਸੇਜ ਦਾ ਸਿਲਸਿਲਾ ਔਰ ਮੇਰੀਆਂ ਗੱਲਾਂ ਨਾਲ ਨਾਲ ਜਾ ਰਹੀ ਨੇ। ਇੱਕ ਹੋਰ ਮੈਸੇਜ ਪੜ੍ਹਦੇ ਹਾਂ, ਪ੍ਰੋਗਰਾਮ ਦਿਲ ਚਾਹਤਾ ਹੈ ਚੱਕ PSB ਜ਼ਿਲ੍ਹਾ ਸ਼੍ਰੀ ਗੰਗਾਨਗਰ ਸੇ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ, ਨਿੰਦਰ ਸਿੰਘ ਕੀ ਔਰ ਸੇ ਨਮਸਕਾਰ ਜੀ, ਫੁੱਲ ਭੇਜਿਆ, ਕੋਈ ਵੀ ਗੀਤ ਮੈਂ ਸ਼ਾਮਿਲ ਹੋ ਗਈ ਹੋ ਜੀ ਤੁਸੀਂ ਸ਼ਾਮਿਲ, ਥੈਂਕ ਯੂ ਸੋ ਮੱਚ। ਔਰ ਅਗਲਾ ਮੈਸੇਜ ਪੜ੍ਹਦੇ ਹਾਂ ਜੀ, ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ। ਆਦਰਣੀਏ ਪ੍ਰਸਾਰਕ ਜੀ ਨਮਸਕਾਰ, ਨਮਸਕਾਰ ਆਦਰਣੀਏ ਪ੍ਰਸਾਰਕ ਜੀ, ਆਪ ਹਮਾਰੀ ਫਰਮਾਇਸ਼ ਕਿਸੀ ਵੀ ਗੀਤ ਕੇ ਸਾਥ ਸ਼ਾਮਿਲ ਕੀਜੀਏ, ਆਪਕਾ ਤਹਿ ਦਿਲ ਸੇ ਸ਼ੁਕਰੀਆ ਜੀ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਸੇ, ਥੈਂਕ ਯੂ ਸੋ ਮੱਚ। ਔਰ ਅਗਲਾ ਮੈਸੇਜ ਪੜ੍ਹਦੇ ਹਾਂ, ਦਿਲ ਚਾਹਤਾ ਕਾਰਜਕ੍ਰਮ ਪੇਸ਼ਕਰਤਾ ਕੋ ਸਾਦਰ ਨਮਸਕਾਰ, ਨਮਸਕਾਰ ਜੀ, ਫਿਲਮ ਗਾਈਡ 1965, ਆਵਾਜ਼ ਕਿਸ਼ੋਰ ਕੁਮਾਰ ਏਵਮ ਲਤਾ ਜੀ, ਗੀਤ ਕੇ ਬੋਲ ਗਾਤਾ ਰਹੇ ਮੇਰਾ ਦਿਲ, ਸਾਦੁਲ ਸ਼ਹਿਰ ਰਾਜਸਥਾਨ ਸੇ, ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ, ਇਹ ਮੈਸੇਜ ਸਾਡੇ ਤੱਕ ਪਹੁੰਚਿਆ ਜੀ। ਔਰ ਗਾਈਡ ਫਿਲਮ ਦਾ ਗਾਣਾ ਗਾਤਾ ਰਹੇ ਮੇਰਾ ਦਿਲ ਹੋ ਗਿਆ ਜੀ ਪਲੇ।

107 FM ਰੇਨਬੋ ਤੇ ਹਰੀਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ ਔਰ ਇਹ ਕਲਾਸਿਕ ਗਾਣਾ ਤੁਸੀਂ ਸੁਣਿਆ ਜੀ ਕੁਮਾਰ ਸਾਨੂੰ ਔਰ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਹਮਕੋ ਸਿਰਫ ਤੁਮਸੇ ਪਿਆਰ ਹੈ ਔਰ ਜਿਹੜੇ ਪਹਿਲੇ ਗਾਣੇ ਹੁੰਦੇ ਸੀ ਨਾ ਕਮਾਲ ਦਾ ਮਿਊਜ਼ਿਕ ਹੁੰਦਾ ਸੀ ਉਹਨਾਂ ਦਾ ਔਰ ਮਤਲਬ ਦੋ ਦੋ ਮਿੰਟ ਇਕੱਲਾ ਮਿਊਜ਼ਿਕ ਹੀ ਵੱਜਦਾ ਰਹਿੰਦਾ ਸੀ ਹੈ ਕਿ ਨਹੀਂ ਔਰ ਮਿਊਜ਼ਿਕ ਦੇ ਵਿੱਚ ਹੀ ਬੜਾ ਰਸ ਹੁੰਦਾ ਸੀ ਔਰ ਕਦੇ ਕਦੇ ਬੋਲ ਬਹੁਤ ਲੇਟ ਆਉਂਦੇ ਸੀ ਅੱਜ ਕੱਲ੍ਹ ਦੇ ਲੋਕਾਂ ਦੇ ਵਿੱਚ ਮੈਨੂੰ ਲੱਗਦਾ ਇੰਨਾ ਸਬਰ ਨਹੀਂ ਹੈ ਲਿਸਨਰਸ ਦੇ ਵਿੱਚ ਬਹੁਤ ਸਬਰ ਹੈ ਸਾਡੇ ਲਿਸਨਰ ਜਿਹੜੇ ਜੁੜੇ ਹੋਏ ਨੇ ਔਰ ਅੱਜ ਤੋਂ ਨਹੀਂ ਬੜੀਆਂ ਬੜੇ ਸਾਲਾਂ ਤੋਂ ਰੇਨਬੋ ਦੇ ਨਾਲ ਜੁੜੇ ਹੋਏ ਨੇ ਔਰ ਪਿਆਰ ਇਸੇ ਤਰ੍ਹਾਂ ਬਣਿਆ ਰਹਿਣਾ ਚਾਹੀਦਾ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਸਪ੍ਰੇਮ ਨਮਸਕਾਰ ਫਿਲਮ ਡੁਪਲੀਕੇਟ ਬੋਲ ਕਥਈ ਆਖੋਂ ਵਾਲੀ ਇੱਕ ਲੜਕੀ ਪਸੰਦ ਕਰਤਾ ਦੱਤ ਰਹੇਗੀ ਭਾਟਾ ਪਾਰਾ ਛੱਤੀਸਗੜ੍ਹ ਸੇ ਹੀਰਾ ਮਣੀ ਵਰਮਾ ਪਾਰਸ ਮਣੀ ਵਰਮਾ ਪੁਸ਼ਪਿੰਦਰ ਮਣੀ ਵਰਮਾ ਨੋਖੇ ਲਾਲ ਵਰਮਾ ਇਹ ਮੈਸੇਜ ਸਾਡੇ ਤੱਕ ਆਇਆ ਜੀ ਥੈਂਕ ਯੂ ਸੋ ਮੱਚ ਇਹ ਮੈਸੇਜ ਸਾਡੇ ਤੱਕ ਪਹੁੰਚਾਉਣ ਦੇ ਲਈ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ ਇਹ ਆਇਆ ਜੀ ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜ਼ਾਕ ਮੁਹੰਮਦ ਸਮੀਮ ਬੇਗਮ ਇਮਰਾਨ ਖਾਨ ਇਰਫਾਨ ਖਾਨ ਦਾ ਇਹ ਮੈਸੇਜਿਸ ਆਏ ਨੇ ਇੱਕ ਹੋਰ ਪੜ੍ਹਦੇ ਹਾਂ ਦਿਲ ਚਾਹਤਾ ਹੈ ਗਾਂਵ ਫਰਾਂਸੀ ਜ਼ਿਲ੍ਹਾ ਹਿਸਾਰ ਸੇ ਰਾਜਕੁਮਾਰ ਡੂਡੀ ਪ੍ਰਮੋਦ ਕੁਮਾਰ ਡੂਡੀ ਪੁਸ਼ਪਿੰਦਰ ਕੁਮਾਰ ਡੂਡੀ ਕੋਈ ਵੀ ਗੀਤ ਸੁਣਾ ਦੀਜੀ ਕਹਿ ਰਹੇ ਨੇ ਜੀ ਸੁਣਾ ਦਿੰਦੇ ਹਾਂ ਜੀ ਨਮਸਕਾਰ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਕੋਈ ਵੀ ਗੀਤ ਸੁਣਾ ਦਿਓ ਜੀ ਥੈਂਕ ਯੂ ਸੋ ਮੱਚ ਇਹ ਮੈਸੇਜਿਸ ਸਾਡੇ ਤੱਕ ਪਹੁੰਚਾਉਣ ਦੇ ਲਈ ਔਰ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ ਜੀ ਕੱਥਈ ਆਖੋਂ ਵਾਲੀ ਲੜਕੀ ਆ ਜਾਓ

ਨਹੀਂ ਤਾਂ ਮੈਨੂੰ ਇੱਕ ਗੱਲ ਦੱਸੋ, ਕਿਹਨੇ ਮਨਾ ਕਿਹਨੇ ਕੀਤਾ ਸੀ? ਕੱਥਈ ਆਖੋਂ ਵਾਲੀ ਕੁੜੀ ਨੂੰ ਮਿਲਣ ਤੋਂ ਮਨਾ ਕਿਹਨੇ ਕੀਤਾ ਸੀ? ਪਹਿਲਾਂ ਮਿਲ ਜਾਣਾ ਸੀ ਯਾਰ, ਹੈਂ, ਔਰ ਬੇਟੀ ਨੂੰ ਉਹ ਲੜਕੀ ਨੂੰ ਸਮਝਾਓ ਯਾਰ ਕਿ ਜਦੋਂ ਮਿਲਣਾ ਹੁੰਦਾ ਉਦੋਂ ਹੀ ਮੇਲ ਹੁੰਦਾ। ਰੱਬ ਹੁਣ ਰੱਬ ਨੇ ਜਦੋਂ ਮੇਲ ਕਰਾਉਣਾ ਉਦੋਂ ਹੀ ਮੇਲ ਹੋਣਾ ਕਿ ਨਹੀਂ? ਹੈਂ, ਔਰ ਤੁਸੀਂ ਜਿਹੜਾ ਨਾਮ ਰੱਖਿਆ ਉਹਦਾ ਕੱਥਈ ਆਖੋਂ ਵਾਲੀ ਕੁੜੀ, ਬੜਾ ਨਿਰਾਲਾ ਨਾਮ ਹੈ ਔਰ ਬੜਾ ਕਮਾਲ ਦਾ ਨਾਮ, ਬਟ ਜੋ

ਮਰਜ਼ੀ ਹੈ, ਜਿੰਨੀਆਂ ਮਰਜ਼ੀ ਅਸੀਂ ਇੱਦਾਂ ਹਾਸੇ ਭਰੀਆਂ ਕੌਮਿਕ ਗੱਲਾਂ ਕਰ ਲਈਏ, ਬਟ ਗਾਣੇ ਜਿਹੜੇ ਉਸ ਵੇਲੇ ਦੇ ਗਾਣੇ ਉਹ ਅਲਟੀਮੇਟ ਗਾਣੇ ਨੇ, ਔਰ ਇਸੇ ਤਰ੍ਹਾਂ ਸਾਨੂੰ ਐਂਟਰਟੇਨ ਕਰਦੇ ਨੇ ਔਰ ਕਰਦੇ ਰਹਿਣਗੇ ਹਮੇਸ਼ਾ ਹਮੇਸ਼ਾ ਦੇ ਲਈ। ਮੈਸੇਜ ਜਿਹੜਾ ਪੜ੍ਹਦੇ ਹਾਂ ਜੀ, ਆਪਣੇ ਇੱਕ ਹੋਰ ਲਿਸਨਰ ਨੇ ਸਾਡੇ ਤੱਕ ਮੈਸੇਜ ਪਹੁੰਚਾਇਆ, ਔਰ ਇਹ ਮੈਸੇਜ ਆਇਆ ਜੀ VPO ਕੋਟਲੀ ਥਾਨ ਸਿੰਘ ਜਲੰਧਰ ਤੋਂ। ਫਿਲਮ ਚੌਕੀਦਾਰ ਦਾ ਗਾਣਾ ਸੁਣਨਾ ਚਾਹੁੰਦੇ ਨੇ ਮਿੰਟੂ, ਔਰ ਗਾਣੇ ਦੇ ਬੋਲ ਨੇ ਯੇ ਦੁਨੀਆ ਨਹੀਂ ਜਾਗੀਰ ਕਿਸੇ ਕੀ, ਅਤੇ ਆ ਜਾਓ ਫਿਰ ਕਰ ਦਿੰਦੇ ਹਾਂ ਆਪਾਂ ਪਲੇ ਇਹਨਾਂ ਦੇ ਲਈ, ਔਰ ਸੁਣ ਲਓ ਮਹਾਰਾਜ ਇਹ ਗਾਣਾ ਤੁਹਾਡਾ ਫੇਵਰੇਟ ਵਾਲਾ, ਆ ਜਾਓ।

ਗੱਲ ਤਾਂ ਬਿਲਕੁਲ ਸਹੀ ਹੈ ਜੀ, ਦੁਨੀਆ ਕਿਸੇ ਦੀ ਜਗੀਰ ਨਹੀਂ ਹੈਗੀ। ਔਰ ਜ਼ਿੰਦਗੀ ਦੇ ਵਿੱਚ ਤੁਸੀਂ ਜੇਕਰ ਜਿਸ ਰਾਹ ਦੇ ਉੱਤੇ ਚੱਲ ਰਹੇ ਹੋ ਤਾਂ ਆਪਣੀ ਰਿਸਪੋਂਸੀਬਿਲਟੀ, ਆਪਣੇ ਫਰਜ਼ ਨਿਭਾਉਂਦੇ ਜਾਓ। ਔਰ ਜੇਕਰ ਤੁਹਾਨੂੰ ਕੋਈ ਰਿਸਪੋਂਸੀਬਿਲਟੀ ਮਿਲੀ ਹੈ ਤਾਂ ਉਹਨੂੰ ਵੀ ਨਿਭਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ। ਹੱਕਾਂ ਨੂੰ ਜੇਕਰ ਹਾਸਲ ਕਰਨਾ ਤਾਂ ਕੁਝ ਸੈਕਰੀਫਾਈਸ ਤਾਂ ਕਰਨਾ ਪੈਣਾ ਨਾ, ਮਤਲਬ ਕੰਮ ਤਾਂ ਕਰਨਾ ਪੈਣਾ ਕਿ ਨਹੀਂ। 107 FM ਰੇਨਬੋ ਅਤੇ ਹਰੀਸ਼ ਨਾਲ ਹੈ ਤੁਹਾਡੇ, ਔਰ ਤੁਹਾਡੀਆਂ ਫਰਮਾਇਸ਼ਾਂ ਦਾ ਸਿਲਸਿਲਾ ਜਾਰੀ ਹੈ। ਤੁਹਾਰੇ ਬਿਨ ਗੁਜ਼ਾਰੇ ਹੈ ਕਈ ਦਿਨ ਅਬ ਨਾ ਗੁਜ਼ਾਰੇਂਗੇ। ਸੈਕਟਰ 67 ਮੋਹਾਲੀ ਚੰਡੀਗੜ੍ਹ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਕਾਲਕਾ ਸੇ, ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ, ਇਹ ਮੈਸੇਜ ਮੇਰੇ ਤੱਕ ਇਹਨਾਂ ਨੇ ਭੇਜਿਆ। ਥੈਂਕ ਯੂ ਸੋ ਮੱਚ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਔਰ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ। ਪ੍ਰੋਗਰਾਮ ਦਿਲ ਚਾਹਤਾ ਹੈ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ। ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਮਾਨ, ਕੋਈ ਵੀ ਗੀਤ ਫਿਲਮੀ ਪ੍ਰੋਗਰਾਮ ਲਾਈਵ ਸੁਣ ਰਹੇ ਹਾਂ ਜੀ, ਬਹੁਤ ਹੀ ਚੰਗਾ ਲੱਗ ਰਿਹਾ ਜੀ। ਥੈਂਕ ਯੂ ਸੋ ਮੱਚ ਜੀ ਮੇਰੇ ਤੱਕ ਇਹ ਮੈਸੇਜ ਪਹੁੰਚਾਉਣ ਦੇ ਲਈ ਕਿ ਤੁਸੀਂ ਲਾਈਵ ਸੁਣ ਰਹੇ ਹੋ। ਥੈਂਕ ਯੂ। ਔਰ ਆ ਜਾਓ ਫਿਰ ਇਹ ਗਾਣਾ ਸੁਣਦੇ ਹਾਂ ਜੀ ਆਪਾਂ, ਤੁਹਾਰੇ ਬਿਨ ਗੁਜ਼ਰੇ ਹੈ।

ਦਿਲ ਚਾਹਤਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਔਰ ਤੁਹਾਡੀਆਂ ਫਰਮਾਇਸ਼ਾਂ ਮੈਂ ਪੂਰੀਆਂ ਕਰ ਰਿਹਾ। ਮੈਸੇਜ ਪੜ੍ਹਦੇ ਹਾਂ ਜੀ। ਗਾਇਕਾ ਨਿਮਰਤ ਖਹਿਰਾ ਦਾ ਗੀਤ ਸੁਣਨਾ ਚਾਹੁੰਦੇ ਨੇ ਔਰ ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ ਲਾਡੀ ਧਾਲੀਵਾਲ ਜਲੰਧਰ ਤੋਂ ਔਰ ਮਾਸਟਰ ਮੋਹਨ ਲਾਲ ਸ਼ੌਂਕੀ ਅਰਵਿੰਦਰ ਕੁਮਾਰ। ਔਰ ਅਗਲਾ ਮੈਸੇਜ ਪੜ੍ਹਦੇ ਹਾਂ ਜੀ। ਮਲੋਟ ਪੰਜਾਬ ਸੇ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ, ਦੀਸ਼ਾ ਮਲਹੋਤਰਾ, ਐਨੀ ਸੌਂਗ। ਜਾਡਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤੀਸ਼ ਸੰਧੂ, ਆਕਾਂਕਸ਼ਾ ਸੰਧੂ। ਸਤਿਕਾਰਯੋਗ ਆਰਜੇ ਵੀਰ ਜੀ ਨਮਸਕਾਰ, ਬਹੁਤ ਪਿਆਰੀ ਆਵਾਜ਼ ਨਾਲ ਪ੍ਰੋਗਰਾਮ ਦਿਲ ਚਾਹਤਾ ਹੈ ਦੀ ਪੇਸ਼ਕਾਰੀ ਨਾਲ ਦੋਸਤਾਂ ਦਾ ਮਨ ਮੋਹ ਰਹੇ ਹੋ ਜੀ। ਸਾਡੀ ਵੀ ਪਿਆਰਿਓ ਕਰੋ ਫਰਮਾਇਸ਼ ਪੂਰੀ ਜੀ। ਚੱਕੀ ਜਾ ਰਹੇ ਹੋ ਫਟੇ, ਕਿਸ ਡੂਮਣੇ ਦਾ ਸ਼ਹਿਦ ਖਾਂਦੇ ਹੋ, ਸਾਡੇ ਨਾਲ ਛੱਟ ਕੇ ਪਟੱਕ ਨਾ ਠੂਹੋ, ਕਰ ਰਹੇ ਹੋ ਗੀਤ ਅਤੇ ਮੈਸੇਜ ਜੀ। ਫਿਲਮ ਪਤੰਗ, ਆਵਾਜ਼ ਲਤਾ ਮੰਗੇਸ਼ਕਰ, ਗੀਤ ਰੰਗ ਯਾਦ ਧੜਕਨ ਵੀ ਲਾਤੀ ਤੋ ਹੋਗੀ, ਯਾਦ ਮੇਰੀ ਉਨਕੋ ਆਤੀ ਤੋ ਹੋਗੀ। ਇਹ ਤੁਹਾਡੇ ਲਈ ਗਾਣਾ ਪਲੇ ਕਰਦੇ ਹਾਂ ਜੀ ਫਟਾਫਟ, ਕਿਉਂਕਿ ਟਾਈਮ ਲੱਗ ਗਿਆ ਥੋੜ੍ਹਾ। ਆ ਪਲੇ ਆ ਜੀ।

ਪ੍ਰੋਗਰਾਮ ਇੰਜੋਏ ਕਰ ਰਹੇ ਸੀ ਤੁਸੀਂ ਮੇਰੇ ਨਾਲ, ਦਿਲ ਚਾਹਤਾ ਹੈ, ਔਰ ਫਟਾਫਟ ਮੈਸੇਜ ਪੜ੍ਹਦੇ ਹਾਂ। ਫਿਲਮ ਸੌਦਾਗਰ ਬੋਲ ਸਜਣਾ ਹੈ ਮੁਝੇ ਸਜਣਾ ਕੇ ਲੀਏ। ਅਸ਼ੋਕ ਬੱਬਰ, ਪਵਨ, ਰਾਜੇਸ਼, ਅਜੇ, ਰਾਹੁਲ ਵ ਮਨੂ ਬੱਬਰ, ਰਾਮ ਸਿੰਘ ਪੁਰ, ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਥੈਂਕ ਯੂ। ਔਰ ਸਰ ਸਤਿ ਸ਼੍ਰੀ ਅਕਾਲ, 10 ਮਿੰਟ ਪਹਿਲਾਂ ਨੈੱਟ ਬੰਦ ਹੋ ਗਿਆ ਸੀ, ਪਤਾ ਨਹੀਂ ਤੁਸੀਂ ਸ਼ਾਮਿਲ ਕੀਤੀ ਜਾਂ ਨਹੀਂ। ਜਸਬੀਰ ਸਿੰਘ ਅਰੋੜਾ ਨਿਮਨਾਬਾਦ ਤੋਂ ਇਹ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਫਰਮਾਇਸ਼ ਤੁਹਾਡਾ ਮੈਸੇਜ ਸ਼ਾਮਿਲ ਹੋ ਗਿਆ ਜੀ, ਥੈਂਕ ਯੂ ਸੋ ਮੱਚ। ਪਿੰਡ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਲੀ ਕੌਰ ਅਤੇ ਕਰਮਜੀਤ ਕੌਰ ਨੇ ਇਹ ਮੈਸੇਜ ਸਾਡੇ ਤੱਕ ਪਹੁੰਚਾਇਆ ਜੀ, ਥੈਂਕ ਯੂ ਸੋ ਮੱਚ। ਔਰ ਇਹ ਲਾਸਟ ਗਾਣਾ ਇਸ ਪ੍ਰੋਗਰਾਮ ਦਾ ਪਲੇ ਕਰਦੇ ਹਾਂ ਜੀ, ਇਸ ਪ੍ਰੋਗਰਾਮ ਨੂੰ ਇੱਥੇ ਕਰਦੇ ਹਾਂ ਵਾਇੰਡ ਅਪ, ਚੱਲਦੇ ਹਾਂ ਅੱਗੇ।

FM ਬੈਂਡ 102.7 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ ਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ। ਸਵੇਰੇ 5:55 ਤੇ ਤੁਹਾਡੀ ਸੇਵਾ 'ਚ ਮੁੜ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਸ਼ੁਭ ਰਾਤਰੀ, ਜੈ ਹਿੰਦ।